ਸਤਿਕਾਰ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ।

ਸਿੰਘਣੀਆਂ ਨੂੰ ਰਿਹਾਈਆਂ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਕੌਮੀ ਸੰਘਰਸ਼ ਵਿਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਜੀਓ ਆਪ ਜੀ ਦੇ ਹਜ਼ੂਰ ਸਮੂਹ ਸੰਗਤਾਂ ਸੇ

तरन गगन नभ खंड में जोत स्वरूपी रहे हो पर पन मथरा कछ भेद नहीं गुर अर्जन प्रथख हर सूरा सो पहचानी है जो लरै दीन के हेत पुरजा पुरजा कट मरै कबू न छाडे खेत गुरु चरणा विच जुड़मल बैठी गुरु रूप गुरु खालसा साध संगत जीओ गुर फतेह प्रवान करना जी प्यार सत्कार नाल आखो वाहे गुरु जी का खालसा वाहे गुरु जी की फतेह। सतगुर सच्चे पातशाह जी ने अपार बख्शिश रहमत कीती है जो शहीदां दे सरताज बाणी के बहुत धन धन श्री गुरु अर्जन देव साहब महाराज सच्चे पातशाह जी दे शहीदी गुरपुरब नूं समर्पित जून 1984 दे समूह शहीदां नूं समर्पित अते गुरद्वारा साहिब दे मुख सेवादार कौम दे महान शहीद जथेदार भाई साहब भाई हरदीप सिंह जी निज्जर उन्हां दी तीसरा सलाना बरसी नूं समर्पित जो आप समूह संगतां वल्लों श्री अखंड पाठ साहिब प्रारंभ होए सन गुरु साहिब जी ने अपार बख्शिश रहमत कीती है निर्विघ्नता सहित संपूर्णता बख्शिश कीती है। सब तो पहला कोटन कोट प्रणाम है शहीदां नूं सुखालसा जी जिथे धन धन श्री गुरु अर्जन देव साहब महाराज सच्चे पातशाह जी ने आप शहादत दिती है उत्थे सिखां दी झोली दे विच इह शहादत दी दात पाई है और इह दात उस नूं प्राप्त हुंदी है जिस ते गुरु साहब जी दी अपार बख्शिश रहमत होवे और खालसा जी इस दात नूं प्राप्त करन वास्ते सतगुरु सच्चे पातशाह जी दे समें तों लै करके अज तक अनेक ही सिंघां सिंघणियां ने मतावां ने बच्चियां ने बजुर्गां ने पंथ गाड़ी राह ते चलदिआं होइआं शहादत दी दात प्राप्त कीती है और खालसा जी जिस तरह आप जी ने बहुत गुरमुख प्यारियां तों पहलां भी बचन सरवण कीते होणगे कि इह जिहड़े शहीदी दिहाड़े आपां मनाउने आ इह इक चढ़दी कला दा प्रतीक है क्योंकि गुरु साहिब जी त्रुट के इह दात जिहड़ी आ बख्शिश करदे ने जिस गुरमुख दे भाग वड्डे होण उस नूं इह दात प्राप्त हुंदी है। सो खालसा जी शहीद भाई हरदीप सिंह जी निज्जर जिन्हां ने कौम दी चढ़दी कला वास्ते धर्म दी किरत करदिआं होइआं गुरद्वारा साहिब दे विच हर प्रकार दी सेवावां निभाउंदे होइआं और जो कौम दा संघर्ष चल रिहा है अपनी राज भाग की प्राप्ति वास्ते उस संघर्ष विच तन मन धन दे नाल सेवावां निभाउंदिआं होइआं खालसा जी गुरु तों इह कृपा जिहड़ी दात है उह बख्शिश कीती है उहनां नूं प्राप्त होई है। सो खालसा जी बेशक दुनियावी तौर ते परिवार नूं जिहड़ा घाटा पैंदा है उह कदी भी पूरा नहीं हो सकदा पर आप सब नूं पता है कि भाई साहब जी दी शहादत ने जो दुनिया भर दे विच जिस तरह इस संघर्ष की गल चली है उस तों असीं सारे जाने भली भांत जाणू आ। सो मैं सिर्फ आप समूह संगतां दा तह दिल तों धन्नवाद करना चाहुंदा जो पिछले तकरीबन 10 दिन तों शहीदां नूं याद करदिआं होइआं आप जी वड्डी गिणती दे विच सारे समागमां दे विच शहीदां नूं सिजदा करन दे लई हाजरियां भर रहे हो। सो खालसा जी बेनती है आप समूह संगतां दे चरणां दे विच भी कि आपां यतन करना सारिआं ने
ਜਿੱਥੇ ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸੋ ਜੋ ਖਾਲਸਾ ਜੀ ਸ਼ਹੀਦਾਂ ਦੀ ਸੋਚ ਹੈ ਉਸ ਦੇ ਉੱਤੇ ਪਹਿਰਾ ਦੇਣ ਦਾ ਵੀ ਯਤਨ ਕਰੀਏ ਕਿ ਕਿਸ ਤਰ੍ਹਾਂ ਉਹ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ, ਕਿਸ ਤਰ੍ਹਾਂ ਧਰਮ ਦੀ ਕਿਰਤ ਕਰਕੇ ਜਬਰ ਅਤੇ ਜ਼ੁਲਮ ਦਾ ਟਾਕਰਾ ਉਹਨਾਂ ਨੇ ਕੀਤਾ ਹੈ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਜਿਹੜਾ ਨੇ ਸ਼ਹੀਦ ਕੁਰਬਾਨ ਕਰ ਜਾਂਦੇ ਨੇ। ਸੋ ਖਾਲਸਾ ਜੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖਦਿਆਂ ਹੋਇਆਂ ਤਨ ਮਨ ਧਨ ਦੇ ਨਾਲ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਵੀ ਸੰਘਰਸ਼ ਚੱਲ ਰਿਹਾ ਉਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਯਤਨ ਕਰੀਏ। ਸੋ ਗੁਰੂ ਸਾਹਿਬ ਜੀ ਰਹਿਮਤ ਕਰਨ, ਗੁਰਦੁਆਰਾ ਸਾਹਿਬ ਦੇ ਸਮੂਹ ਹੀ ਸੇਵਾਦਾਰਾਂ ਵੱਲੋਂ ਆਪ ਸਮੂਹ ਸੰਗਤਾਂ ਨੂੰ ਜੀਓ ਆਇਆ, ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਆਪ ਜੀ ਹਰ ਸਮੇਂ ਵੱਡਾ ਸਹਿਯੋਗ ਬਖਸ਼ਿਸ਼ ਕਰਕੇ ਇਹਨਾਂ ਕਾਰਜਾਂ ਦੇ ਵਿੱਚ ਵੱਡੀਆਂ ਸਭਾਵਾਂ ਨਿਭਾਉਂਦੇ ਹੋ। ਸੋ ਖਾਲਸਾ ਜੀ ਜਿੰਨੇ ਵੀ ਗੁਰਮੁਖ ਪਿਆਰਿਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚ ਸਭਾਵਾਂ ਨਿਭਾਈਆਂ ਨੇ, ਜਪਜੀ ਸਾਹਿਬ ਪਾਠੀਆਂ ਨੇ ਸਭਾਵਾਂ ਨਿਭਾਈਆਂ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅੰਗ ਸੰਗ ਹੋ ਕੇ ਸਹਾਇਤਾ ਕਰਨ। ਸੋ ਖਾਲਸਾ ਜੀ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਦੀਵਾਨ ਜਿਹੜੇ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਸੱਜਣੇ ਨੇ, ਪਰ ਆਪਾਂ ਇੱਥੇ ਦਰਬਾਰ ਦੇ ਵਿੱਚ ਸਾਰੀ ਸੰਗਤ ਆਪ ਜੀ ਸੱਜ ਕੇ ਬੈਠੇ ਹੋ। ਜੋ ਵਿਸ਼ੇਸ਼ ਕਰਕੇ ਸ਼ਹੀਦ ਪਰਿਵਾਰ ਨੇ, ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੇ ਸ਼ਹੀਦ ਪਰਿਵਾਰਾਂ ਦੀ ਅਤੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੰਘ ਸਿੰਘਣੀਆਂ ਉਹਨਾਂ ਦੀਆਂ ਸੇਵਾਵਾਂ ਜਿਸ ਤਰੀਕੇ ਨਾਲ ਭਾਈ ਹਰਦੀਪ ਸਿੰਘ ਜੀ ਨੇ ਨਿਭਾਈਆਂ ਨੇ ਉਸ ਤੋਂ ਆਪ ਜੀ ਭਲੀ ਭਾਂਤ ਜਾਣੂ ਹੋ। ਔਰ ਉਹ ਹਮੇਸ਼ਾ ਇਹ ਬਚਨ ਕਰਦੇ ਸਨ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਖਾਲਸਾ ਜੀ ਜਿੰਨਾ ਵੀ ਹੋ ਸਕੇ ਉਨਾ ਥੋੜਾ ਹੈ। ਸੋ ਮੈਂ ਬਹੁਤਾ ਸਮਾਂ ਆਪ ਜੀ ਦਾ ਨਹੀਂ ਲੈਣਾ, ਕਿਉਂਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ 6:30 ਵਜੇ ਦੀਵਾਨ ਜਿਹੜੇ ਨੇ ਉਹ ਆਰੰਭ ਹੋ ਜਾਣੇ ਨੇ, ਉਸ ਵਿੱਚ ਬੁਲਾਰਿਆਂ ਨੇ ਵੀ ਹਾਜ਼ਰੀਆਂ ਭਰਨੀਆਂ ਨੇ, ਕਵੀਸ਼ਰੀ ਜਥੇ ਨੇ ਹਾਜ਼ਰੀ ਭਰਨੀ ਹੈ, ਕੀਰਤਨ ਗੁਰਮੁਖ ਪਿਆਰੇ ਜੋ 3 ਜਥੇ ਪਹੁੰਚੇ ਨੇ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਭਾਈ ਜਸਪਾਲ ਸਿੰਘ ਜੀ ਮੰਝਪੁਰ, ਸਾਰੇ ਗੁਰਮੁਖਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਫਿਰ ਜੋ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੈ ਜਿਹੜਾ ਉਹ ਕਰ ਸਕੀਏ। ਸੋ ਭਾਈ ਪਰਮਜੀਤ ਸਿੰਘ ਜੀ ਮੰਡ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਇਹਨਾਂ ਗੁਰਮੁਖ ਪਿਆਰਿਆਂ ਦਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਭਾਈ ਜਸਪਾਲ ਸਿੰਘ ਜੀ ਮੰਝਪੁਰ, ਇਹਨਾਂ ਦਾ ਗੁਰਮੁਖ ਪਿਆਰਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੋ ਵਿਸ਼ੇਸ਼ ਕਰਕੇ ਖਾਲਸਾ ਜੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ। ਸੋ ਸਾਰੇ ਸਿੰਘਾਂ ਨੂੰ ਬੇਨਤੀ, ਆਜੋ ਭਾਈ ਸਾਹਿਬ ਜੀ ਆਪਾਂ ਕਰੀਏ ਸਨਮਾਨ। ਸੋ ਬੇਨਤੀ ਹੈ ਬਾਪੂ ਪਿਆਰਾ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ। ਮਾਤਾ ਸੁਰਿੰਦਰ ਕੌਰ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ। ਭੈਣ ਜੀ ਹਰਜਿੰਦਰ ਕੌਰ, ਉਹਨਾਂ ਨੂੰ ਬੇਨਤੀ ਹੈ ਉਹ ਵੀ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਔਰ ਭਾਈ ਬਲਰਾਜ ਸਿੰਘ ਜੀ ਅਤੇ ਮਹਿਤਾਬ ਸਿੰਘ ਜੀ ਭਜੰਗੀਆਂ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਜ਼ਰੂਰ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ। ਆਜੋ ਜੀ, ਆਜੋ ਭਾਈ ਸਾਹਿਬ ਜੀ, ਭਾਈ ਬਲਰਾਜ ਸਿੰਘ ਜੀ, ਮਹਿਤਾਬ ਸਿੰਘ ਜੀ ਆਜੋ ਕਿਰਪਾ ਕਰਕੇ। ਬਹੁਤਾ ਸਮਾਂ ਨਹੀਂ ਆਪਾਂ ਪਰਿਵਾਰਾਂ ਦਾ, ਬਾਕੀ ਪਰਿਵਾਰਾਂ ਦਾ ਵੀ ਸਨਮਾਨ ਕਰਨਾ ਹੈ। ਸੋ ਆਓ ਜੀ ਕਿਰਪਾ ਕਰਕੇ ਬਾਪੂ ਪਿਆਰਾ ਸਿੰਘ ਜੀ, ਮਾਤਾ ਸੁਰਿੰਦਰ ਕੌਰ ਜੀ, ਭੈਣ ਜੀ ਹਰਜਿੰਦਰ ਕੌਰ ਜੀ, ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਖਾਲਸਾ ਜੀ, ਇਹਨਾਂ ਪਰਿਵਾਰਾਂ ਦਾ ਦੇਣ ਆਪਾਂ ਕਦੀ ਨਹੀਂ ਦੇ ਸਕਦੇ, ਜੋ ਕੁਰਬਾਨੀ ਇਹਨਾਂ ਨੇ ਕੀਤੀ ਹੈ। ਬੋਲ

ਖਾਲਸਾ ਜੀ ਸਾਰੀ ਉਮਰ ਇਹਨਾਂ ਪਰਿਵਾਰਾਂ ਦਾ ਦੇਣ ਜਿਹੜਾ ਆ ਉਹ ਕੌਮ ਪੰਥ ਕਦੀ ਵੀ ਦੇ ਨਹੀਂ ਸਕਦੀ, ਕਿਉਂਕਿ ਜਿਹੜਾ ਪਰਿਵਾਰ ਨੂੰ ਘਾਟਾ ਪੈਂਦਾ ਹੈ ਉਹ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਖਾਲਸਾ ਜੀ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਉੱਤੇ ਪਹਿਰਾ ਦੇਣਾ ਹੁੰਦਾ, ਗੁਰੂ ਦੇ ਆਦੇਸ਼ਾਂ ਦੇ ਉੱਤੇ ਪਹਿਰਾ ਦੇਣਾ ਹੁੰਦਾ ਆ, ਫਿਰ ਉਹ ਖਾਲਸਾ ਜੀ ਆਪਣੇ ਦੁਨਿਆਵੀ ਪਰਿਵਾਰਾਂ ਵੱਲ ਨਹੀਂ ਤੱਕਦੇ, ਉਹ ਕੌਮ ਨੂੰ ਹਮੇਸ਼ਾ ਪਹਿਲ ਦਿੰਦੇ ਨੇ। ਸੋ ਆਪ ਸਭ ਭਾਈ ਹਰਦੀਪ ਸਿੰਘ ਜੀ ਨਿੱਜਰ ਨੂੰ ਸਾਡੇ ਨਾਲੋਂ ਵੱਧ ਜਾਣਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਜਿਹੜੀ ਸੇਵਾ ਉਹ ਇੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਕੀਤੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਪਰਿਵਾਰ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਨ, ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਔਰ ਬੱਚੇ ਇਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਿੱਖੀ ਦੀ ਦਾਤ ਹਮੇਸ਼ਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਦੇ ਰਹਿਣ। ਸੋ ਬਹੁਤ ਬਹੁਤ ਜੀਓ ਆਇਆਂ ਨੂੰ ਪਰਿਵਾਰ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਸਾਰੀ ਹੀ ਸੰਗਤ ਵੱਲੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਖਾਲਸਾ ਜੀ ਆਓ ਹੁਣ ਮੈਂ ਬੇਨਤੀ ਕਰਾਂਗਾ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਉਰਫ ਗੱਜਣ ਸਿੰਘ ਜੀ, ਦਮਦਮੀ ਟਕਸਾਲ ਦੇ ਵਿਦਿਆਰਥੀ ਗੁਰਮੁਖ ਪਿਆਰੇ, ਉਹਨਾਂ ਦੇ ਸਪੁੱਤਰ ਭਾਈ ਕੁਲਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਮੋਂਟਰੀਅਲ ਤੋਂ ਪਹੁੰਚੇ ਨੇ। ਉਹਨਾਂ ਨੂੰ ਬੇਨਤੀ ਹੈ ਭਾਈ ਕੁਲਜੀਤ ਸਿੰਘ ਜੀ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਉਪਰੰਤ ਬੇਨਤੀ ਹੈ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਮਨੇਸ਼, ਉਹਨਾਂ ਦੇ ਭਰਾਤਾ ਜੀ ਵਿਸ਼ੇਸ਼ ਕਰਕੇ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ ਭਾਈ ਭੁਪਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ।

ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਹੀਰਾ ਸਤਿ ਸ੍ਰੀ ਅਕਾਲ। ਉਹਨਾਂ ਦੇ ਭਰਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਅਗਰ ਦਰਬਾਰ ਦੇ ਵਿੱਚ ਹਨ ਤਾਂ ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਗੁਰਦੀਪ ਸਿੰਘ ਜੀ ਦੇ ਭਰਾਤਾ ਜੀ ਭਾਈ ਕਮਲਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਮਹਿੰਦਰ ਸਿੰਘ ਜੀ ਸਿੱਖਸ ਫੋਰ ਜਸਟਿਸ ਦੀ ਟੀਮ ਤੋਂ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਦਾ ਸਾਰਾ ਪਰਿਵਾਰ ਖਾਲਸਾ ਜੀ ਨਵੰਬਰ 84 ਦੇ ਵਿੱਚ ਸਤਿ ਸ੍ਰੀ ਅਕਾਲ ਸਾਰਾ ਪਰਿਵਾਰ ਇਹਨਾਂ ਗੁਰਮੁਖ ਪਿਆਰਿਆਂ ਦਾ ਸ਼ਹੀਦ ਕਰ ਦਿੱਤਾ ਗਿਆ ਉਹ ਅਗਰ ਦਰਬਾਰ ਦੇ ਵਿੱਚ ਹੁਣ ਤੋਂ ਵੀ ਪਹੁੰਚਣ ਦੀ ਕਿਰਪਾਲਤਾ ਕਰਨ। ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਬਾਪੂ ਰਣਜੀਤ ਸਿੰਘ ਜੀ ਸ਼ਹੀਦ ਭਾਈ ਹਰਭਜਨ ਸਿੰਘ ਜੀ ਵੇਰਕਾ ਉਹਨਾਂ ਦੇ ਜੋ ਪੋਤਰੇ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਂਦੇ ਨੇ ਕਾਰਜ ਕਰਦੇ ਨੇ ਭਾਈ ਸੁਖਮਨ ਸਿੰਘ ਜੀ ਉਹ ਅਗਰ ਦਰਬਾਰ ਦੇ ਵਿੱਚ ਹਨ ਤਾਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਖਾਲਸਾ ਜੀ ਇਹਨਾਂ ਸ਼ਹੀਦ ਪਰਿਵਾਰਾਂ ਦੀ ਬਹੁਤ ਵੱਡੀ ਪੰਥ ਨੂੰ ਦੇਣ ਹੈ ਜਿਨ੍ਹਾਂ ਨੇ ਖਾਲਸਾ ਜੀ

ਭਾਈ ਸੁਜਾਨ ਸਿੰਘ ਜੀ, ਉਹਨਾਂ ਦੀ ਪੋਤਰੀ ਭਾਈ ਬਲਜਿੰਦਰ ਸਿੰਘ ਜੀ, ਉਹਨਾਂ ਦੇ ਜੋ ਆਪਣੇ ਰਾਗੀ ਨੇ, ਉਹਨਾਂ ਦੀ ਸਿੰਘਣੀ, ਉਹ ਵੀ ਜੇ ਅਗਰ ਦਰਬਾਰ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਬੇਨਤੀ ਹੈ ਉਹ ਵੀ ਕਿਰਪਾ ਕਰਕੇ, ਜਾਂ ਭਾਈ ਬਲਜਿੰਦਰ ਸਿੰਘ ਜੀ ਹੋਣ, ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਖਾਲਸਾ ਜੀ, ਭਾਈ ਸਰੂਪ ਸਿੰਘ ਜੀ, ਭਾਈ ਸਰੂਪ ਸਿੰਘ ਜੀ ਤੋੜ ਆ ਗਏ।

ਸੋ ਖਾਲਸਾ ਜੀ, ਕੌਮ ਦੇ ਇਹ ਮਹਾਨ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸੋ ਸਮੂਹੀ ਪਰਿਵਾਰਾਂ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਨ, ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣ। ਸੋ ਖਾਲਸਾ ਜੀ, ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਹੋ। ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਉਹਨਾਂ ਦੇ ਗੁਰਮੁਖ ਪਿਆਰੇ ਪਹੁੰਚੇ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਸੁਸਾਇਟੀ ਐਬਸਪੋਰਡ, ਉੱਥੋਂ ਦੇ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਜੀਓ ਆਇਆਂ ਨੂੰ। ਸੁੱਖ ਸਾਗਰ ਨਿਊ ਵੈਸਟ ਤੋਂ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਵਿਸ਼ੇਸ਼ ਕਰਕੇ ਗੁਰੂ ਨਾਨਕ ਦਰਬਾਰ ਲਸਾਲ ਮੋਂਟਰੀਆਲ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ, ਉਹ ਪਹੁੰਚੇ ਨੇ। ਭਾਈ ਚਰਨਜੀਤ ਸਿੰਘ ਜੀ ਸੁੱਜੋਂ, ਇਹ ਗੁਰਮੁਖ ਪਿਆਰੇ ਪਹੁੰਚੇ ਨੇ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਿੱਖਸ ਫੋਰ ਜਸਟਿਸ ਦੇ ਸਾਰੀ ਟੀਮ ਜਿਹੜੀ ਹੈ ਉਹ ਪਹੁੰਚੀ ਹੈ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ। ਵਾਰਸ ਪੰਜਾਬ ਦੇ ਗੁਰਮੁਖ ਪਿਆਰੇ ਜਥੇਬੰਦੀ ਦੇ ਨੇ, ਉਹ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਪੰਟਿੰਗਟਨ ਜੋ ਔਕਰਾਂਗਲ ਵੈਲੀ ਤੋਂ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ ਸਾਰਿਆਂ ਨੂੰ। ਸੋ ਹੋਰ ਵੀ ਖਾਲਸਾ ਜੀ ਬਹੁਤ ਸਾਰੇ ਨਾਮ ਨੇ, ਜੇ ਮੈਂ ਲੈਣ ਲੱਗਾ ਤਾਂ ਬਹੁਤਾ ਸਮਾਂ ਲੱਗੇਗਾ। ਆਪ ਸਭ ਦਾ ਕਦਮ ਕਦਮ ਆਇਆ ਸਿਰ ਮੱਥੇ ਤੇ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ। ਸੋ ਖਾਲਸਾ ਜੀ, ਜਿਸ ਤਰ੍ਹਾਂ ਬੇਨਤੀ ਕੀਤੀ ਹੈ, ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਹੁਣ ਸਜਣੇ ਨੇ, 6:30 ਵਜੇ ਤੋਂ ਲੈ ਕਰਕੇ ਤਕਰੀਬਨ 9:30 ਵਜੇ ਤੱਕ ਦੀਵਾਨ ਜਿਹੜੇ ਨੇ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਸਜਣੇ ਨੇ। ਗੁਰੂ ਕੇ ਲੰਗਰ ਵੀ ਤਿਆਰ ਨੇ, ਸੋ ਆਪ ਜੀ ਨੇ ਲੋੜ ਅਨੁਸਾਰ ਲੰਗਰ ਛੱਕ ਕੇ, ਸੋ ਬੇਨਤੀ ਹੈ ਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਬਹੁਤ ਬਹੁਤ ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ ਜੀਓ ਆਇਆਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਨੂੰ ਆਪਣੇ ਘਰੋਂ ਨਾਮ ਦੀ ਦਾਤ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ, ਕੌਮ ਦੀ ਪੰਥ ਦੀ ਸੇਵਾ, ਔਰ ਜੋ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਤੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਬਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਸੋ ਬਹੁਤ ਬਹੁਤ ਜੀਓ ਆਇਆਂ ਨੂੰ ਧੰਨਵਾਦ। ਸੋ ਖਾਲਸਾ ਜੀ, ਇੱਥੇ ਦਰਬਾਰ ਦੇ ਵਿੱਚ ਇੱਥੇ ਸਮਾਪਤੀ ਹੈ। ਸੋ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਸਜਣੇ ਨੇ। ਭਾਈ ਗਿਆਨੀ ਜੈਮਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਵੀ ਗੁਰਮੁਖ ਪਿਆਰੇ ਪਹੁੰਚੇ ਨੇ ਸਾਰੇ ਸਿੰਘਾਂ ਦੇ ਨਾਲ, ਉਹਨਾਂ ਨੂੰ ਜੀਓ ਆਇਆਂ ਤਹਿ ਦਿਲ ਤੋਂ ਧੰਨਵਾਦ ਹੈ। ਔਰ ਨਾਲ ਹੀ ਬੇਨਤੀ ਹੈ ਖਾਲਸਾ ਜੀ, ਜੋ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਮਈ ਮਹੀਨੇ ਦੇ ਵਿੱਚ ਆਪਾਂ ਪ੍ਰਾਰੰਭ ਕੀਤੇ ਸੀਗੇ, ਆਹ ਸਮਾਗਮਾਂ ਕਰਕੇ ਖਾਲਸਾ ਜੀ 10 ਦਿਨ ਜਿਹੜੀ ਹੈ ਵਿੱਚ ਛੁੱਟੀ ਕੀਤੀ ਸੀਗੀ। ਸੋ ਕੱਲ੍ਹ ਸ਼ਾਮ ਤੋਂ ਦੁਬਾਰਾ ਫਿਰ ਜੋ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਨੇ ਉਹ ਆਰੰਭ ਹੋਣ ਜਾ ਰਹੇ ਨੇ, ਜੋ ਰੋਜ਼ਾਨਾ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9 ਵਜੇ ਤੱਕ

ਜੀਂਦੇ ਰਹੋ। ਜਿੱਥੇ ਦੂਰ ਦੂਰ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੀਆਂ ਨੇ, ਉੱਥੇ ਸਾਡੇ ਬੜੇ ਸਤਿਕਾਰਯੋਗ ਗੁਰਦੁਆਰਾ ਸਿੰਘ ਸਭਾ ਮਾਲਟਨ, ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਦਲਜੀਤ ਸਿੰਘ ਜੀ ਸੇਖੋਂ, ਉਹਨਾਂ ਦੇ ਸਪੁੱਤਰ ਵੀਰ ਪ੍ਰਭਦੀਪ ਸਿੰਘ ਜੀ ਹੁਣੀ ਸਿੰਘਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨੇ। ਜੀਉ ਆਇਆਂ ਕਹਿੰਦੇ ਸਾਰੀ ਸੰਗਤ ਇੱਕ ਵਾਰ ਸਰਬੱਤ ਦਾ ਭਲਾ ਮੰਗੀਏ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਆਪਾਂ ਗੁਰਪੁਰਬ ਮਨਾ ਰਹੇ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਾਜੀ ਜੋਗਿੰਦਰ ਸਿੰਘ ਜੀ ਵਾਸੀ, ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਲੰਗਰਾਂ ਦੀ ਸੇਵਾ, ਕਵੀਸ਼ਰ ਜਥੇ ਦਾ ਸੂਰਵਿੰਡ ਸਾਹਿਬ ਦਾ ਉਹਨਾਂ ਨੇ ਸਨਮਾਨ ਕਰਨਾ ਹੈ। ਧੰਨਵਾਦ ਕਰਦੇ ਆ ਭਾਈ ਜਿਹੜੇ ਗੁਰੂ ਘਰ ਲੰਗਰਾਂ ਦੀ ਸੇਵਾ ਕਰਦੇ ਆ, ਪਵਿੱਤਰ ਗੁਰਬਾਣੀ ਦੇ ਜਾਪ ਕਰਵਾਉਂਦੇ ਆ। ਸਾਨੂੰ ਸਤਿਗੁਰ ਜੀ ਦਾ ਹੁਕਮ ਹੈ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਮੈਂ ਸਮੇਂ ਦੀ ਨਜਾਕਤ ਨੂੰ ਸਮਝਦਾ ਹੋਇਆ ਇੱਕ ਦੋ ਕਵਿਤਾ ਸਿਫਾਰਿਸ਼ਾਂ ਵੀ ਨੇ ਉਹ ਵੀ ਕਹਿਣੀਆਂ ਨੇ। ਮੈਂ ਆਪਣਾ ਮਜ਼ਬੂਨ ਅੱਗੇ ਆਰੰਭਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਲੋਹ ਤੇ ਚੌਂਕੜਾ ਲਾ ਕੇ ਬੈਠੇ, ਗਰਦਿੱਤਾ ਪੜਪੁੰਜਾ

ਅਜਮੇਰ ਦੇ ਮਹਾਰਾਜ ਜੀ ਨੂੰ ਸੱਤੀ ਰੋਜ਼ ਤੇ ਬੈਠਿਆ ਵੇਖਿਆ, ਕਿਹਾ ਮਹਾਰਾਜ ਜੇ ਆਪ ਜੀ ਦਾ ਹੁਕਮ ਹੋਵੇ, ਜੇ ਤੁਹਾਡੀ ਆਗਿਆ ਹੋਵੇ ਤੇ ਸੱਚੇ ਪਾਤਸ਼ਾਹ ਜਿਹੜੀ ਜ਼ਾਲਮ ਸਰਕਾਰ ਹੈ ਨਾ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਹਜ਼ੂਰ ਅਡੋਲ ਬੈਠੇ ਹੋਏ ਤੱਤੀ ਲੋਹ ਤੇ ਚੌਂਕੜਾ ਮਾਰ ਕੇ ਸਾਈਂ ਮੀਆਂ ਮੀਰ ਇਹਨੇ ਰੋਹ ਵਿੱਚ ਆ ਗਿਆ। ਇਹਨਾਂ ਉਹਦੇ ਮਨ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਤੀ ਸਤਿਕਾਰ ਪਿਆਰ ਸੀ ਕਿ ਉਹ ਕਹਿਣ ਲੱਗਾ, ਮਹਾਰਾਜ ਇੱਕ ਵਾਰ ਆਗਿਆ ਦੇ ਦੇਵੋ, ਮੈਂ ਸਾਰਾ ਕੁਝ ਮਿੱਟੀ ਵਿੱਚ ਮਲਾ ਦੇਵਾਂਗਾ।

0: ਸਿੱਖੀ ਵਾਲਾ ਮਹਿਲ ਨੀ ਅਮੀਰ ਦੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰ ਨਾ
1: ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁੱਖੋਂ ਗਾਇਆ ਏ
0: ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ।

0: ਹੀ ਪੱਕੀ ਸੇਕੀ ਕੌਮ ਵਾਲੀ ਧਰਾਂਗੇ
1: ਤਾਂ ਜਿੰਨੇ ਵੀ ਤਸੀ ਹੈ ਅਸੀਂ ਤਾਂ ਨੀ ਉੱਤੇ ਜਰਾਂਗੇ ਪੱਕੀ ਸਿੱਖ ਕੌਮ ਵਾਲੀ ਧਰਾਂਗੇ
0: ਭਲਾ ਸਿਰ ਬਾਤੂ ਵਾਲਾ ਦਿੰਦਾ ਰੂਸ ਨੇ ਹਾਂ ਭਲਾ ਸਿਰ ਬਾਤੂ ਵਾਲਾ ਦਿੰਦਾ ਰੂਸ ਨੇ ਹਾਂ ਜਿਹੜਾ ਗੁਰੂ ਨਾਨਕ ਨੇ ਬੂਟਾ ਲਾਇਆ ਏ
1: ਬੂਟਾ ਲਾਇਆ ਭਾਣਾ ਮੰਨਣਾ ਹੈ ਅਸਾਂ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾ

0: ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ।
1: ਓ ਸ਼ਾਂਤੀ ਦੇ ਪੰਜ ਗੁਰੂ ਸਾਹਿਬ ਅੱਗੋਂ ਬੋਲਦੇ, ਵੇਖ ਕੇ ਜ਼ੁਲਮ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ।
0: ਕੌਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ, ਭਾਈ ਨਿੱਜ ਸਾਵਾਂਗੇ, ਕੌਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਇਹ ਹੈ ਸ਼ਹੀਦਾਂ ਦੇ ਸਰਤਾਜ ਤਨ ਧਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ 30 ਮਈ 1606 ਨੂੰ ਲਾਹੌਰ ਵਿਖੇ ਮਹਾਰਾਜ ਨੇ ਏਡੀ ਵੱਡੀ ਕੁਰਬਾਨੀ ਕੀਤੀ। ਫਿਰ ਇਹ ਕਾਰਵਾਂ ਰੁਕਿਆ ਨਹੀਂ, ਉਹਨਾਂ ਦੇ ਜਾਣ ਤੋਂ ਬਾਅਦ ਸ਼ਹੀਦੀਆਂ ਦਾ ਸਾਧ ਸਿੰਘ ਜੀ ਸਿਲਸਿਲਾ ਸ਼ੁਰੂ ਹੋਇਆ ਔਰ ਪਾਤਸ਼ਾਹ ਨੇ ਏਡੀ ਪੱਕੀ ਨੀਂਹ ਕੌਮ ਦੀ ਰੱਖੀ, ਸਦਾ ਹੀ ਉਹਨਾਂ ਦੇ ਡੁੱਲੇ। ਕਾਤਲ ਕੋ ਢੂੰਡਦੇ ਹੈ, ਕੇ 18 ਤੱਕ ਅਸੀਂ ਤੇ 14 ਤੱਕ ਹਾਜ਼ਰੀ ਭਰਨੀ ਸੀ। ਮੋਦੀ ਸਾਹਿਬ ਭੁਪਿੰਦਰ ਸਿੰਘ ਹੋਣਾ ਨੇ ਫਿਰ ਸੇਵਾਦਾਰ ਜਹਿਦਰ ਦਲਜੀਤ ਸਿੰਘ ਜੀ ਸੇਖੋਂ ਸਾਹਿਬ ਸੈਕਟਰੀ ਸਰਦਾਰ ਬਲਜਿੰਦਰ ਸਿੰਘ ਨੂੰ ਕਹਿ ਕੇ ਵੀ 18 ਤੱਕ ਇਹਨਾਂ ਤੋਂ ਅਸੀਂ ਸੇਵਾਵਾਂ ਲੈਣੀਆਂ। ਬੜਾ ਹੀ ਸਨਮਾਨ ਕੀਤਾ, ਕਦਰਦਾਨੀ ਦਾ ਧੰਨਵਾਦ। ਜੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਿਆ ਜਾਂ ਸਤਸੰਗ ਜੀ ਕੋਈ ਗਲਤ ਲਫ਼ਜ ਬੋਲਿਆ ਗਿਆ ਹੋਵੇ ਤੇ ਮਾਪੇ ਸਮਝ ਕੇ ਮਾਫ ਕਰਿਓ, ਅਰਦਾਸ ਕਰਿਓ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰੀਏ। ਤੁਹਾਡੇ ਬੱਚੇ ਹਾਂ, ਦੀਨ ਦੁਨੀਆਂ ਦੇ ਮਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰ ਧੰਨਵਾਦ। ਸਮੁੱਚੇ ਪ੍ਰਬੰਧ ਦਾ ਧੰਨਵਾਦ ਸਾਡੇ ਢੀਂਡਸਾ ਸਾਹਿਬ ਸਰਦਾਰ ਨਛੱਤਰ ਸਿੰਘ, ਜਿਨ੍ਹਾਂ ਤੋਂ ਸਾਨੂੰ ਭਰਾਵਾਂ ਵਰਗਾ ਪਿਆਰ ਮਿਲਦਾ ਹੈ। ਸਾਡੇ ਸ਼ਗਿਰਦ ਵੀਰ ਤੇਜਵੀਰ ਸਿੰਘ, ਬੜੇ ਚੜ੍ਹਦੀ ਕਲਾ ਵਾਲੇ ਕਵੀਸ਼ਰ, ਜਿਹੜੇ ਪਰਿਵਾਰ ਸਮੇਤ ਹੁਣ ਇੱਥੇ ਰਹਿ ਰਹੇ ਨੇ, ਮੈਂ ਕਿਹਦਾ ਕਿਹਦਾ ਨਾਂ ਲਵਾਂ। ਸਾਰਿਆਂ ਨੇ ਸਾਧ ਸਿੰਘ ਜੀ ਵੱਡੇ ਸਨਮਾਨ ਕੀਤੇ ਨੇ। ਆਓ ਇਹਨਾਂ ਕੁਝ ਕਹਿੰਦੇ ਹੋਏ ਖੰਮਾ ਦੇ ਜਾਜਕਾਂ, ਮਰਗਿੰਦਪੁਰੇ ਵਾਲੇ ਭਾਜੀ ਬਲਜਿੰਦਰ ਸਿੰਘ ਜੀ, ਸਾਰੇ ਪਰਿਵਾਰ ਨੇ ਵੱਡੇ ਸਨਮਾਨ ਕੀਤੇ ਆ। ਆਓ ਸਾਧ ਸਿੰਘ ਜੀ ਇੱਕ ਅਰਦਾਸ ਕਰੀਏ। ਜਥੇਦਾਰ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨੇ ਸਾਧ ਸੰਗਤ ਇੱਕ ਵਾਰ ਚੜ੍ਹਦੀ ਕਲਾ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਕੁਰਬਾਨੀ ਦਿੱਤੀ ਹੈ, ਆਓ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਗਲਾ ਪ੍ਰੋਗਰਾਮ ਜਥੇਦਾਰ ਭੁਪਿੰਦਰ ਸਿੰਘ ਜੀ ਹੋਠੀ, ਸੈਕਟਰੀ ਸਾਹਿਬ ਗੁਰੂ ਘਰ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਸੂਰਵਿੰਡ, ਭਾਈ ਗੁਰਿੰਦਰਪਾਲ ਸਿੰਘ ਜੀ ਬਾਂਕਾ, ਨਾਲ ਉਹਨਾਂ ਦੇ ਗੁਰਮੁਖ ਪਿਆਰੇ ਖਾਲਸਾ ਜੀ ਭਾਈ ਗੁਰਜੀਤ ਸਿੰਘ ਜੀ ਅਤੇ ਭਾਈ ਬਗੀਚਾ ਸਿੰਘ ਜੀ, ਇਹਨਾਂ ਗੁਰਮੁਖ ਪਿਆਰਿਆਂ ਨੇ ਖਾਲਸਾ ਜੀ ਪਿਛਲੇ ਤਕਰੀਬਨ 8 ਤਰੀਕ ਤੋਂ ਲੈ ਕਰਕੇ ਆਪ ਸੰਗਤਾਂ ਦੀ ਸੇਵਾਵਾਂ ਜਿਹੜੀਆਂ ਨੇ ਕਵੀਸ਼ਰੀ ਵਾਰਾਂ ਰਾਹੀਂ ਨਿਭਾਈਆਂ ਨੇ, ਔਰ ਬਹੁਤ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਖਾਲਸਾ ਜੀ ਜਦੋਂ ਗਾਉਂਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਵੀ ਸਮਾਂ ਜਿੱਦਾਂ ਰੁਕ ਗਿਆ, ਇੰਨੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਜਿਹੜੀ ਸੇਵਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਨਿਭਾਉਂਦੇ ਰਹਿਣ। ਦਾਸ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਆਪ ਸਮੂਹ ਸੰਗਤਾਂ ਵੱਲੋਂ ਜਥੇਦਾਰ ਸੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਸ ਸਮਾਗਮ ਦੇ ਵਿਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ। ਔਰ ਜਿਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮਾਲਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਜੀ ਅਤੇ ਭਾਈ ਬਲਜਿੰਦਰ ਸਿੰਘ ਜੀ, ਉਹਨਾਂ ਗੁਰਮੁਖ ਪਿਆਰਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ, ਕਿਉਂਕਿ ਜਥਾ ਉਹਨਾਂ ਦੇ ਕੋਲ ਸਮਾਂ ਲਾਉਣ ਦੇ ਲਈ ਪਹੁੰਚਿਆ ਹੋਇਆ ਸੀਗਾ। ਸੋ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂਗਾ ਬਾਬਾ ਲਖਵੀਰ ਸਿੰਘ ਜੀ ਨੂੰ, ਨਾਲ ਜਿਹੜੇ ਸਿੰਘ ਨੇ ਸਾਰੇ ਹੀ, ਭਾਈ ਗੁਰਿੰਦਰ ਸਿੰਘ ਜੀ, ਕਿ ਜਥੇ ਦਾ ਸਨਮਾਨ ਜਿਹੜਾ ਗੁਰੂ ਘਰ ਵੱਲੋਂ ਉਹ ਕੀਤਾ ਜਾਵੇ। ਸੋ ਬੇਨਤੀ ਹੈ ਜਥੇ ਨੂੰ ਕਿ ਗੁਰੂ ਘਰ ਵੱਲੋਂ ਜੋ ਸਨਮਾਨ ਹੈ ਉਹ ਪ੍ਰਾਪਤ ਕਰਨ ਜੀ।

0: নিহাল বলে সোনেহাল। ਸੋ ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ। ਸੋ ਖਾਲਸਾ ਜੀ ਕੀਰਤਨ ਦੀ ਆਰੰਭਤਾ ਤਕਰੀਬਨ 7:30 ਵਜੇ ਹੋਣੀ ਹੈ। ਸੋ ਹੁਣ ਤਕਰੀਬਨ 15-20 ਮਿੰਟ ਵਾਸਤੇ ਜੋ ਬੁਲਾਰਿਆਂ ਨੇ 2-2 ਮਿੰਟ ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਭਾਈ ਰਣਜੀਤ ਸਿੰਘ ਜੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹੁੰਚੇ ਹੋਏ ਨੇ, ਇਹਨਾਂ ਨੂੰ ਵੀ ਜਿਉਂ ਆਇਆ। ਸੋ ਕੇਵਲ ਬੇਨਤੀ ਹੈ ਮੇਰੀ ਸਾਰੇ ਬੁਲਾਰਿਆਂ ਨੂੰ ਕਿ ਆਪਾਂ ਸਮਾਂ ਆਪਣੇ ਕੋਲ ਥੋੜਾ ਸੀਮਤ ਹੈ, ਸੋ ਸਿਰਫ ਇੱਕ ਆਪਾਂ ਸ਼ਰਧਾਂਜਲੀ ਦੇ ਤੌਰ ਦੇ ਉੱਤੇ 2-2 ਮਿੰਟ ਹਾਜ਼ਰੀ ਜਿਹੜੀ ਹੈ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਭੇਟ ਕਰਨੀ ਹੈ। ਸੋ ਆਓ ਜੀ 2-3 ਮਿੰਟ ਵਾਸਤੇ ਭਾਈ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਜਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਚੋਜੀ ਪ੍ਰੀਤਮ ਸਰਬੰਸ ਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਫਤਿਹਨਾਮਾ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਉਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਤੇ ਸਾਡੇ ਕੌਮ ਦੇ ਹੀਰੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਰਿੱਜਤ ਜਿਨ੍ਹਾਂ ਨਾਲ ਸਮਾਂ ਮਿਲਿਆ ਨਾਲ ਚੱਲ ਕੇ ਜਦੋਂ ਵੀ ਉਹਨਾਂ ਦਾ ਨਾਂ ਇਸ ਤਰ੍ਹਾਂ ਆਇਆ ਅਸੀਂ ਸਭ ਤੋਂ ਪਛਾਣ ਕੀਤੀ, ਸਨਮਾਨ ਕੀਤਾ। ਮਗਰੋਂ ਜੋ ਮਰਜ਼ੀ ਗੱਲਾਂ ਹੋ ਜਾਣ ਪਰ ਜਿਉਂਦੇ ਜੀ ਖੜਨਾ ਚਾਹੀਦਾ ਹੈ ਤੇ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਏਡੀ ਵੱਡੀ ਪੱਧਰ

ਪਰ ਲਿਖਿਆ ਖੂਨ ਨਾ ਜਾਂਦਾ ਹੈ। ਸੋ ਕਹਿੰਦੇ ਨੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਦੀ ਰੱਬੀਆਂ ਦਾ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸੋ ਉਸ ਮਹਾਨ ਸ਼ਹੀਦ ਜਿਨ੍ਹਾਂ ਨੇ ਸ਼ਹਾਦਤ ਦਾ ਇਹ ਰੰਗ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਛਾਲ ਮਾਰ ਕੇ ਪਿਤਾ ਜੀ ਦੇ ਸਾਹਮਣੇ ਆਏ ਤੇ ਕਿਹਾ ਜਦੋਂ ਵੀ ਕੌਮ ਉੱਤੇ ਭੀੜ ਬਣੂਗੀ ਤਾਂ ਸਾਡੀ ਕੌਮ ਦੇ ਯੋਧੇ ਨੌਜਵਾਨ ਤੁਸੀਂ ਦੇਖਿਆ ਹੀ 1984 ਦੇ ਮੋੜਦੇ ਤੱਕ ਵੀ ਜਾਓ ਕਿਉਂਕਿ ਕਈ ਚੀਜ਼ਾਂ ਦੀ ਕਮੀਆਂ ਹੁੰਦੀਆਂ ਤੇ ਦੂਜੇ ਦਰਵਾਜ਼ੇ ਚੁਕਾਉਂਦੇ ਹੋਏ ਜਿੰਨੀਆਂ ਵੀ ਬਾਹਰੋਂ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖੇਮਾ ਕਿਉਂਕਿ ਸਮਾਂ ਹੈ, ਆਪਾਂ ਫੇਰ ਵੀ ਸਟੇਜਾਂ ਤੇ ਇੱਥੇ ਬੋਲਦੇ ਰਹਿੰਦੇ ਹਾਂ, ਅੱਜ ਬਾਹਰੋਂ ਆਏ ਬੁਲਾਰੇ ਉਹਨਾਂ ਨੂੰ ਸੁਣਾਂਗੇ। ਫੁੱਲਾਂ ਚੁੱਕਾਂ ਦੀ ਖੇਮਾ ਮੈਂ ਆਪ ਜੀ ਤੋਂ ਮੰਗਦਾ ਤੇ ਇਹ ਮੈਂ ਜ਼ਰੂਰ ਕਹਿੰਦਾ ਵੀ ਜਿਹੜੀ ਇਸ ਪ੍ਰਬੰਧਕ ਕਮੇਟੀ ਹੈ ਜਿੰਨਾ ਵੱਡਾ ਇੰਨਾ ਉਪਰਾਲਾ ਕੀਤਾ, ਖਾਲਿਸਤਾਨ ਦਾ ਨਿਸ਼ਾਨ ਝੁਲਾ ਦਿੱਤਾ ਹੈ, ਥਾਂ ਥਾਂ ਉੱਤੇ ਖਾਲਿਸਤਾਨ ਦੇ ਨਾਰੇ ਲੱਗੇ ਆ ਔਰ ਵਧੀਆ ਕੰਮ ਕੀਤਾ, ਇਹਨਾਂ ਨੂੰ ਵੀ ਸ਼ਾਬਾਸ਼ ਆ। ਔਰ ਇਸ ਤਰ੍ਹਾਂ ਹੀ ਦ੍ਰਿੜਤਾ ਨਾਲ ਸਿਰ ਜੋੜ ਕੇ ਚੱਲਾਂਗੇ ਤੇ ਜ਼ਰੂਰ ਆਪਣੀ ਮੰਜ਼ਿਲ ਤੈਅ ਕਰਾਂਗੇ। ਖਾਲਿਸਤਾਨ, ਇੱਕ ਵਾਰੀ ਆਵਾਜ਼ ਆਉਣੀ ਚਾਹੀਦੀ ਹੈ ਜਿੰਨੇ ਤੁਸੀਂ ਬੈਠੇ ਹੋ, 5 ਨਾਰੇ ਲਾਉਣੇ ਆਪਾਂ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਅੱਗੇ ਤਾਂ ਨਹੀਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਸੋ ਆਓ ਜੀ, ਖਾਲਸਾ ਜੀ ਆਪਣੇ ਕੋਲ ਪਹੁੰਚੇ ਹੋਏ ਨੇ, ਬਹੁਤ ਹੀ ਸਤਿਕਾਰਯੋਗ ਆਪਣੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ ਸਾਹਿਬ, ਜੋ ਕਿ ਖਬੈਕ ਦੀ ਜਿਹੜੀ ਕੌਂਸਲ ਹੈ ਉਸ ਦੇ ਬੁਲਾਰੇ ਵੀ ਨੇ, ਔਰ ਉੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੋ ਗੁਰੂ ਨਾਨਕ ਦਰਬਾਰ ਲਸਾਲ ਹੈ ਉਸ ਗੁਰਦੁਆਰੇ ਦੇ ਵਿੱਚ ਸੇਵਾਵਾਂ ਵੀ ਨਿਭਾਉਂਦੇ ਨੇ। ਇਹਨਾਂ ਨੂੰ ਜੀਓ ਆਇਆ। ਆਓ ਜੀ, ਜਿਨ੍ਹਾਂ ਦਾ ਬਹੁਤ ਪ੍ਰੇਮ ਜਥੇਦਾਰ ਸਾਹਿਬ ਦੇ ਨਾਲ ਖੇਲਾ ਸਾਹਿਬ ਦਾ ਸੀ, ਸੋ ਆਓ, ਉਹ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਨੇ। ਸੋ ਬੇਨਤੀ ਹੈ ਕਿ 2-4 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਠ, ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨਾ ਛਾਡੈ ਖੇਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਮਹਾਨ ਸ਼ਹੀਦਾਂ ਦੀ ਯਾਦ ਵਿੱਚ, ਕੌਮ ਦੇ ਜਥੇਦਾਰ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡਿਆਂ ਭਾਗਾਂ ਵਾਲਿਆਂ, ਅੰਮ੍ਰਿਤ ਵੇਲੇ ਤੋਂ ਲੈ ਕਰ ਹੁਣ ਤੱਕ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿਸ ਤਰ੍ਹਾਂ ਸਤਿਆਰੇ ਸਿੱਖ ਬਣ ਕੇ ਸਤਿਗੁਰੂ ਜੀ ਦਾ ਗ੍ਰਹਿਣ ਕਰਕੇ ਉਪਦੇਸ਼ ਕੂੜ ਦੀ ਪਾਲ ਨੂੰ ਤੋੜ ਕੇ ਅੱਗੇ ਲੰਘ ਸਕਦੇ ਹਾਂ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਅਰਦਾਸਾਂ ਕਰਦੇ ਹੋਏ ਇਕੱਤਰ ਹੋਇਆ, ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹਾਂ ਜਿਨ੍ਹਾਂ ਨੇ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕਹੇ ਹੋਏ ਸ਼ਬਦਾਂ ਤੇ ਆਪਣਾ ਖੂਨ ਦਾ ਤੁਬਕਾ ਤੁਬਕਾ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਲਾ ਦਿੱਤਾ। 1984 ਤੋਂ ਲੈ ਕੇ 1995 ਤੱਕ ਤੇ ਅੱਜ ਨਿਰੰਤਰ ਸ਼ਸਤਰਬੰਦ ਹੋ ਕੇ ਸੰਘਰਸ਼ ਲੜ ਰਹੇ ਨੇ। ਉਸੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਸਿੱਖ ਫਾਰ ਜਸਟਿਸ ਵੱਲੋਂ ਜੋ ਵੋਟਾਂ ਦਾ ਰੈਫਰੈਂਡਮ ਦਾ ਐਲਾਨ ਕੀਤਾ ਗਿਆ, ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਦੇ ਰਹੇ ਹੋ। ਕੌਮ ਇਕੱਤਰ ਹੋ ਕੇ ਇਸ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਦੀ ਸੋਚ ਤੇ ਰੈਫਰੈਂਡਮ ਕਰਾਇਆ ਗਿਆ, ਜਿਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਵੋਟਾਂ ਪਈਆਂ। ਭਾਈ ਸਾਹਿਬ ਜੀ ਦੀ ਸੋਚ ਸੀ ਕਿ ਰੈਫਰੈਂਡਮ ਦੇ ਨਾਲ ਕੌਮ ਨੂੰ ਇਕੱਠਿਆਂ ਕਰਕੇ ਵੋਟ ਦੇ ਜ਼ੋਰ ਦੇ ਨਾਲ ਆਪਾਂ ਦੁਨੀਆਂ ਦੇ ਵਿੱਚ ਖਾਲਿਸਤਾਨ ਦੀ ਮਹਿਮ ਨੂੰ ਪ੍ਰਚੰਡ ਕਰਨਾ ਹੈ। ਇਹਦੇ ਨਾਲ ਦੇ ਨਾਲ ਲਿਬਰੇਸ਼ਨ ਫੋਰਸ ਦੇ ਵਿੱਚ ਰਹਿੰਦਿਆਂ ਹੋਇਆਂ ਸ਼ਸਤਰਧਾਰੀ ਹੋ ਕੇ ਹਰਮਿੰਦਰ ਸਿੰਘ ਨਿਹੰਗ PhD ਤੇ ਹੋਰ ਸੂਰ ਜਿੰਨੇ ਵੀ ਸੂਰਵੀਰ ਯੋਧੇ ਸੀ ਉਹਨਾਂ ਦਾ ਸਾਥ ਦਿੱਤਾ ਭਾਈ ਸਾਹਿਬ ਨੇ। ਇੱਥੇ ਹੀ ਬਸ ਨਹੀਂ, ਹੋਰ ਸਾਰੀਆਂ ਫੋਰਸਾਂ ਦੇ ਨਾਲ, ਸਾਰੀਆਂ ਜਥੇਬੰਦੀਆਂ ਦੇ ਨਾਲ ਰਹਿੰਦਿਆਂ ਹੋਇਆਂ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਇੱਕ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਇਆ। ਹਰ ਇੱਕ ਫੋਰਸ, ਹਰ ਇੱਕ ਜਥੇਬੰਦੀ, ਹਰ ਇੱਕ ਸੰਸਥਾ ਸ਼ਹੀਦ ਭਾਈ ਹਰਦੀਪ ਸਿੰਘ ਨੂੰ ਆਪਣਾ ਸਮਝਦੀ ਸੀ, ਆਪਣਾ ਸਮਝਦੀ ਸੀ। ਸ਼ਹੀਦ ਭਾਈ ਹਰਦੀਪ ਸਿੰਘ ਨਜ਼ਰ ਸਾਰੀਆਂ ਸੰਗਤਾਂ ਦੇ ਵਿੱਚ, ਸਾਰੀਆਂ ਫੋਰਸਾਂ ਦੇ ਵਿੱਚ ਹਰਮਨ ਪਿਆਰੇ ਸਨ, ਕਿ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਕੋਈ ਵੀ ਸੰਸਥਾ, ਕੋਈ ਵੀ ਜਥੇਬੰਦੀ ਕਿਸੇ ਵੀ ਤਰੀਕੇ ਨਾਲ ਸੰਘਰਸ਼ ਕਰਦੀ ਹੈ ਉਹ ਸਾਡੀ ਹੈ। ਜੇ ਅਸੀਂ ਪ੍ਰਣ ਕਰਦੇ ਹਾਂ ਸਤਿਗੁਰਾਂ ਚਰਨਾਂ ਦੇ ਵਿੱਚ ਬੈਠ ਕੇ ਕਿ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਉਹਨਾਂ ਦੀ ਸੋਚ ਤੇ ਪਹਿਰਾ ਠੋਕ ਕੇ ਦੇਣਾ, ਤਾਂ ਸਾਨੂੰ ਸਾਰਿਆਂ ਨੂੰ ਉਸੇ ਹੀ ਤਰ੍ਹਾਂ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਾਰਿਆਂ ਦੇ ਨਾਲ ਉਸੇ ਸਦਭਾਵਨਾ ਦੇ ਨਾਲ ਚੱਲਣਾ ਪੈਣਾ ਜੇ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਵਾਰਸ ਅਖਵਾਉਂਦੇ ਹੋ। ਛੋਟੀਆਂ ਮੋਟੀਆਂ ਆਪਣੀਆਂ ਪ੍ਰੋਬਲਮ ਨੂੰ ਹੱਲ ਕਰੀਏ, ਉਹ ਸ਼ਹੀਦ ਸੂਰਮੇ ਉਸ ਜਥੇਦਾਰ ਦੀ ਸੋਚ ਦੇ ਪਹਿਰਾ ਦਈਏ ਜਿਸ ਤਰ੍ਹਾਂ ਉਸਨੇ ਕੌਮ ਨੂੰ ਲਾਮਬੰਦ ਕੀਤਾ 2015-14 ਤੋਂ ਲੈ ਕੇ ਹੁਣ ਤੱਕ ਨਿਰੰਤਰ ਉਸਨੇ ਸੰਘਰਸ਼ ਕੀਤਾ, ਹਰ ਇੱਕ ਤਰੀਕਾ ਵਰਤਿਆ ਕੌਮ ਦੇ ਕੋਲੋਂ ਗੁਲਾਮੀ ਲਾਣ ਲਈ। ਖਾਲਸਾ ਜੀ, ਸਾਡਾ ਫਰਜ਼ ਬਣਦਾ ਅਸੀਂ ਉਸਦੇ ਜਾਣ ਦੇ ਪਿੱਛੋਂ ਜੋ ਇੱਥੇ ਹੋ ਰਿਹਾ ਉਹ ਚੰਗਾ ਨਹੀਂ, ਉਸ ਨੂੰ ਚੰਗੇ ਤਰੀਕੇ ਨਾਲ ਵਰਤੀਏ, ਸਾਰਿਆਂ ਨੂੰ ਇਕਮੁੱਠ ਹੋ ਕੇ। ਸਾਨੂੰ ਪਤਾ ਕਿ ਗੌਰਮੈਂਟ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲਗਾਇਆ ਕਿ ਇਸ ਸਥਾਨ ਤੇ ਕੋਈ ਨਾ ਕੋਈ ਟਰਬਲ ਪੈਦਾ ਕਰੀਏ, ਉਹਨਾਂ ਦੀਆਂ ਏਜੰਸੀਆਂ ਦੀ ਚਾਲ ਤੋਂ ਬਚ ਕੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ, ਸਤਿਗੁਰਾਂ ਦੇ ਚਰਨਾਂ ਚ ਨਤਮਸਤ ਹੋ ਕੇ, ਬਾਣੀ ਬਣੇ ਦੇ ਧਾਰਨੀ ਹੋ ਕੇ, ਭਾਈ ਹਰਦੀਪ ਸਿੰਘ ਨਿੱਜਰ ਦੀ, ਸ਼ਹੀਦ ਜਥੇਦਾਰ ਦੀ ਨਿੱਜਰ ਦੀ ਸੋਚ ਤੇ ਪੈਰਾ ਠੋਕ ਕੇ ਤਾਂ ਹੀ ਦੇ ਸਕਾਂਗੇ। ਤੁਸੀਂ ਦੋਵੇਂ ਬਾਹਾਂ ਉੱਚੀਆਂ ਕਰਕੇ ਸਬੂਤ ਦੇਣਾ ਕਿ ਤੁਸੀਂ ਤਿਆਰ ਹੋ। ਚੀਤੋ ਤੁਹਾਡੀ ਸੋਚ ਤੇ, ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ, ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ। ਖਾਲਸਾ ਜੀ, ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਅਸੀਂ ਪਾਰਟ ਟਾਈਮ ਖਾਲਿਸਤਾਨੀ ਨਹੀਂ ਬਣਨਾ ਕਿ ਜਦੋਂ ਕੋਈ ਸਮਾਗਮ ਹੋਇਆ ਉਦੋਂ ਆ ਗਏ, ਮੁੜ ਕੇ ਫਿਰ ਘਰਾਂ ਚ ਰਜੇਵਿਆਂ ਚ ਭੁੱਲ ਗਏ। ਸਾਨੂੰ 24/7 ਹਰ ਵੇਲੇ ਤਤਪਰ ਰਹਿਣਾ ਪੈਣਾ। ਕੋਈ ਵੀ ਜਥੇਬੰਦੀ ਜਿਹੜੀ ਖਾਲਿਸਤਾਨ ਦੇ ਗਲੋਂ ਗੁਲਾਮੀ ਲਾਉਣ ਲਈ ਤਤਪਰ ਹੈ ਉਹਦਾ ਸਾਥ ਦਈਏ ਤੇ ਉਹਦੇ ਨਾਲ ਚੱਲੀਏ, ਤਾਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਆਪਾਂ ਪਹਿਰਾ ਠੋਕ ਕੇ ਦੇ ਸਕਦੇ ਹਾਂ। ਬਾਣੀ ਬਾਣੇ ਦੇ ਧਾਰਨੀ ਹੋਈਏ, ਚੜ੍ਹਦੀ ਕਲਾ ਵਿਚ ਰਹੀਏ, ਚੜ੍ਹਦੀ ਕਲਾ ਚ ਰਹਿ ਕੇ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਤਤਪਰ ਹੋਈਏ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਵੱਲ ਸੇ ਲੈ ਹੈ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਬੋਲਦਿਆਂ ਭੁੱਲ ਚੁੱਕੀ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਵਿਸ਼ੇਸ਼ ਤੌਰ ਤੇ ਮੋਂਟਰੀਆਲ ਤੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਨੇ ਜੀਓ ਆਇਆਂ ਨੂੰ ਬੇਨਤੀ ਹੈ ਅਗਲੇ ਬੁਲਾਰੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ ਉਹਨਾਂ ਨੂੰ ਬੇਨਤੀ ਹੈ ਕਿ ਉਹ 2-4 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਗੁਰਮੁਖ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਦੇਸ਼ ਪੰਜਾਬ ਦੀ ਧਰਤੀ ਤੋਂ ਚੱਲ ਕੇ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ। ਜੀਓ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ। ਆਓ ਜੀ ਵਿਚਾਰ ਸਰਵਣ ਕਰਦੇ ਹਾਂ 2-4 ਮਿੰਟ ਵਾਸਤੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁੱਤਰ ਗੋਦ ਵਿੱਚ ਜੁੜ ਬੈਠੇ ਖਾਲਸਾ ਜੀ, ਗੱਜ ਕੇ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕਰੀਬ 10 ਦਿਨਾਂ ਤੋਂ ਵੱਖ ਵੱਖ ਤਰ੍ਹਾਂ ਦੇ ਪ੍ਰਚਾਰ ਪ੍ਰੋਗਰਾਮਾਂ ਦੇ ਰਾਹੀਂ ਗੋਸ਼ਟੀਆਂ ਵੀ ਹੋਈਆਂ, ਗੁਰਬਾਣੀ ਦੇ ਪ੍ਰਵਾਹ ਚੱਲੇ, ਕੀਰਤਨ ਦੇ ਪ੍ਰਵਾਹ ਚੱਲੇ, ਕਥਾ ਕੀਰਤਨ ਕਵੀਸ਼ਰੀ ਢਾਡੀ ਜਥੇ, ਜੋ ਵੀ ਹਰ ਕਿਸਮ ਦਾ ਗੁਰੂ ਘਰ ਦੇ ਵਿੱਚ ਪ੍ਰਚਾਰ ਪ੍ਰਵਾਨਤ ਹੈ ਉਹ ਸਾਰਾ ਆਪਾਂ ਸਰਵਣ ਕੀਤਾ। ਅਤੇ ਅੱਜ ਸਤਿਗੁਰੂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਮੂਹ ਸ਼ਹੀਦਾਂ ਅਤੇ ਖਾਸ ਤੌਰ 'ਤੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਲ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸੋ ਜੋ ਸ਼ਹੀਦ ਹੈ ਉਹ ਕੌਮ ਦਾ ਸਰਮਾਇਆ ਨੇ, ਉਹ ਪ੍ਰੇਰਨਾ ਸਰੋਤ ਨੇ, ਅਤੇ ਸਤਿਗੁਰ ਦੇ ਸਭ ਤੋਂ ਕਰੀਬ ਜੋ ਮੰਨਿਆ ਜਾਵੇ ਉਹ ਸ਼ਹੀਦ ਹੈ। ਸ਼ਹੀਦ ਇੱਕ ਰੁਤਬਾ ਹੈ, ਸ਼ਹਾਦਤ ਇੱਕ ਬਖਸ਼ਿਸ਼ ਹੈ ਜੋ ਹਰ ਕਿਸੇ ਨੂੰ ਨਹੀਂ ਮਿਲਦੀ। ਬਹੁਤ ਸਾਰੇ ਪਿਛਲੇ ਲੰਮੇ ਚਲੇ ਸੰਘਰਸ਼ ਤੋਂ ਬਾਅਦ ਜੇਲ੍ਹਾਂ ਦੀਆਂ ਕਾਲ ਕੋਠਲੀਆਂ 'ਚ ਹੋਏ, ਕੋਈ ਜੂਝਦੇ ਹੋਏ ਸ਼ਹੀਦ ਹੋਏ, ਕਿ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਸ਼ਹੀਦ ਹੋਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪ ਜੀ ਨੂੰ ਇਹਨਾਂ ਸਥਾਨਾਂ ਦੇ ਉੱਤੇ ਸ਼ਹੀਦ ਦੀ ਬਖਸ਼ਿਸ਼ ਕੀਤੀ। ਸੋ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀਵਾਨ ਹਾਲ ਦੇ ਵਿੱਚ ਮਾਹੌਲ ਸੀ, ਗੁਰਸਿੱਖਾਂ ਨੇ ਬਹੁਤ ਪ੍ਰੇਮ ਨਾਲ ਬਾਣੀ ਪੜ੍ਹੀ, ਸਾਰੀ ਸੰਗਤ ਨੇ ਰਲ ਮਿਲ ਕਰਕੇ ਆਨੰਦ ਬੱਝਾ ਸੀ। ਸੋ ਉੱਥੇ ਸਾਰੀਆਂ ਹੀ ਗੱਲਾਂ ਭਾਵੇਂ ਨਗਾਰੇ ਦੀ ਗੂੰਜ ਸੀ ਅਤੇ ਭਾਵੇਂ ਗੁਰਸਿੱਖਾਂ ਦੇ ਬੋਲ ਸਨ, ਉਹ ਹਰੇਕ ਪੱਖ ਤੋਂ ਮਨੁੱਖ ਨੂੰ ਚੰਗਾ ਮਨੁੱਖ, ਸਿੱਖ ਨੂੰ ਚੰਗਾ ਮਨੁੱਖ ਬਣਾਉਣ ਦੀਆਂ ਜਿਹੜੀਆਂ ਵਾਈਬਸ ਕਹਿ ਸਕਦੇ ਤਿਰੰਗਾ ਸਨ। ਸੋ ਸਾਨੂੰ ਇਸੇ ਤਰ੍ਹਾਂ ਗੁਰਸੰਗਤ ਦੇ ਵਿੱਚ ਜੋੜਨਾ ਚਾਹੀਦਾ। ਦੋ ਗੱਲਾਂ ਦੇ ਨਾਲ ਆਖ ਕੇ ਮੈਂ ਆਪਣੇ ਵਚਨ ਨੂੰ ਵਿਰਾਮ ਦਿਆਂਗਾ ਗੱਲਾਂ ਨੂੰ, ਕਿ ਇੱਕ ਤਾਂ ਜੋ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਉੱਥੋਂ ਧਨਾਸਰੀ ਰਾਗ ਦੇ ਵਿੱਚ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਸਾਡੇ ਸੰਸਾਰੀ ਲੋਕਾਂ ਵਾਸਤੇ ਔਖੀ ਘੜੀ ਉਹ ਮਾਇਆ ਦਾ ਖੁੱਸ ਜਾਣਾ, ਕਿਸੇ ਜੀ ਦਾ ਖੁੱਸ ਜਾਣਾ ਜਾਂ ਪ੍ਰਭਤਾ ਦਾ ਖੁੱਸ ਜਾਣਾ ਹੋ ਸਕਦਾ ਹੈ, ਪਰ ਗੁਰਸਿੱਖਾਂ ਦੇ ਵਾਸਤੇ ਔਖੀ ਘੜੀ ਉਹੀ ਹੈ ਜਦੋਂ ਨਾਮ ਦਾ ਵਿਸਰ ਜਾਣਾ। ਜੇ ਨਾਮ ਵਿਸਰ ਗਿਆ ਤਾਂ ਗੁਰੂ ਤੋਂ ਦੂਰੀ ਬਣ ਗਈ, ਗੁਰੂ ਤੋਂ ਦੂਰੀ ਬਣ ਗਈ ਤਾਂ ਸਿੱਖੀ ਮੰਡਲ ਦੇ ਵਿੱਚ ਨਾ ਰਹੇ। ਸੋ ਸਿੱਖ ਬਣਨਾ, ਸਿੰਘ ਬਣਨਾ, ਖਾਲਸਾ ਅਤੇ ਸ਼ਹੀਦ, ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਅਸੀਂ ਆਮ ਤੌਰ 'ਤੇ ਜੋ ਸਿੱਖ, ਸਿੰਘ, ਖਾਲਸਾ, ਸ਼ਹੀਦ ਦੇ ਸ਼ਬਦ ਹੋਰਨਾਂ ਭਾਸ਼ਾਵਾਂ ਦੇ ਮੱਦੇਨਜ਼ਰ ਲੈਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬੋਲੀ ਆਮ ਬੋਲੀ ਦੇ ਵਿੱਚ ਸਾਨੂੰ ਸਾਰਾ ਕੁਝ ਦਿੱਤਾ, ਜੋ ਪ੍ਰਕਿਰਤਕ ਪਾਲੀ ਬੋਲੀ ਦੇ ਵਿੱਚ ਸਿੱਖ ਜੋ ਤੁਰਿਆ ਹੋਇਆ, ਸਿੰਘ ਜੋ ਪਹੁੰਚਿਆ ਜਿਹਨੇ ਦ੍ਰਿੜ ਕਰ ਲਿਆ, ਅਤੇ ਖਾਲਸਾ ਮੇਰਾ ਰੂਪ ਹੈ ਖਾਸ, ਅਤੇ ਉਸ ਤੋਂ ਵੀ ਅੱਗੇ ਸ਼ਹਾਦਤ ਦਾ ਰੁਤਬਾ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਸੋ ਇਹਨਾਂ ਪੜਾਵਾਂ ਦੇ ਵਿੱਚ ਗੁਜ਼ਰਦੇ ਹੋਏ ਮਨੁੱਖਾ ਜੀਵਨ, ਸਿੱਖ ਨੇ ਆਪਣਾ ਜੀਵਨ ਬਸਰ ਕਰਨਾ ਹੈ ਨਾਮ ਬਾਣੀ ਨਾਲ ਜੁੜ ਕੇ, ਅਤੇ ਹਰ ਪੱਖ ਤੋਂ ਸੰਘਰਸ਼ ਕਰਨਾ ਹੈ ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ। ਸੋ ਅਸੀਂ ਜਿੱਥੇ ਆਪਣੇ ਜੀਵਨ ਨੂੰ ਅੰਦਰੂਨੀ ਤੌਰ 'ਤੇ ਲੜਾਈ ਲੜਨੀ ਹੈ ਉੱਥੇ ਜਲਵਾਣੇ ਦੀ ਪੱਖਿਆ ਅਤੇ ਗਰੀਬ ਦੀ ਰੱਖਿਆ ਦੇ ਵਾਸਤੇ ਜੋ ਦਸਮ ਪਿਸ਼ਾ ਪਿਤਾ ਜੀ ਨੇ ਆਪਣੇ ਖਾਲਸਾ ਪੰਥ ਨੂੰ ਫਰਜ਼ ਆਇਦ ਕੀਤੇ ਹਨ, ਉਹ ਜਿਸ ਤਰ੍ਹਾਂ ਆਪਣੇ ਵੱਖ ਵੱਖ ਰੂਪਾਂ ਵੇਸਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ, ਭਾਵੇਂ ਕਿ ਸਾਡਾ ਖਾਲਿਸਤਾਨ, ਖਾਲਸਾ ਰਾਜ ਜੋ ਨੇਸ਼ਨ ਸਟੇਟ ਆ ਉਹ ਬਣ ਵੀ ਗਏ, ਪਰ ਸਿੱਖ ਦਾ ਅਤੇ ਖਾਲਸੇ ਦਾ ਫਰਜ਼ ਖਾਲਸਾ ਜੀ ਦੇ ਬੋਲਬਾਲੇ ਕਰਨ ਦਾ ਉਹ ਕਦੀ ਅਮੁੱਕ ਹੈ, ਉਹ ਸੰਘਰਸ਼ ਸਦੀਵ ਹੈ। ਅਸੀਂ ਪਵਿੱਤਰ ਤੋਂ ਪਵਿੱਤਰ, ਆਦਰਸ਼ ਤੋਂ ਆਦਰਸ਼, ਹਾਲਾਤ ਸਿਰਜਣ ਲਈ ਜ਼ਿੰਮੇਵਾਰੀ ਸਤਿਗੁਰ ਨੇ ਸੌਂਪੀ ਹੈ। ਬੇਗਮਪੁਰਾ ਨਿਆਈ ਸਮਾਜ ਹਲੇਮੀ ਰਾਜ ਨਿਆਈ ਰਾਜ ਪ੍ਰਬੰਧ ਜੋ ਅਸੀਂ ਸਿਰਜਣਾ ਹੈ, ਜੋ ਅਸੀਂ ਪ੍ਰਗਟ ਕਰ ਰਹੇ ਹਾਂ, ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਇੱਕ ਰਾਜ ਪ੍ਰਬੰਧ ਦਾ ਸਾਨੂੰ ਨਮੂਨਾ ਮਿਲਦਾ ਹੈ। ਨਿਆਂ ਸਿੱਖਿਆ ਤੇ ਸਿਹਤ, ਇਹ ਤਿੰਨ ਚੀਜ਼ਾਂ ਜੋ ਅੱਜ ਦੀਆਂ ਸਟੇਟਾਂ ਨੂੰ ਦਿੰਦੀਆਂ ਨੇ, ਪਰ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੇ ਕਾਜ਼ੇ ਦੀ ਬਖਸ਼ਿਸ਼ ਕਰਦੇ ਨੇ, ਸਾਨੂੰ ਸਮਝਣ ਦੀ ਲੋੜ ਹੈ। ਤੇ ਇਸ ਤੋਂ ਅੱਗੇ ਆਖਰੀ ਗੱਲ ਕਿ ਗੁਰੂ ਘਰਾਂ ਦਾ ਪ੍ਰਬੰਧ ਜੋ ਹੈ, ਜੋ ਫਰੰਗੀ ਦਾ ਜਦੋਂ ਰਾਜ ਗਿਆ ਖਾਲਸਾ ਜੀ ਦੀ ਧਰਤੀ ਤੋਂ ਨਨਕਾਣਾ ਸਾਹਿਬ ਤੋਂ ਹਜੂਰ ਸਾਹਿਬ ਤੱਕ, ਤਾਂ ਉਦੋਂ ਅੰਗਰੇਜ਼ੀ ਸਿਸਟਮ ਦੇ ਰਾਹੀਂ ਉੱਥੇ ਪ੍ਰਧਾਨਗੀ ਜਨਰਲ ਸਕੱਤਰੀ ਖਜ਼ਾਨਚੀ ਦੇ ਗੁਰਦੁਆਰਾ ਐਕਟ ਵੀ ਅੰਗਰੇਜ਼ਾਂ ਦੇ ਵਿਧਾਨ ਦੇ ਅਧੀਨ ਬਣਿਆ, ਜਿੱਥੋਂ ਸਾਡੀ ਪਰੰਪਰਾ ਸਾਡੇ ਸਿਧਾਂਤ ਉਹ ਖਿਸਕ ਗਏ। ਤੇ ਅੱਜ 100 ਸਾਲ ਤੋਂ ਬਾਅਦ ਭਾਵੇਂ ਸ਼੍ਰੋਮਣੀ ਕਮੇਟੀ ਸੀ, ਪਹਿਲਾਂ ਉਹਨਾਂ ਦੇ ਵਿੱਚ ਵੀ ਵੋਟਾਂ ਨਹੀਂ ਪਈਆਂ, ਜਿਹੜੀਆਂ ਪਹਿਲੀਆਂ 2 ਨਾਮਜ਼ਦਗੀਆਂ ਹੋਈਆਂ ਗੁਰਦੁਆਰਾ ਬੋਰਡ ਦੀਆਂ, ਉਹ ਸਮੇਂ ਇਲਾਕੇ ਦੀ ਸੰਗਤ ਵੱਲੋਂ ਗੁਰਸਿੱਖਾਂ ਦੀ ਚੋਣ ਹੋਈ। ਸੋ ਸਾਨੂੰ ਜਦੋਂ ਅੰਗਰੇਜ਼ਾਂ ਨੇ ਸਾਡੇ ਲੀਡਰਾਂ ਤੇ ਦਬਾਅ ਪਾ ਕੇ ਵੋਟਾਂ ਲਿਆਂਦੀਆਂ, ਤੇ ਅੱਜ ਅਸੀਂ ਰਸਾਤਲ ਦੇ ਵਿੱਚ ਚਲੇ ਗਏ ਗੁਰੂ ਘਰਾਂ ਦੇ ਵਿੱਚ, ਚੌਧਰਾਂ ਦੀ ਖਾਤਰ, ਪ੍ਰਧਾਨਗੀਆਂ ਦੀ ਖਾਤਰ ਇੱਕ ਦੂਜੇ ਦੀਆਂ ਦਸਤਾਰਾਂ ਵੀ ਲਾਉਣ ਲੱਗੇ। ਤੇ ਇਸ ਸਿਸਟਮ ਦੇ ਰਾਹੀਂ ਦੁਨਿਆਵੀ ਸਰਕਾਰਾਂ, ਭਾਵੇਂ ਉਹ ਫਰੰਗੀ ਸਰਕਾਰ ਸੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਰਾਹੀਂ ਮੌਜੂਦਾ ਬਿਪਤ ਦਿੱਲੀ ਤਖ਼ਤ ਹੈ, ਤੇ ਭਾਵੇਂ ਜਦੋਂ ਤੋਂ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਬਾਅਦ ਭਾਰਤ ਉਪ ਮਹਾਂਦੀਪ ਤੇ ਬਾਕੀ ਜਗ੍ਹਾ ਦੇ ਉੱਤੇ ਵੀ ਆਇਆ, ਤੇ ਉਹਨਾਂ ਨੇ ਆਪਣੇ ਕਰਿੰਦਿਆਂ ਵੈਸੀਆਂ ਦੇ ਰਾਹੀਂ ਵੀ ਦਖਲ ਅੰਦਾਜ਼ੀ ਕਰਨੀ ਸ਼ੁਰੂ ਕੀਤੀ। ਸੋ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ ਕਿ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਵਿੱਚ ਗੁਰਮਰਿਆਦਾ ਦੇ ਮੁਤਾਬਕ ਗੁਰਸਿੱਖੀ ਪਰੰਪਰਾ ਜੋ ਪੰਜ ਪ੍ਰਧਾਨੀ ਸਿਸਟਮ ਦੇ ਰਾਹੀਂ ਸਾਨੂੰ ਇਹ ਪ੍ਰਬੰਧ ਲਿਆਉਣਾ ਪਏਗਾ, ਜਿਹਦੇ ਵਿੱਚ ਸੇਵਾ ਸਿਮਰਨ ਤੇ ਸੰਗਰਾਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਾਂਝੀਆਂ ਜਿਹੜੀਆਂ ਕਮੇਟੀਆਂ ਪੰਜ ਪ੍ਰਧਾਨੀ 5, 7, 11 ਮੈਂਬਰੀ ਬਣਾਈਆਂ ਜਾਣ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਪ੍ਰਬੰਧ ਚੱਲੇ, ਤੇ ਉਹਦੇ ਵਿੱਚ ਉਹਨਾਂ ਦੇ ਜੀਵਨ 'ਚ ਕੀਤੀਆਂ ਹੋਈਆਂ ਪਹਿਲੀਆਂ ਉਪਲਬਧੀਆਂ, ਉਹਨਾਂ ਨੇ ਸੰਗਰਾਮ ਦੇ ਵਿੱਚ ਕਿੰਨਾ ਜੀਵਨ ਲਿਆ, ਭਾਗ ਲਿਆ, ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ, ਬਾਣੀ ਬਾਣੇ ਦੇ ਪਰਿਪੱਕਤਾ ਕਿੰਨੀ ਹੈ, ਕਿੰਨੇ ਸਮੇਂ ਤੋਂ ਅਮਲ ਛਾਕੇ ਨਿਤਨੇਮ ਤੇ ਬਾਣੀ ਬਾਣੇ ਦੀ ਪਰਿਪੱਕਤਾ, ਉਹ ਸਾਰੀਆਂ ਡੂਜ਼ ਐਂਡ ਡੂ ਨੋਟਸ ਬਣਾਉਣੇ ਚਾਹੀਦੇ ਨੇ, ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਸਰਕਾਰ ਦੇ ਬਹੁਤ ਹੱਥਕੰਡੇ ਅਪਣਾਉਣਗੇ ਉਹ ਹਰ ਜਗ੍ਹਾ ਦੇ ਉੱਤੇ, ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਭਾਵੇਂ ਕਿ ਚੋਣਾਂ ਹੀ ਹੁੰਦੀਆਂ 2011 ਤੋਂ ਲੈ ਕੇ ਹੁਣ ਤੱਕ ਨਹੀਂ ਹੋਈਆਂ, ਲਗਭਗ 15 ਸਾਲ ਹੋ ਗਏ, ਉਹਨਾਂ ਦੀ ਮਰਜ਼ੀ ਆ। ਸੋ ਸਾਨੂੰ ਆਪਣਾ ਪ੍ਰਬੰਧ ਸਥਾਪਿਤ ਕਰਨਾ ਪਏਗਾ, ਉਹਦੀ ਸ਼ੁਰੂਆਤ ਕਿਤੇ ਵੀ ਹੋ ਸਕਦੀ ਆ, ਭਾਵੇਂ ਇੱਕ ਪਿੰਡ ਦੇ ਗੁਰਦੁਆਰੇ ਤੋਂ, ਭਾਵੇਂ ਤੁਸੀਂ ਇੱਥੋਂ ਵੀ ਕਰ ਸਕਦੇ ਹੋ ਕਿ ਗੁਰਸਿੱਖਾਂ ਦਾ ਇੱਕ ਬੋਰਡ ਬਣੇ ਜਿਨ੍ਹਾਂ ਨੂੰ ਸੇਵਾ ਸਿਮਰਨ ਤੇ ਸੰਗਰਾਮ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ, ਤੇ ਉਹ ਅੱਗੇ ਪ੍ਰਬੰਧ ਵਾਸਤੇ ਅੱਗੇ ਜਿਹੜੀਆਂ ਜਿਹੜੇ ਸੇਵਾਵਾਂ ਲਾਉਣ, ਲੰਗਰ ਦੀਆਂ ਕਮੇਟੀਆਂ ਬਣ, ਕੀਰਤਨ ਦੀਆਂ, ਪ੍ਰਬੰਧ ਦੀਆਂ, ਤੇ ਡੂਜ਼ ਐਂਡ ਡੂ ਨੋਟਸ ਹੋਣ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਸੀਂ ਗੁਰੂ ਖਾਲਸਾ ਪੰਥ ਦੇ ਨਿਯਮਾਂ ਦੇ ਮੁਤਾਬਕ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਅਜਿਹੇ ਨਿਸ਼ਕਾਮ ਜਥੇ ਦੇ ਹੱਥਾਂ ਦੇ ਵਿੱਚ ਦਈਏ ਜਿੱਥੋਂ ਸਾਡੀ ਪੰਥ ਦੀ ਮੀਰੀ ਪੀਰੀ ਦਾ ਸਿਧਾਂਤ ਪੰਜ ਪ੍ਰਧਾਨੀ ਸਿਸਟਮ ਚੱਲੇ। ਸੋ ਭਾਈ ਨਿੱਜਰ ਤੇ ਹੁਣ ਤੱਕ ਹੋਏ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਸਮੂਹ ਸਿੰਘਾਂ ਸਿੰਘਣੀਆਂ ਭਚੰਗੀਆਂ ਨੂੰ ਸਾਡੀ ਸ਼ਹਾਦਤ ਦਾ ਜਿਹੜਾ ਸਲਤਾਂ ਦੇ ਫੁੱਲ ਹੈ ਤਾਂ ਹੀ ਹੋਣਗੇ ਜੇ ਅਸੀਂ ਉਹਨਾਂ ਦੀ ਸੋਚ ਜੋ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਸੀਗੀ ਹਰ ਪੱਖ ਤੋਂ ਸੰਘਰਸ਼ ਨੂੰ ਅੱਗੇ ਵਧਾਈਏ ਤੇ ਆਪਣੇ ਜੀਵਨ ਜਾਚ ਤੇ ਆਪਣੇ ਜਥੇਬੰਦੀਆਂ ਦਲ ਪੰਥਾਂ ਦੀਆਂ ਤੇ ਜਥਿਆਂ ਦੀਆਂ ਜੋ ਨੀਤੀਆਂ ਨੇ, ਪੈਂਤੜੇ ਨੇ ਤੇ ਲੀਡਰਸ਼ਿਪ ਦੀ ਚੋਣ ਹੈ ਤੇ ਪ੍ਰਬੰਧ ਦੀ ਚੋਣ ਹੈ ਉਹ ਅਸੀਂ ਗੁਰਮਤ ਦੇ ਆਸ਼ੇ ਦੇ ਮੁਤਾਬਕ ਦੂਜੇ ਅਣਮਤਾਂ ਦੇ ਤਖ਼ਤਾਂ ਤੋਂ ਬਚਾਉਣ ਦੀ ਖਾਤਰ ਅਸੀਂ ਆਪਣਾ ਪ੍ਰਬੰਧ ਆਪਣੇ ਹੱਥੀ ਲਈਏ ਤਾਂ ਜੋ ਬਾਹਰੀ ਦਖਲਅੰਦਾਜ਼ੀ ਨੂੰ ਛਟਿਆਉਂਦੇ ਹੋਏ ਅਸੀਂ ਜੋ ਹਰ ਪੱਖ ਤੋਂ ਜੋ ਗੁਰਮਤ ਦਾ ਪ੍ਰਚਾਰ ਖਾਲਸਾ ਜੀ ਕੇ ਬੋਲਬਾਲੇ ਦੁਨੀਆਂ ਭਰ ਦੇ ਵਿੱਚ ਕਰ ਸਕੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ, ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਲਈ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ। ਸੋ ਖਾਲਸਾ ਜੀ ਆਓ ਜੀ, ਅਗਲੇ ਬੁਲਾਰੇ ਨੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਸੁੱਜੋਂ, ਦੋ ਕੁ ਮਿੰਟ ਵਾਸਤੇ ਉਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ, ਉਹ ਵੀ ਵਿਸ਼ੇਸ਼ ਕਰਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਮੋਂਟਰੀਅਲ ਤੋਂ ਪਹੁੰਚੇ ਨੇ। ਆਓ ਜੀ, ਦੋ ਕੁ ਮਿੰਟ ਵਿਚਾਰ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ।

ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਨੇ ਕੌਮ ਨੂੰ ਦੁਨੀਆਂ ਭਰ ਵਿੱਚ ਚੜ੍ਹਦੀ ਕਲਾ ਵਿੱਚ

0: ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਹੈ। ਸੋ ਫਤਿਹ ਬੁਲਾਉਂਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੋ ਵਿਸ਼ੇਸ਼ ਤੌਰ ਤੇ ਹਾਜ਼ਰੀ ਭਾਂਦੇ ਲਈ ਪਹੁੰਚੇ ਨੇ ਮੋਂਟਰੀਅਲ ਤੋਂ, ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਸੁੱਜੋਂ। ਸੋ ਆਓ ਜੀ, ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਇਹਨਾਂ ਦਾ ਵੀ ਗੁਰਮੁਖ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਵਿਸ਼ੇਸ਼ ਕਰਕੇ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ। ਆਓ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਚਾਹ ਬਾਦਸ਼ਾਹ ਤਖ਼ਤ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਨੇ ਥਾਂ ਥਾਂ ਦੇ ਉੱਤੇ ਸਾਨੂੰ ਵਾਰ ਵਾਰ ਇਹ ਸਮਝਾਇਆ ਕਿ ਭਾਈ ਮੌਤ ਅਟਲ ਸੱਚਾਈ ਆ। ਐਸਾ ਦੁਨੀਆਂ ਦੇ ਉੱਤੇ ਕੋਈ ਮਾਈ ਦਾ ਲਾਲ ਨਾ ਜੰਮਿਆ ਤੇ ਨਾ ਜੰਮਣਾ ਆ ਜਿਹੜਾ ਇਹ ਕਵੇ ਕਿ ਮੇਰਾ ਸਰੀਰ ਸਦੀਵ ਹੀ ਇਸ ਧਰਤੀ ਦੇ ਉੱਤੇ ਰਹਿਣਾ, ਜਿਹੜਾ ਅੱਜ ਜੰਮਿਆ ਉਹਨੇ ਮਰਨਾ ਹੀ ਮਰਨਾ। ਇਕੱਲੇ ਬੰਦੇ ਹੀ ਨਹੀਂ ਮਰਨੇ, ਜੀਵ ਜੰਤੂ ਜਾਨਵਰ ਪਸ਼ੂ ਪੰਛੀ ਜੋ ਕੁਝ ਵੀ ਜਿੰਨੀ ਉਤਪਤੀ ਆ, ਕੋਈ ਦਰਖਤ ਆ ਉਹ ਗੱਲ ਵੱਖਰੀ ਹੈ, ਕੋਈ ਹਜ਼ਾਰਾਂ ਸਾਲ ਜੀਲੇ ਕੋਈ ਲੱਖਾਂ ਸਾਲ ਜੀਲੇ, ਪਰ ਨਸ਼ਟ ਇੱਕ ਦਿਨ ਸਭ ਕੁਝ ਹੋਣਾ, ਇਹ ਸਭ ਕੁਝ ਨਾ ਸੁਣ। ਪਰ ਉਹਦੇ ਬਾਵਜੂਦ ਬੰਦਾ ਇਹ ਭੁਲੇਖਾ ਪਾ ਕੇ ਰੱਖਦਾ ਹਮੇਸ਼ਾ ਮੇਰੇ ਅਰਗਾ ਕਿ ਸ਼ਾਇਦ ਮੈਂ ਸਦੀਵੀ ਬਹਿ ਰਹਿਣਾ, ਬਾਕੀ ਸਾਰੀ ਦੁਨੀਆਂ ਨੇ ਮਰ ਜਾਣਾ। ਇਸੇ ਇੱਕ ਭੁਲੇਖੇ ਦੇ ਵਿੱਚ ਜਿਹੜਾ ਕਿ ਉਹਨੂੰ ਜੇ ਇਕੱਲਾ ਬਹਿ ਕੇ ਸੋਚੇ ਉਹਨੂੰ ਪਤਾ ਹੁੰਦਾ ਵੀ ਬਹਿ ਮੈਂ ਵੀ ਨਹੀਂ ਰਹਿਣਾ, ਪਰ ਆਮ ਦੁਨੀਆਂ ਚ ਵਿਚਰਦਿਆਂ ਨੂੰ ਇੰਜ ਲੱਗਦਾ ਵੀ ਉਹਨੇ ਵੀ ਮਰ ਜਾਣਾ, ਉਹਨੇ ਵੀ ਮਰ ਜਾਣਾ, ਇਹ ਭੁੱਲ ਜਾਂਦਾ ਵੀ ਮਰਨਾ ਮੈਂ ਵੀ ਹਾਂ ਭਾਈ ਇੱਕ ਦਿਨ। ਪਰ ਇਸ ਸੱਚਾਈ ਨੂੰ ਜੇ ਕਬੂਲ ਕਰ ਲਾਂਗੇ ਤੇ ਜੀਵਨ ਦਾ ਜਿਹੜਾ ਝਮੇਲੇ ਨੇ ਉਹਨਾਂ ਚੋਂ ਨਿਕਲਣਾ ਸੌਖਾ ਆ ਜਾਂਦਾ। ਜੇ ਇਹ ਸੱਚਾਈ ਨੂੰ ਕਬੂਲ ਨਹੀਂ ਕੀਤਾ, ਸਿਰਫ ਕਹਿਣ ਨੂੰ ਹੀ ਆ ਮੇਰੇ ਵਾਂਗੂ, ਤਾਂ ਫਿਰ ਦੁਨੀਆਂ ਦੇ ਝਮੇਲੇ ਜੀ ਫੇਰ ਰਹਿਣਾ, ਫਿਰ ਬੰਦਾ ਸ਼ਹਾਦਤ ਤੱਕ ਜਾਂਦਾ ਹੀ ਨਹੀਂ ਗਾ। ਫਿਰ ਗੁਰੂ ਦੇ ਨਾਲ ਜੁੜਨ ਤੱਕ ਜਿਹੜੀਆਂ ਗੱਲਾਂ ਨੇ ਉਸ ਰਸਤੇ ਦੇ ਉੱਤੇ ਉਸ ਤਰੀਕੇ ਨਾਲ ਤੋਰ ਹੀ ਨਹੀਂ ਪਾਉਂਦਾ ਜਦੋਂ ਤੱਕ ਇਹ ਮਨ ਚ ਗੱਲ ਬਹਿ ਨਾ ਜਾਵੇ ਕਿ ਭਾਈ ਮੌਤ ਪੱਕੀ। ਜਿਹੜੀ ਇਸ ਸੰਸਾਰ ਦੇ ਉੱਤੇ ਗੁਰਬਾਣੀ ਨੇ ਅੰਦਰ ਵੀ ਆਪਾਂ ਹੁਣੇ ਸੁਣ ਕੇ ਆਏ ਹਾਂ, ਭਾਈ ਸਾਹਿਬ ਨੇ ਸਲੋਕ ਪੜ੍ਹੇ ਨੇ ਭਾਈ ਸਾਹਿਬ ਹੋਣਾ ਨੇ, ਵੀ ਮਹਾਰਾਜ ਨੇ ਸਾਫ਼ ਕਿਹਾ ਹੈ ਕਿ ਰਾਮ ਵੀ ਗਿਆ ਤੇ ਰਾਵਣ ਵੀ ਗਿਆ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ। ਸਾਡੇ ਤੇ ਅੱਜ ਕੱਲ੍ਹ ਨਿਆਣੇ ਕਿਸੇ ਦੇ ਕੋਈ ਹੈਗਾ, ਕਿਸੇ ਦੇ ਨਹੀਂ ਹੈਗਾ, ਕਿਸੇ ਦੇ ਇੱਕ ਦੇ ਕਿਸੇ ਦੇ ਦੋ ਨੇ। ਗੁਰਬਾਣੀ ਕਹਿੰਦੀ ਵੀ ਸਾਰੇ ਗਏ, ਜਿਨ੍ਹਾਂ ਦੇ ਵੱਡੇ ਤੋਂ ਵੱਡੇ ਪਰਿਵਾਰ ਹੀ ਉਹ ਵੀ ਗਏ, ਤੇ ਕਿੱਡੇ ਵੱਡੇ ਪਰਿਵਾਰ ਉਹ ਵੀ ਗੁਰਬਾਣੀ ਨੇ ਦੱਸਿਆ। ਇੱਕ ਲੱਖ ਪੂਤ ਸਵਾ ਲੱਖ ਨਾਤੀ, ਆਂਦੇ ਇੱਕ ਲੱਖ ਪੁੱਤਰ ਹੀ ਤੇ ਸਵਾ ਲੱਖ ਅੱਗੇ ਪੋਤਰੇ ਤੇ ਰਾਵਣ ਘਰ ਦੀਆ ਨਬਤੀ, ਆਂਦੇ ਏਡਾ ਤਗੜਾ ਪਰਿਵਾਰ ਉਹਦੇ ਘਰ ਆ ਜਿੱਦਾਂ ਦੀਵਾ ਨਬਤੀ ਕੋਹ ਨਹੀਂ ਜਗਦਾ। ਤੇ ਭਾਈ ਜਿਹਦੇ ਸਵਾ ਲੱਖ ਹੀ ਤੇ ਸਵਾ ਲੱਖ ਅੱਗੇ ਪੋਤਰੇ ਆ ਉਹ ਨਹੀਂ ਰਿਹਾ, ਉਹਦੇ ਘਰਾਂ ਚ ਦੀਵੇ ਨਹੀਂ ਜਗੇ, ਤੇ ਅਸੀਂ ਕਿੱਥੋਂ ਵਹਿਮ ਪਾ ਲਿਆ ਵੀ ਸਾਡੇ ਸਦੀਵੀ ਜਗਦੇ ਰਹਿਣੇ। ਸੋ ਚਲੇ ਸਾਰਿਆਂ ਜਾਣਾ, ਪਰ ਜਿੱਦਾਂ ਸ਼ਹੀਦ ਜਾਂਦੇ ਉਦਾਂ ਵਿਰਲੇ ਜਾਂਦੇ। ਕੰਮ ਤੇ ਤੁਸੀਂ ਸਾਰੇ ਜਾਂਦੇ ਹੋ, ਮੇਰੇ ਵਰਗਾ ਵੀ ਕਰ ਲੈਂਦਾ, ਪਰ ਪੈਕੇਜ ਕੰਮ ਤੇ ਨੌਕਰੀ ਕਰਨ ਵਾਲੇ ਸਾਰਿਆਂ ਨੂੰ $3 ਲੱਖ ਦਾ ਥੋੜੀ ਮਿਲਦਾ। ਕੰਮ ਤੇ ਬਥੇਰੇ ਜਾਂਦੇ, ਬਿਜ਼ਨਸ ਬਥੇਰੇ ਆਪਣਾ ਕਰਦੇ ਆ, ਪਰ ਸਾਰੇ ਅਰਬਪਤੀ ਤੇ ਕਰੋੜਪਤੀ ਥੋੜੀ ਆ। ਏਦਾਂ ਹੀ ਮਰ ਸਾਰੇ ਜਾਂਦੇ, ਪਰ ਸ਼ਹੀਦ ਸਾਰੇ ਥੋੜੀ ਹੋਏ ਨੇ, ਇਹ ਵਿਰਲੇ ਨੇ। ਮਰਨਾ ਸਾਰਿਆਂ ਨੇ, ਮੌਤ ਤੈਅ ਆ, ਪਰ ਜਿਹੜੀ ਸ਼ਹਾਦਤ ਆ ਜਿਵੇਂ ਭਾਜੀ ਨੇ ਪਹਿਲਾਂ ਵੀ ਦੱਸਿਆ ਇਹ ਬਖਸ਼ਿਸ਼ ਆ। ਮਿਹਨਤ ਸਾਰੇ ਕਰਦੇ ਨੇ, ਪਰ ਮਿਹਨਤ ਦਾ ਫਲ ਸਾਰਿਆਂ ਨੂੰ ਮਿਲੇ ਜ਼ਰੂਰੀ ਥੋੜੀ ਆ, ਇਹ ਤਾਂ ਕਰਮਾਂ ਦੀ ਖੇਡ ਆ। ਮਿਹਨਤ ਤੇ ਸਾਰੀ ਉਮਰ ਖੋਤਾ ਵੀ ਕਰਦਾ ਤੇ ਉਹ ਫਿਰ ਉਹ ਕਹਿੰਦਾ ਵੀ ਮੋੜ ਘੋੜ ਖੋਤੀ ਬੋਝ ਥੱਲੇ, ਵੀ ਸਾਰਾ ਕੁਝ ਘੁੰਮ ਫਿਰ ਕੇ ਫਿਰ ਬੋਝ ਹੀ ਆ ਉਹਦੇ ਉੱਤੇ, ਉਹ ਅੱਧਿਆਂ ਨੇ ਮੇਰੇ ਵਰਗਾ ਬਣਾ ਲਿਆ ਸ਼ਾਇਦ ਬੋਰਡ ਥੱਲੇ, ਉਹ ਸ਼ਾਮੇ ਥੋੜੀ ਬਹਿਣ ਆਉਂਦੀ ਮੋੜ ਘੋੜ ਖੋਤੀ ਬੋਰਡ ਥੱਲੇ। ਕਹਾਵਤ ਇਹ ਵੀ ਮੋੜ ਘੋੜ ਖੋਤੀ ਬੋਝ ਥੱਲੇ, ਵੀ ਜਿੰਨਾ ਮਰਜ਼ੀ ਭੱਜ ਦੌੜ ਲਾਵੇ ਅਖੀਰ ਨੂੰ ਫਿਰ ਬੋਝ ਦਾ ਬੋਝ ਹੀ ਰਹਿੰਦਾ ਉਹਦੇ ਉੱਤੇ। ਸੋ ਇਸੇ ਤਰੀਕੇ ਦੇ ਨਾਲ ਹੀ ਭਾਈ ਸਾਡੀ ਜ਼ਿੰਦਗੀ ਚੱਲਦੀ ਰਹਿਣੀ ਆ, ਜਿੰਨਾ ਮਰਜ਼ੀ ਭੱਜ ਦੌੜ ਲਈਏ ਇੱਧਰ ਉੱਧਰ, ਅਖੀਰ ਨੂੰ ਮੌਤ ਸਾਡੇ ਸਿਰ ਤੇ ਬਹਿਣੀ ਹੀ ਬਹਿਣੀ ਆ। ਤੇ ਇਹ ਚੰਗੀ ਗੱਲ ਹੋਊਗੀ, ਹੈ ਵੀ ਚੰਗੀ ਆ ਜਿਹੜੇ ਸ਼ਹੀਦ ਹੋ ਗਏ ਨੇ, ਵੀ ਉਹਨਾਂ ਦੀ ਇਹ ਕਰਮਾਂ ਦੀ ਖੇਡ ਆ ਵੀ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਆ, ਤੇ ਸ਼ਹਾਦਤ ਮੇਰੇ ਵਰਗਿਆਂ ਨੂੰ ਸਰੀਰ ਤੇ ਲੱਗੇ ਫੱਟ ਕਈ ਵਾਰੀ ਜਿਹੜੇ ਨੇ ਦੁੱਖ ਲੱਗਦਾ।

0: ਕਿ ਭਾਈ ਇਹ ਤੇ ਅਸੀਂ ਪੀੜ ਝਲਕ ਦਾਂਗੇ ਜੀ, ਬੜੀ ਦਰਦਨਾਕ ਮੌਤ ਆ, ਪਰ ਇਹਦੇ ਬਾਰੇ ਵੀ ਗੁਰਬਾਣੀ ਸਾਨੂੰ ਦੱਸਦੀ ਆ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ, ਮਤਲਬ ਐਡੀ ਤਗੜੀ ਅਵਸਥਾ ਚਾਹੀਦੀ ਹੈ ਫਿਰ ਜਾ ਕੇ ਕਿਤੇ ਉਹ ਗੱਲਾਂ ਪਹੁੰਚਦੀਆਂ ਨੇ, ਉਦਾਂ ਥੋੜੀ ਹੋ ਜਾਂਦੀਆਂ। ਹੁਣ ਇਹਦੇ ਚ ਅਸੀਂ ਤੇ ਇੱਕ ਚੀਜ਼ ਤੇ ਵੀ ਨਹੀਂ ਮੇਰੇ ਵਰਗਾ ਆਉਂਦਾ ਅਜੇ। ਸੋ ਉਹ ਸਾਰੀਆਂ ਗੱਲਾਂ ਦੇ ਉੱਤੇ ਜੇ ਨਿਭ ਜੇ ਕੋਈ ਤੇ ਉਹ ਸ਼ਹਾਦਤ ਤੱਕ ਪਹੁੰਚਦਾ ਆ, ਫਿਰ ਜਿਹੜਾ ਸਰੀਰਾਂ ਦਾ ਦੁੱਖ ਆ ਉਹ ਇੱਥੇ ਐਵੇਂ ਨਹੀਂ ਦਿਖਾਈ ਦਿੰਦਾ, ਉਹ ਬਹੁਤ ਡੂੰਘੀਆਂ ਗੱਲਾਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉੱਥੇ ਪਹੁੰਚ ਗਿਆ ਆ, ਜਿੱਦਾਂ ਅਸੀਂ ਸੁਣਿਆ ਆ ਆਪਣੇ ਪ੍ਰਚਾਰਕਾਂ ਦੇ ਕੋਲੋਂ ਜਿਹੜੇ ਪਹੁੰਚੇ ਹੋਏ ਨੇ, ਜਿਨ੍ਹਾਂ ਨੇ ਗੁਰਬਾਣੀ ਦੀਆਂ ਕਥਾ ਸੰਥਿਆਵਾਂ ਦਿੱਤੀਆਂ ਨੇ, ਵੀ ਜਿਹੜੀ ਉਹ ਅਵਸਥਾ ਆ ਵੀ ਜਿੱਥੇ ਸਰੀਰ ਦੇ ਵਿੱਚੋਂ ਦੁੱਖ ਨਿਕਲ ਜਾਂਦਾ ਆ, ਉਹ ਅਵਸਥਾ ਦੇ ਵਿੱਚ ਸ਼ਹੀਦ ਉਸ ਵਕਤ ਪਹੁੰਚਦੇ ਨੇ ਜਦੋਂ ਸ਼ਹਾਦਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੋ ਉਹ ਜਿਹੜੇ ਦੁੱਖ ਤਕਲੀਫਾਂ ਨੇ ਉਹ ਦੁਨਿਆਵੀ ਰੂਪ ਦੇ ਵਿੱਚ ਸਾਨੂੰ ਲੱਗਦੀਆਂ ਨੇ, ਪਰ ਜਿਹੜੇ ਸ਼ਹੀਦ ਆ ਜਿਹੜੇ ਇਸ ਰਸਤੇ ਤੇ ਚੱਲੇ ਨੇ, ਉਹਨਾਂ ਦੀ ਉਹ ਮੌਤ ਜਿਹੜੀ ਆ ਬਹੁਤ ਸੁਖਾਲੀ ਹੁੰਦੀ ਆ, ਬੜੀ ਆਨੰਦਮਈ ਹੁੰਦੀ ਉਸ ਵਕਤ ਦੀ। ਇਹ ਤੇ ਉਹ ਜਾਣਦੇ ਨੇ, ਮੇਰੇ ਤਾਂ ਸਿਰਫ ਦਸੀ ਗੱਲਾਂ ਹੀ ਕਰ ਸਕਦਾ ਵੀ ਭਾਈ ਸ਼ਾਇਦ ਐਵੇਂ ਦੀ ਹੁੰਦੀ ਹੋਵੇ, ਪਰ ਜਿੰਨੀ ਕੁ ਗੁਰਬਾਣੀ ਦੀ ਸਮਝ ਗੁਰੂ ਮਹਾਰਾਜ ਨੇ ਬਖਸ਼ੀ ਆ ਉਹਦੇ ਮੁਤਾਬਕ ਤੇ ਇੰਨਾ ਕੁ ਸਮਝ ਆਇਆ ਆ ਕਿ ਬਾਕੀ ਸਾਰਿਆਂ ਦੀ ਜਿਹੜੀ ਜਿੰਦ ਆ ਉਹ ਹੱਡਾਂ ਨੂੰ ਬੜੀ ਕੜਕਾ ਕੇ ਨਿਕਲਣੀ ਆ, ਪਰ ਦੁੱਖ ਜਿਹੜਾ ਆ ਉਹ ਹੱਡਾਂ ਦਾ ਨਹੀਂ ਹੁੰਦਾ, ਦੁੱਖ ਆਤਮਾ ਦਾ ਹੁੰਦਾ ਆ। ਜਦੋਂ ਤੱਕ ਇਹ ਆਤਮਾ ਸਰੀਰ ਦਾ ਮੋਹ ਪਾ ਕੇ ਰੱਖਦੀ ਆ ਤੇ ਉਦੋਂ ਤੱਕ ਇਸ ਆਤਮਾ ਨੂੰ ਸਰੀਰ ਦੇ ਦੁੱਖ ਲੱਗਦੇ ਰਹਿੰਦੇ ਆ, ਜਦੋਂ ਇਹ ਆਤਮਾ ਸਰੀਰ ਦਾ ਮੋਹ ਤਿਆਗ ਦਿੰਦੀ ਆ ਤੇ ਫਿਰ ਸਰੀਰ ਨੂੰ ਜੋ ਮਰਦੀ ਹੁੰਦਾ ਰਹੇ ਫਿਰ ਆਤਮਾ ਨੂੰ ਦੁੱਖ ਨਹੀਂ ਲੱਗਦਾ, ਉਹ ਸਰੀਰ ਹੁੰਦਾ ਆ। ਇੱਥੇ ਮੇਰੇ ਵਰਗਾ ਮਾੜੀ ਜਿਹੀ ਗਰਮੀ ਪੈ ਜੇ, ਪਰਸੋਂ ਚੌਥਾ ਇੱਥੇ ਜਦੋਂ ਆਪਾਂ ਝੰਡਾ ਚੜਾਉਣੀ ਤੁਰੇ ਸੜਕ ਤੇ ਤੁਰਿਆ ਨਹੀਂ ਜਾਂਦਾ, ਕਿਉਂ? ਕਿਉਂਕਿ ਸਰੀਰ ਨਾਲ ਅਜੇ ਮੋਹ ਆ। ਪਰ ਉਹੀ ਸਰੀਰ ਹੋਣਾ ਹੈ ਜਦੋਂ ਆਤਮਾ ਵਿੱਚੋਂ ਨਿਕਲ ਗਈ, ਤੁਸੀਂ ਅੱਗ ਦੇ ਵਿੱਚ ਫੂਕ ਦੇਣਾ, ਮੇਰੇ ਵਰਗੇ ਨੇ ਉੱਠ ਥੋੜੀ ਖੜਨਾ। ਸੋ ਇਹਦਾ ਮਤਲਬ ਜਿਹੜਾ ਦੁੱਖ ਆ ਉਹ ਸਰੀਰ ਦਾ ਨਹੀਂ ਗਾ, ਦੁੱਖ ਰੂਹ ਦਾ, ਰੂਹ ਨੂੰ ਦੁੱਖ ਲੱਗਦਾ ਹੈ। ਸੋ ਇਹ ਰੂਹ ਦੀਆਂ ਖੇਡਾਂ ਨੇ ਭਾਈ ਜਿਹੜੀਆਂ ਸ਼ਹਾਦਤ ਵਾਲੀਆਂ ਨੇ, ਇਹ ਦੁਨਿਆਵੀ ਲੋਕਾਂ ਦੇ ਵੱਸ ਦੀ ਗੱਲ ਨਹੀਂ ਤੇ ਨਾ ਦੁਨਿਆਵੀ ਲੋਕਾਂ ਨੂੰ ਸਮਝ ਆਉਂਦੀ ਆ। ਇਸੇ ਕਰਕੇ ਮੇਰੇ ਵਰਗੇ ਜਿਹੜੇ ਦੁਨਿਆਵੀ ਨੇ ਉਹ ਸ਼ਹਾਦਤਾਂ ਨੂੰ ਨੁਕਸਾਨ ਦੱਸਦੇ ਨੇ, ਉਹ ਕਹਿਣਗੇ ਲੈ 50,000 ਬੰਦਾ ਮਰਾ ਲਿਆ, ਕੌਮ ਦਾ ਇੰਨਾ ਨੁਕਸਾਨ ਕਰ ਲਿਆ। ਉਹ ਭਾਈ ਇਹ ਨੁਕਸਾਨ ਥੋੜੀ ਆ, ਇਹ ਕੋਈ ਬਿਜ਼ਨਸ ਥੋੜੀ ਚੱਲਣ ਡਿਆ ਵੀ ਚਾਰ ਬੰਦੇ ਦੇ ਜਾਓ ਤੇ ਉਹਦੇ ਬੰਦੇ ਤੁਹਾਨੂੰ ਆਹ ਮਿਲ ਜੂਗਾ, ਪੰਜ ਬੰਦੇ ਮਰਾੜੋ ਇਹਦੇ ਬੰਦੇ ਆਹ ਮਿਲ ਜੂਗਾ, ਇਹ ਤੇ ਇੱਦਾਂ ਹੀ ਚੱਲਣਾ। ਸੋ ਮੌਤ ਜਿਹੜੀ ਆ ਭਾਈ ਉਹ ਆਉਣੀ ਆਉਣੀ। ਮੈਂ ਆਪਣੀ ਗੱਲ ਨੂੰ ਜਿਹੜਾ ਵਾ ਉਹ ਵਿਸ਼ਰਾਮ ਦੇਵਾਂ, ਜਿੱਥੇ ਬੈਠੇ ਨੇ ਉਹਨਾਂ ਨੇ ਗੁਰਬਾਣੀ ਦੇ ਨਾਲ ਤੁਹਾਨੂੰ ਜੋੜਨਾ ਆ, ਪਰ ਮੇਰੀ ਸਿਰਫ ਬੇਨਤੀ ਇੰਨੀ ਕਿ ਆ ਕਿ ਜੇ ਸ਼ਹੀਦਾਂ ਨੂੰ ਯਾਦ ਕਰਨਾ ਆ ਤੇ ਉਹ ਕੱਲਾ ਇਸ ਪੁਆਇੰਟ ਤੇ ਆ ਕੇ ਨਹੀਂ ਮੁੱਕ ਜਾਣਾ ਕਿ ਅਸੀਂ ਦੀਵਾਨ ਵਿੱਚ ਆਏ ਮੱਥਾ ਟੇਕਿਆ ਤੇ ਬਾਅਦ ਚ ਖਾਧਾ ਪੀਜ਼ਾ ਤੇ ਘਰ ਨੂੰ ਚਲੇ ਗਏ। ਉਹਦੇ ਲਈ ਜਿਹੜੀ ਸ਼ਹਾਦਤ ਜਿਸ ਕਾਰਨ ਹੋਈ ਆ ਉਹਨੂੰ ਪ੍ਰਚਾਰਨਾ, ਉਹਦੇ ਤੇ ਤੁਰਨਾ ਸਾਡਾ ਤੁਹਾਡਾ ਸਾਰਿਆਂ ਦਾ ਕੱਲੇ ਕੱਲੇ ਦਾ ਫਰਜ਼ ਆ। ਅਸੀਂ ਉਹੋ ਜਿਹੇ ਲੋਕ ਵੀ ਦੁਨੀਆਂ ਦੇ ਵਿੱਚ ਵੇਖੇ ਨੇ ਜਿਨ੍ਹਾਂ ਨਾਂ ਦੇ ਅੱਗੇ ਤੇ ਸੰਤ ਲਵਾ ਲਿਆ, ਜਿਨ੍ਹਾਂ ਨਾਂ ਦੇ ਅੱਗੇ ਤੇ ਬਾਬਾ ਲਵਾ ਲਿਆ, ਪਰ ਉਹ ਦੁਨੀਆਂ ਨੂੰ ਮਤ ਇਹ ਦਿੰਦੇ ਨੇ ਵੀ ਕੱਲਾ ਵਾਹਿਗੁਰੂ ਵਾਹਿਗੁਰੂ ਕਰੋ, ਤੁਹਾਨੂੰ ਆਪਣੀ ਰਾਜਨੀਤੀ ਤੇ ਖਾਲਿਸਤਾਨ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ, ਤੇ ਨਾ ਉਹ ਤੁਹਾਨੂੰ ਸਟੇਜਾਂ ਤੋਂ ਕਰਦੇ ਦੇਣਗੇ। ਪਰ ਸਿੱਖੀ ਦਾ ਇਹ ਸਿਧਾਂਤ ਨਹੀਂ ਗਾ, ਸਿੱਖੀ ਦਾ ਇਹ ਸਿਧਾਂਤ ਆ ਵੀ ਜਿਹੜਾ ਸੰਤ ਬਣਿਆ ਉਹ ਸਿਪਾਹੀ ਬਣਨਾ ਹੀ ਬਣਨਾ ਆਟੋਮੈਟਿਕਲੀ, ਤੇ ਜਿਹੜਾ ਅਜੇ ਸਿਰਫ ਕਹਿਣ ਨੂੰ ਹੀ ਸੰਤ ਬਣਿਆ ਆ, ਸੱਚ ਹੈ ਜਿਹੜਾ ਜਿਹੜਾ ਸਿੱਖ ਨੂੰ ਰਾਜਨੀਤਿਕ ਤੌਰ ਦੀ ਚੇਤਨਾ ਨਹੀਂ ਦਿੰਦਾ ਨਾਲ ਦੀ ਨਾਲ, ਜਿੰਨਾ ਮਰਜ਼ੀ ਮੇਰੇ ਵਰਗਾ ਕੋਈ ਪਖੰਡ ਕਰ ਲੇ, ਸੰਤ ਨਹੀਂ ਬਣਿਆ ਅੰਦਰੋਂ। ਸੰਤ ਜਿਹੜਾ ਜਿਹੜਾ ਬਣਿਆ ਦੱਸੋ ਕਿਹੜਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਸੀਗਾ, ਉਹਨਾਂ ਦੇ ਨਾਂ ਦੇ ਅੱਗੇ ਸੰਤ ਲਵਾਇਆ ਵੀ ਨਹੀਂ। ਪਰ ਜਦੋਂ ਜਦੋਂ ਗੁਰੂ ਮਹਾਰਾਜ ਦੇ ਵੱਲ ਨੂੰ ਕੋਈ ਹਮਲਾਵਰ ਹੋ ਕੇ ਆਇਆ ਆ, ਸਾਡੇ ਧਾਰਮਿਕ ਸਥਾਨਾਂ ਵੱਲ ਨੂੰ ਹੋ ਕੇ ਆਇਆ ਆ, ਤੇ ਜਿਨ੍ਹਾਂ ਜਿਨ੍ਹਾਂ ਨੇ ਭੋਰਿਆਂ 'ਚ ਬਹਿ ਕੇ ਭਗਤੀਆਂ ਕੀਤੀਆਂ ਸਭ ਤੋਂ ਅੱਗੇ ਹੋ ਕੇ ਉਹ ਨਿਤਰੇ ਨੇ, ਤੇ ਅੱਜ ਜਦੋਂ ਜਦੋਂ ਹਮਲਾ ਆਉਂਦਾ ਉਹ ਸਾਡੇ ਵਰਗ ਨੂੰ ਮਤਾਂ ਦਿੱਤੀਆਂ ਜਾਂਦੀਆਂ ਵੀ ਭੋਰਿਆਂ 'ਚ ਵੜ ਜਾਓ ਜਾ ਕੇ। ਭੋਰਿਆਂ 'ਚ ਵੜਨਾ ਗਲਤ ਨਹੀਂ ਗਾ, ਵਾਹਿਗੁਰੂ ਕਰਨਾ ਸਿੱਖ ਦੀ ਖੁਰਾਕ ਆ, ਨਾਮ ਜਪਣਾ ਸਿੱਖ ਦੀ ਖੁਰਾਕ ਆ, ਪਰ ਜੇ ਉਹ ਖੁਰਾਕ ਖਾ ਕੇ ਅੰਦਰੋਂ ਅਜੇ ਤਾਕਤ ਨਹੀਂ ਆਈ ਤੇ ਫਿਰ ਕਿਤੇ ਸਾਡੇ ਕਿਸੇ ਉਸੇ ਭਲਵਾਨ ਵਾਲੀ ਨਾ ਕਿਤੇ ਸਾਡੇ ਨਾਲ ਵਾਪਰੇ, ਜਿਹਨੂੰ ਗੁਰੂ ਮਹਾਰਾਜ ਕਹਿੰਦੇ ਵੀ ਕੋਈ ਨੀ ਹੁਣ ਸਾਡਾ ਵੀ ਹੱਥ ਹੀ ਲੜੂਗਾ, ਤੇ ਉਹ ਜਿਹੜਾ ਅੰਨ ਖਾਣ ਵਾਲਾ ਮੇਰੇ ਵਰਗਾ ਆਇਆ ਇਹ ਘਰ ਕੱਲਾ, ਉਹ ਫਿਰ ਕੰਧ ਟੱਪ ਕੇ ਭੱਜ ਗਿਆ ਸੀ, ਇਹ ਕੰਮ ਕਿਤੇ ਸਾਡੇ ਨਾਲ ਕਿਤੇ ਅੱਜ ਇਹੋ ਤੇ ਨਹੀਂ ਵਾਪਰਨ ਡਿਆ ਵੀ ਕਹਿਣ ਨੂੰ ਤੇ ਅਸੀਂ ਗੁਰੂ ਦਾ ਨਾਮ ਹਮੇਸ਼ਾ ਜਪਦੇ ਹਾਂ, ਕਹਿਣ ਨੂੰ ਤੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਸਵਾਸ ਸਵਾਸ ਗੁਰੂ ਦਾ ਨਾਮ ਲੈਣਾ ਆ, ਵਾਹਿਗੁਰੂ ਵਾਹਿਗੁਰੂ ਕਰਨਾ ਆ, ਤੇ ਜਿੱਦਣ ਸਾਡੇ ਕਿਲ੍ਹਿਆਂ ਦੇ ਉੱਤੇ ਹਾਥੀ ਕੋਈ ਚੜ ਕੇ ਆਇਆ ਬੇਗਾਨਾ ਤੇ ਅਸੀਂ ਸਭ ਤੋਂ ਪਹਿਲਾਂ ਮਾਰੀ ਛਾਲ ਤੇ ਸਿੱਖੀ ਦੇ ਕਿਲ੍ਹੇ ਚੋਂ ਬਾਹਰ, ਇਹ ਨਹੀਂ। ਸੋ ਬਖਸ਼ਿਸ਼ ਹੁੰਦੀ ਆ ਗੁਰੂ ਦੀ, ਉਹ ਬਖਸ਼ਿਸ਼ ਉਹਦਾ ਭਾਈ ਬਚਿੱਤਰ ਸਿੰਘ ਦੇ ਹੋਈ ਸੀ, ਇਹ ਬਖਸ਼ਿਸ਼ ਅੱਗੇ ਤੋਂ ਅੱਗੇ ਇਵੇਂ ਚੱਲਦੀ ਰਹਿਣੀ ਆ, ਇਹ ਬਖਸ਼ਿਸ਼ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਈ ਆ, ਜਿਹਨੇ ਇੰਡੀਆ ਦਾ ਮਛਰਿਆ ਹਾਥੀ ਜਿਹੜਾ ਇਸ ਧਰਤੀ ਦਾ ਦੰਦਨ ਆਉਂਦਾ ਫਿਰਦਾ ਸੀ, ਅਜੇ ਪਤਾ ਨੀ ਕਿੰਨੇ ਹੋਰ ਸ਼ਿਕਾਰ ਉਹਨੇ ਕਰਨੇ ਸੀ, ਜੇ ਉਸ ਮਛਰੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਆਪਣੀ ਸ਼ਹਾਦਤ ਦੇ ਕੇ ਕਿਸੇ ਨੇ ਮਾਰੀ ਇਸ ਧਰਤੀ ਤੇ, ਤੇ ਉਹ ਭਾਈ ਹਰਦੀਪ ਸਿੰਘ ਨਿੱਜਰ ਨੇ ਮਾਰੀ। ਸਤਿ ਸ੍ਰੀ ਅਕਾਲ। ਸੋ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਇਹ ਨਹੀਂ ਮੁੱਕਣੀਆਂ, ਇੱਕ ਸਵਾਲ ਆਉਂਦਾ ਆ ਉਹਦਾ ਇੱਕ ਮਿੰਟ 'ਚ ਮੈਂ ਜਵਾਬ ਦੇ ਕੇ ਮਾਫ਼ੀ ਮੰਗ ਲਾਂ, ਵੀ ਦੁਨੀਆਂ ਕਹਿ ਦਿੰਦੀ ਆ ਵੀ ਇੰਨਾ ਚਿਰ ਹੋ ਗਿਆ ਤੁਹਾਨੂੰ ਤੁਰਿਆ ਫਿਰਦਿਆਂ ਨੂੰ, ਪਹਿਲੀ ਤੇ ਇਹ ਬੜੀ ਬਿਮਾਰੀ ਸਾਨੂੰ ਸਿਖਾਉਣ ਦੀ। ਉਹ ਜਦੋਂ ਸਾਨੂੰ ਕਹਿਣਗੇ ਕਹਿਣਗੇ ਤੁਹਾਨੂੰ ਤੁਰਿਆਂ ਨੂੰ ਹੋ ਗਿਆ, ਵੀ ਤੁਹਾਨੂੰ ਦੱਸ ਵੀ ਮੈਂ ਆਪਣੇ ਘਰ ਲਈ ਖਾਲਿਸਤਾਨ ਲੈਣਾ, ਇਹ ਨੀ ਕਹਿੰਦੇ ਵੀ ਸਾਨੂੰ ਇੰਨਾ ਚਿਰ ਹੋ ਗਿਆ ਕੌਮ ਨੂੰ ਤੁਰਿਆਂ ਨੂੰ, ਕਹਿਣਗੇ ਤੁਹਾਨੂੰ ਖਾਲਿਸਤਾਨੀਆਂ ਨੂੰ ਇੰਨਾ ਚਿਰ ਹੋ ਗਿਆ ਖਾਲਿਸਤਾਨ ਤੇ ਤੁਰਿਆਂ ਨੂੰ, ਵੀ ਦੱਸੋ ਅਸੀਂ ਖਾਲਿਸਤਾਨੀ ਉੱਤੋਂ ਸੱਤਵੇਂ ਅਸਮਾਨ ਤੋਂ ਡਿੱਗੇ ਆ, ਵੱਖਰਾ ਇੱਕ ਠੱਪਾ ਲੈ ਕੇ ਵੀ ਇੰਨੇ ਕੁ ਖਾਲਿਸਤਾਨੀ ਆ ਤੇ ਬਾਕੀ ਵੱਖਰੇ ਨੇ। ਉਹ ਭਾਈ ਇਹ ਸਾਰੀ ਸਿੱਖਾਂ ਦੀ ਇਕੱਠੀ ਲੜਾਈ ਆ, ਤੇ ਇਹਨੂੰ ਇਹ ਕੱਲਾ ਜੋੜ ਦੇਣਾ ਵੀ ਵਿੱਚ ਚਾਰਕ ਜਿਹੜੇ ਆ ਗਏ ਏਦਾਂ ਨਾ ਕਰਿਆ ਕਰੋ, ਇੱਕ ਸਮੂਹਕ ਰੂਪ ਦੇ ਵਿੱਚ ਕੌਮੀ ਗੱਲ ਕਰਿਆ ਕਰੀਏ ਅਸੀਂ ਵੀ ਸਾਨੂੰ ਇੰਨਾ ਚਿਰ ਹੋ ਗਿਆ, ਕਹਿਣਗੇ ਵੀ ਸੰਘਰਸ਼ ਕਰਦੇ ਨੂੰ ਅਸੀਂ ਤਾਂ ਖਾਲਿਸਤਾਨ ਮਿਲਿਆ ਕਿਉਂ ਨੀ, ਮਿਲਣਾ ਕਦੋਂ ਗਿਆ। ਉਦੋਂ ਵੀ ਪਹਿਲਾਂ ਇੱਕ ਕਿੱਡਾ ਸਾਡਾ ਬੇਤੁਕਾ ਸਵਾਲ ਹੈ ਵੀ ਮਿਲਣਾ ਵੀ ਆ, ਯਕੀਨ ਹੀ ਹੈ ਨੀ ਸਾਨੂੰ ਸਿੱਖਾਂ ਨੂੰ ਅਜੇ। ਪਹਿਲਾਂ ਯਕੀਨ ਤੇ ਹੋਵੇ, ਜਿਵੇਂ ਮਸਕੀਨ ਜੀ ਸਾਖੀ ਸੁਣਾਉਂਦੇ ਹੁੰਦੇ ਵੀ ਮੀਂਹ ਪੈਣ ਦੀਆਂ ਅਰਦਾਸਾਂ ਹੋਣ ਲੱਗੀਆਂ ਤੇ ਕਿਸੇ ਨੇ ਕਿਹਾ ਵੀ ਜਾ ਕੇ ਪਹਾੜ ਤੇ ਅਰਦਾਸ ਕਰੋ ਵੀ ਮੀਂਹ ਪੈ ਜੂਗਾ ਤੇ ਮੇਰੇ ਵਰਗੇ ਸਾਰੇ ਬਾਹਾਂ ਲਮਕਾਉਂਦੇ ਤੁਰੇ ਜਾਣ ਤੇ ਇੱਕ ਛਤਰੀ ਲਈ ਜਾਵੇ। ਉਹ ਕਹਿੰਦਾ ਇੰਨੀ ਧੁੱਪ ਜਿਹੜੀ ਛਤਰੀ ਕਿੱਧਰ ਲੈ ਕੇ ਚੱਲਿਆ, ਉਹ ਕਹਿੰਦਾ ਅਰਦਾਸ ਕਰਨ ਚੱਲਿਆ ਮੀਂਹ ਪੈਣਾ ਵਾ ਤੇ ਆਉਂਦਾ ਭਿੱਜ ਕੇ ਥੋੜੀ ਆਉਣਾ। ਉਹ ਜਿਹੜਾ ਵਿਸ਼ਵਾਸ ਆ ਸਾਡੇ ਅੰਦਰ ਨਿੱਤ, ਅਸੀਂ ਕਹਿੰਦੇ ਤਾਂ ਵੀ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਗੁਰੂ ਦੀ ਹਜ਼ੂਰੀ ਚ ਖੜ ਕੇ, ਤੇ ਫਿਰ ਵੀ ਸਿੱਖਾਂ ਜੇ ਤੇਰੇ ਮਨ ਚ ਸ਼ੰਕਾ ਆ ਵੀ ਸਾਡਾ ਰਾਜ ਆਉਣਾ ਕਿ ਨਹੀਂ ਆਉਣਾ, ਤੇ ਫਿਰ ਤੇਰਾ ਰੱਬ ਹੀ ਰਾਖਾ ਭਾਈ ਕੌਮਿਆਂ ਵਾਲਾ। ਵੈਸੇ ਤੇ ਸਾਰਿਆਂ ਦਾ ਰੱਬ ਰਾਖਾ ਹੁੰਦਾ, ਇੱਕ ਕੌਮਿਆਂ ਦੇ ਵਿੱਚ ਗੱਲ ਹੁੰਦੀ ਹੈ ਜਿਹੜੀ ਟੌਂਟ ਵੱਜ ਕੇ ਹੁੰਦੀ ਹੈ ਇੱਕ ਹਿਸਾਬ ਦੀ ਕਿ ਭਾਈ ਫਿਰ ਸਾਡੀ ਮੱਤ ਦਾ ਰੱਬ ਹੀ ਰਾਖਾ ਵੀ ਅਸੀਂ ਕਿੱਧਰ ਨੂੰ ਤੁਰ ਪਏ ਵੀ ਸਵੇਰੇ ਸ਼ਾਮ ਦੋਹਰਾ ਪੜ੍ਹ ਕੇ ਵੀ ਸਾਨੂੰ ਵਿਸ਼ਵਾਸ ਨਹੀਂ ਆਇਆ ਵੀ ਅਸੀਂ ਰਾਜ ਕਰਨਾ ਕਿ ਨਹੀਂ ਕਰਨਾ। ਘੱਟੋ ਘੱਟ ਇਹ ਸਵਾਲ ਤੇ ਬੰਦ ਕਰ ਦਿਓ ਵੀ ਸਿੱਖਾਂ ਨੇ ਰਾਜ ਕਰਨਾ ਕਿ ਨਹੀਂ ਕਰਨਾ, ਇਹ ਕਰਨਾ ਹੀ ਕਰਨਾ। ਫਿਰ ਕਹਿਣਗੇ ਜੀ ਕਦੋਂ ਕਾਉਣਾ, ਕਦੋਂ ਕਾਉਣਾ ਕੀ ਹੈ, ਜਦੋਂ ਸਰੋਂ ਘਰੋਂ ਨਿਕਲ ਤੁਰਾਂਗੇ ਸਾਰੇ, ਉਹ ਭਾਵੇਂ ਕੱਲ ਲੈ ਲਿਓ, ਤੇ ਜੇ ਸਾਰੇ ਘਰੋਂ ਘਰੀ ਸੋਫਿਆਂ ਤੇ ਬੈਠੇ ਰਹੇ ਚੁੱਪ ਕਰਕੇ ਨਜ਼ਾਰੇ ਦੇ ਨਾਲ, ਤੇ ਫਿਰ ਸਾਰੀ ਉਮਰ ਨਹੀਂ ਆਉਣਾ। ਇਹ ਕੋਈ ਕੈਲਕੂਲੇਸ਼ਨ ਔਖੀਆਂ ਥੋੜੀ ਆ, ਕੌਮਾਂ ਸੰਘਰਸ਼ ਦੇ ਰਾਹ ਤੇ ਤੁਰ ਪੈਣ ਤੇ ਮੰਜ਼ਿਲਾਂ ਮਾਰ ਲੈਂਦੀਆਂ ਨੇ। ਜਿਹਨੇ ਮੇਰੇ ਵਰਗ ਨੇ ਘਰੋਂ ਤੁਰਨਾ ਹੀ ਨਹੀਂ ਗਾ, ਉਹਨੇ ਜਿੱਥੋਂ ਮਰਜ਼ੀ ਘਰੋਂ ਬੈਠਾ ਕਰੀ ਜਾਵੇ, ਇੱਥੋਂ ਵੀ ਕੈਲਗਰੀ ਇੰਨੀ ਦੂਰ ਆ, ਉਹ ਇੰਨੀ ਦੂਰ ਆ, ਕਹਿਣ ਨਾਲ ਥੋੜੀ ਪਹੁੰਚ ਜਾਣਾ। ਜਿਹੜਾ ਗੱਡੀ ਦਾ ਸਲਫ ਮਾਰ ਕੇ ਤੁਰੂਗਾ ਉਹਨੇ ਪਹੁੰਚਣਾ। ਸੋ ਕੱਲੀਆਂ ਖਾਲਿਸਤਾਨ ਦੀਆਂ ਗੱਲਾਂ ਕੀਤੀਆਂ ਨੇ ਗੱਲ ਬਣਨੀ ਭਾਈ, ਜਿਹੜੀ ਮੇਰੇ ਤੋਂ ਪਹਿਲਾਂ ਭਾਈ ਖੇਲਾ ਸੀ ਉਹਨਾਂ ਨੇ ਵੀ ਕੀਤੀ ਹੈ, ਖੇਲੇ ਉਹਨਾਂ ਨੇ ਕਿ ਇਹ ਕਹਿਣ ਦੇ ਨਾਲ ਗੱਲ ਨਹੀਂ ਬਣਨੀ, ਇਹਦੇ ਲਈ ਕੁਝ ਕਰਨਾ ਵੀ ਪੈਣਾ, ਤੇ ਜਿਹੜੇ ਕਰਦੇ ਨੇ ਘੱਟੋ ਘੱਟ ਜੇ ਤੁਸੀਂ ਨਹੀਂ ਕਰ ਸਕਦੇ ਤੇ ਜਿਹੜੇ ਕਰਦੇ ਹੋ ਰੱਬ ਦਾ ਵਾਸਤਾ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ, ਉਹਨਾਂ ਨੂੰ ਟੌਂਟ ਨਾ ਮਾਰਿਆ ਕਰੋ, ਉਹਨਾਂ ਨੂੰ ਮਿਹਣੇ ਨਾ ਮਾਰਿਆ ਕਰੋ, ਸਗੋਂ ਉਹਨਾਂ ਦਾ ਸਾਥ ਦੇ ਸਕਦੇ ਹੋ ਤੇ ਸਾਥ ਦਿਓ, ਨਹੀਂ ਸਾਥ ਦੇ ਸਕਦੇ ਤੇ ਘੱਟੋ ਘੱਟ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕਿ ਉਹ ਆਪਣੇ ਆਖਰੀ ਸਵਾਸਾਂ ਤੱਕ ਇਸ ਸੰਘਰਸ਼ ਤੇ ਖੜੇ ਰਹਿਣ, ਨਿਭ ਜਾਣ, ਉਹਦੀ ਅਰਦਾਸ ਤੇ ਕਰੀਏ। ਸਤਿ ਸ੍ਰੀ ਅਕਾਲ। ਸੋ ਅਰਦਾਸ ਦੇ ਵਿੱਚ ਬੜੀ ਬਖਸ਼ਿਸ਼ ਆ, ਅਰਦਾਸ ਸਾਰੇ ਕਰਦੇ ਆ, ਨਿੱਤ ਅਸੀਂ ਆਪਣੇ ਨਿੱਜ ਵਾਸਤੇ ਕਰਦੇ ਆ, ਤੇ ਜੇ ਅੱਜ ਸ਼ਹੀਦ ਨੂੰ ਨਤਮਸਤਕ ਹੋਣ ਲਈ ਆਏ ਆ, ਉਹਦੀ ਸੋਚ ਨੂੰ ਨਤਮਸਤਕ ਹੋਣ ਲਈ ਆਏ ਆ, ਤੇ ਸਿਰਫ ਮੇਰੀ ਇੰਨੀ ਕੀ ਬੇਨਤੀ ਆ ਕਿ ਅੱਜ ਦੀ ਸਾਡੀ ਅਰਦਾਸ ਸਾਡੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਦਲ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਜੋ ਵਿਸ਼ੇਸ਼ ਕਰਕੇ ਦੇਸ਼ ਪੰਜਾਬ ਦੀ ਧਰਤੀ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਪਿਛਲੇ ਦਿਨਾਂ ਤੋਂ ਪਹੁੰਚੇ ਹੋਏ ਨੇ। ਸੋ ਖਾਲਸਾ ਜੀ, ਆਪ ਨੇ ਸਰਵਣ ਵਿਚਾਰ ਕੀਤੇ ਨੇ ਬੁਲਾਰਿਆਂ ਦੇ। ਸੋ ਅਖੀਰ ਗੱਲ ਇਹੀ ਹੈ ਕਿ ਜੋ ਸ਼ਹੀਦਾਂ ਦੀ ਸੋਚ ਹੈ ਉਸ ਦੇ ਉੱਤੇ ਅਸੀਂ ਪਹਿਰਾ ਦੇਣਾ, ਔਰ ਸੋਚ ਉਹਨਾਂ ਦੀ ਕੀ ਆ, ਆਪ ਸੰਗਤਾਂ ਨੇ ਸਰਵਣ ਕਰ ਲਿਆ ਕਿ ਹੱਕ ਸੱਚ ਦੀ ਲੜਾਈ ਵਾਸਤੇ ਜੂਝਣਾ, ਧਰਮ ਦੀ ਲੜਾਈ ਵਾਸਤੇ ਜੂਝਣਾ, ਔਰ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨਾ, ਔਰ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਜੋ ਸੰਘਰਸ਼ ਚੱਲ ਰਿਹਾ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਉਹਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਇੱਕ ਬੇਨਤੀ ਜਿਹੜੀ ਵਾਰ ਵਾਰ ਬੁਲਾਰਿਆਂ ਨੇ ਕੀਤੀ ਹੈ ਕਿ ਭਾਈ ਏਕਤਾ ਦੇ ਨਾਲ ਪ੍ਰੇਮ ਦੇ ਨਾਲ ਸਾਰਿਆਂ ਨੂੰ ਸਾਨੂੰ ਚੱਲਣਾ ਚਾਹੀਦਾ। ਸੋ ਖਾਲਸਾ ਜੀ, ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹ ਬਿਲਕੁਲ ਗੱਲ ਸੱਚ ਹੈ ਵੀ ਏਕਤਾ ਤੇ ਪ੍ਰੇਮ ਦੇ ਨਾਲ ਚੱਲਣਾ ਚਾਹੀਦਾ। ਸੋ ਜਿਸ ਤਰ੍ਹਾਂ ਭਾਈ ਮਨਿੰਦਰ ਸਿੰਘ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਖਾਲਸਾ ਜੀ, ਇਹ ਕੱਲਾ ਜਿਹੜਾ ਹੁੰਦਾ ਕਮੇਟੀ ਦਾ ਫਰਜ਼ ਨਹੀਂ ਬਣਦਾ ਵੀ ਕਾਰਜ ਜਿੰਨੇ ਵੀ ਕਾਰਜ ਕਰਨੇ ਨੇ ਜਾਂ ਆਉਣ ਵਾਲੇ ਸਮੇਂ ਲਈ ਕਾਰਜ ਕਰਨੇ ਨੇ ਉਹਦੇ ਵਿੱਚ ਸੰਗਤਾਂ ਦਾ ਜਿਹੜਾ ਸਹਿਯੋਗ ਹੈ ਉਹ ਇੱਕ ਵੱਡਾ ਹੁੰਦਾ। ਵੱਡੇ ਰੂਪ ਦੇ ਵਿੱਚ ਸੰਗਤਾਂ ਸਹਿਯੋਗ ਬਖਸ਼ਿਸ਼ ਕਰਦੀਆਂ ਨੇ ਤਾਂ ਜਿਹੜੇ ਸਾਰੇ ਕਾਰਜ ਨੇ ਉਹ ਸਫਲ ਹੁੰਦੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਇਹਨਾਂ ਨੇ ਭਾਈ ਸਾਹਿਬ ਜੀ ਨੇ ਮਨਿੰਦਰ ਸਿੰਘ ਨੇ ਬੇਨਤੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਲਸਾ ਜੀ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਜਿਹਨਾਂ ਨੇ ਵੀ ਸੇਵਾ ਕਰਨੀ ਆ ਜਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਤੋਂ ਸੇਵਾ ਲੈਣੀ ਆ ਉਹ ਖਾਲਸਾ ਜੀ ਸ਼ਹੀਦਾਂ ਦੀ ਜੋ ਸੋਚ ਹੈ ਉਸ ਤੇ ਪਹਿਰਾ ਦੇਣ ਵਾਲੇ ਹੋਣ ਔਰ ਇਹ ਫਰਜ਼ ਬਣਦਾ ਸੰਗਤ ਦਾ ਇਹ ਕੱਲੀ ਕਮੇਟੀ ਦਾ ਫਰਜ਼ ਨਹੀਂ ਵੀ ਕਮੇਟੀ ਨੇ ਸਾਰਾ ਕੁਝ ਕਰਨਾ ਹੈ ਸੰਗਤ ਦਾ ਫਰਜ਼ ਬਣਦਾ ਹੈ ਸੰਗਤ ਨੇ ਸੋਚਣਾ ਵੀ ਕਿਹੜਾ ਬੰਦਾ ਅੱਗੇ ਆਉਣਾ ਚਾਹੀਦਾ ਜਿਹੜਾ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਸਕਦਾ ਸੋ ਕਿਉਂਕਿ ਆਪਾਂ ਸਾਰੇ ਇੱਥੇ ਹੀ ਰਹਿੰਦੇ ਹਾਂ ਆਪਾਂ ਕਿਹੜਾ ਕੋਈ ਬਾਹਰੋਂ ਕੋਈ ਬੰਦਾ ਲੈ ਆਉਣਾ ਜਿਹੜੇ ਇੱਥੇ ਜਿੰਨੇ ਪਿਆਰੇ ਗੁਰਮੁਖ ਪਿਆਰੇ ਸੇਵਾ ਕਰਦੇ ਨੇ ਕੋਈ ਵੀ ਹੋਵੇ ਭਾਵਾਂ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਇਸ ਕਰਕੇ ਖਾਲਸਾ ਜੀ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਇੱਕ ਜਿਹੜਾ ਵੱਡਾ ਫਰਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਵੀ ਆਪਾਂ ਜਿਹੜੀ ਗਾਂਹ ਸੇਵਾ ਆ ਉਹ ਕਿਹੜੇ ਗੁਰਮੁਖ ਪਿਆਰੇ ਲਾਉਣੇ ਨੇ ਔਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਉਸ ਸੋਚ ਦੇ ਉੱਤੇ ਪਹਿਰਾ ਦੇ ਸਕਦੇ ਕਿ ਨਹੀਂ ਸੋ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ ਬਲ ਬਖਸ਼ਿਸ਼ ਕਰਨ ਅਸੀਂ ਸਾਰੇ ਜਣੇ ਰਲ ਮਿਲ ਕੇ ਇੱਕ ਸੋਚ ਦੇ ਧਾਰਨੀ ਹੋ ਕਰਕੇ ਜੋ ਸ਼ਹੀਦਾਂ ਦੀ ਸੋਚ ਹੈ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਦੇਸ਼ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਸ ਦੇ ਉੱਤੇ ਪਹਿਰੇ ਦਿੰਦਿਆਂ ਹੋਇਆਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਗੁਰਮੁਖ ਪਿਆਰਿਆਂ ਤੋਂ ਸੇਵਾਵਾਂ ਆਪਣੇ ਦਰ ਘਰਦੀਆਂ ਲੈਂਦੇ ਰਹਿਣ ਸੋ ਇੱਕ ਵਾਰ ਫਿਰ ਮੈਂ ਸਮੂਹ ਹੀ ਸੰਗਤਾਂ ਦਾ ਸਮੂਹ ਬੁਲਾਰਿਆਂ ਦਾ ਜਿਨ੍ਹਾਂ ਨੇ ਹਾਜ਼ਰੇ ਭਰੀਆਂ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਮੂਹ ਕਮੇਟੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਦਸ਼ਮੇਸ਼ ਦਰਬਾਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਤੋਂ ਗੁਰੂ ਨਾਨਕ ਦਰਬਾਰ ਲਸਾਲ ਤੋਂ ਮੋਂਟਰੀਅਲ ਤੋਂ ਪਹੁੰਚੇ ਨੇ ਗੁਰਮੁਖ ਪਿਆਰੇ SFJ ਸਿੱਖ ਫਾਰ ਜਸਟਿਸ ਵਾਲੀ ਟੀਮ ਸਾਰੀ ਪਹੁੰਚੀ ਹੋਈ ਹੈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਬਾਰਸ ਪੰਜਾਬ ਦੀ ਜਥੇਬੰਦੀ ਦੇ ਸਿੰਘ ਗੁਰਮੁਖ ਪਿਆਰੇ ਪਹੁੰਚੇ ਨੇ ਪੰਟਿੰਗਟਨ ਗੁਰਦੁਆਰਾ ਸਾਹਿਬ ਤੋਂ ਭਾਈ ਲਖਵੀਰ ਸਿੰਘ ਜੀ ਹੋਣੀ ਉਹ ਗੁਰਮੁਖ ਪਿਆਰੇ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਨੇ ਜਿਹੜੇ ਆਪਣੇ ਆਪਣੇ ਤੌਰ ਦੇ ਉੱਤੇ ਸੰਘਰਸ਼ ਦੀਆਂ ਸੇਵਾਵਾਂ ਨਿਭਾ ਰਹੇ ਨੇ ਕਿਉਂਕਿ ਆਪਾਂ ਬਾਰ ਬਾਰ ਬੇਨਤੀ ਕੀਤੀ ਹੈ ਭਾਈ ਹਰਦੀਪ ਸਿੰਘ ਜੀ ਦੀ ਗੱਲ ਚੱਲ ਰਹੀ ਹੈ ਭਾਈ ਹਰਦੀਪ ਸਿੰਘ ਜੀ ਦੀ ਜਿਹੜੀ ਸਭ ਤੋਂ ਵੱਡੀ ਖੂਬੀ ਉਹ ਖਾਲਸਾ ਜੀ ਇਹ ਸੀ ਕਿ ਕੋਈ ਵੀ ਜਥੇਬੰਦੀ ਹੋਵੇ ਕੋਈ ਵੀ ਕੋਈ ਇੰਡੀਵਿਜੁਅਲ ਭਾਵਾਂ ਇਕੱਲਾ ਹੋਵੇ ਜਿਸ ਨੇ ਵੀ ਕੌਮ ਦੀ ਗੱਲ ਕੀਤੀ ਹੈ ਸੰਘਰਸ਼ ਦੀ ਗੱਲ ਕੀਤੀ ਹੈ ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਨੇ ਭਾਈ ਸਾਹਿਬ ਜੀ ਮੋਢੇ ਨਾਲ ਮੋਢਾ ਲਾ ਕੇ ਹਰ ਇੱਕ ਗੁਰਮੁਖ ਪਿਆਰੇ ਨਾਲ ਖੜੇ ਨੇ ਔਰ ਇਹ ਜਿਹੜਾ ਉਹਨਾਂ ਦਾ ਇੱਕ ਵੱਡਾ ਗੁਣ ਸੀ ਸੋ ਜੇ ਕਿਨਕਾ ਮਾਤਰ ਵੀ ਅਸੀਂ ਮੈਂ ਕਹਿੰਦਾ ਉਹਦੇ ਵਿੱਚੋਂ ਧਾਰਨ ਕਰ ਲਈਏ ਤਾਂ ਖਾਲਸਾ ਜੀ ਆਉਣ ਵਾਲੇ ਜਿਹੜੇ ਕਾਰਜ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸਾਰੇ ਜਿਹੜੇ ਨੇ ਹੋ ਸਕਦੇ ਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਨੂੰ ਕਿ ਬਾਪੂ ਜੋਗਿੰਦਰ ਸਿੰਘ ਬਾਸੀ ਉਹਨਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਵੱਡੀਆਂ ਸੇਵਾਵਾਂ ਗੁਰਦੁਆਰਾ ਸਾਹਿਬ ਵਿਖੇ ਮਾਇਆ ਦੇ ਵਜੋਂ ਨਿਭਾਉਂਦੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਵਿਖੇ ਅੰਦਰ ਮਸ਼ੀਨ ਹੈ ਜਿਹੜੀ ਲੱਗੀ ਹੋਈ ਆਟੇ ਵਾਲੀ ਉਹ ਵੀ ਉਹਨਾਂ ਨੇ 15-16,000 ਦੀ ਮਸ਼ੀਨ ਸੇਵਾਵਾਂ ਨਿਭਾਈਆਂ ਨੇ ਔਰ ਬਹੁਤ ਸਾਰੀਆਂ ਹੋਰ ਸੇਵਾਵਾਂ ਖਾਲਸਾ ਜੀ ਬੇਅੰਤ ਸੇਵਾਵਾਂ ਨਿਭਾਉਂਦੇ ਨੇ ਔਰ ਸ਼ਹੀਦਾਂ ਦੀ ਯਾਦ ਦੇ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਹਰ ਮਹੀਨੇ ਹੁੰਦਾ ਸੀ ਹੁਣ ਸਹਿਜ ਪਾਠ ਦੀਆਂ ਸੇਵਾਵਾਂ ਜਿਹੜੀਆਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੀਆਂ ਰਿਹਾਈਆਂ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੇਵਾਵਾਂ ਨਿਭਾਉਂਦੇ ਨੇ ਸੋ ਮੈਂ ਬਾਪੂ ਜੋਗਿੰਦਰ ਸਿੰਘ ਬਾਸੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰ ਵੱਲੋਂ ਆ ਕੇ ਸਰੋਪਾ ਦੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕਰਨ ਜੀ ਕਹਿੰਦੇ

ਸੋ ਖਾਲਸਾ ਜੀ, ਕੁਝ ਜਿਹੜੀਆਂ ਗੱਡੀਆਂ ਨੇ ਉਹ ਮੂਵ ਕਰਨ ਵਾਲੀਆਂ ਨੇ ਘਾਹ ਦੇ ਉੱਤੇ, ਕੁਝ ਗੱਡੀਆਂ ਲੱਗੀਆਂ ਹੋਈਆਂ ਨੇ ਪਿੱਛੇ ਪਾਰਕਿੰਗ ਚ, ਉਹ ਕਿਰਪਾ ਕਰਕੇ ਮੂਵ ਕਰ ਦਿੱਤੀਆਂ ਜਾਣ। ਆਹ ਇੱਕ ਗੱਡੀ ਜਿਹੜੀ ਹੈ ਇਹ ਲੱਗੀ ਹੋਈ ਹੈ, ਜਿਸ ਦੀ ਪਲੇਟ ਹੈ ND060P, ND060P। ਕਿਰਪਾ ਕਰਕੇ ਵੀ ਗੱਡੀ ਜਿਹੜੀ ਹੈ ਇਹ ਮੂਵ ਕਰ ਦਿੱਤੀ ਜਾਵੇ। ਸੋ ਬੇਨਤੀ ਹੈ ਕਿ ਹੁਣ ਇੱਕ ਜਿਹੜੀ ਕਿਤਾਬ ਹੈ ਭਾਈ ਸਾਹਿਬ ਭਾਈ ਲਵਛਿੰਦਰ ਸਿੰਘ ਜੀ ਡੱਲੇਵਾਲ, ਸੰਘਰਸ਼ ਦਾ ਦੌਰ, ਅੱਖੀ ਵੇਖਿਆ ਤੇ ਹੱਡੀ ਹੰਢਾਇਆ ਹੋਇਆ, ਆਹ ਜਿਹੜੀ ਕਿਤਾਬ ਹੈ ਇਹ ਰਿਲੀਜ਼ ਕਰਨੀ ਹੈ। ਸੋ ਮੈਂ ਬੇਨਤੀ ਕਰਾਂਗਾ ਸਾਰੇ ਗੁਰਮੁਖ ਪਿਆਰਿਆਂ ਨੂੰ, ਬਾਪੂ ਪਿਆਰਾ ਸਿੰਘ ਜੀ ਵੀ ਪਹੁੰਚ ਗਏ ਨੇ ਗ੍ਰੰਥੀ ਸਭਾ ਨਾਲ, ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ, ਭਾਈ ਮਨਜੀਤ ਸਿੰਘ ਜੀ ਆਪ ਜੀ ਵੀ ਕਿਰਪਾ ਕਰਕੇ ਆ ਜਾਓ। ਬੇਨਤੀ ਹੈ ਕਿ ਕਿਉਂਕਿ ਜਿਹੜੇ ਗੁਰਮੁਖ ਪਿਆਰੇ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਨੇ, ਉਹਨਾਂ ਨੂੰ ਹਮੇਸ਼ਾ ਆਪਾਂ ਸਨਮਾਨ ਜਿਹੜਾ ਫਰਜ਼ ਬਣਦਾ ਸਾਡਾ ਸਾਰਿਆਂ ਦਾ। ਸੋ ਮੈਂ ਬੇਨਤੀ ਕਰਾਂਗਾ ਭਾਈ ਰਵਿੰਦਰ ਸਿੰਘ ਜੀ ਵੀ, ਭਾਈ ਲਖਵਿੰਦਰ ਸਿੰਘ ਜੀ ਗੁਰਮੁਖ ਪਿਆਰੇ ਕੀਰਤਨੀਏ ਗੁਰੂ ਘਰ ਦੇ, ਕਿਉਂਕਿ ਖਾਲਸਾ ਜੀ ਸਾਡੇ ਵੱਡੇ ਭਾਗ ਨੇ ਜੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਦਰ ਘਰ ਦੇ ਸੇਵਕ, ਜਿਨ੍ਹਾਂ ਨੇ ਸਾਰੀ ਉਮਰ ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਨੇ, ਸੋ ਉਹ ਵੀ ਸਾਡੇ ਕੋਲ ਪਿਛਲੇ ਦਿਨਾਂ ਤੋਂ ਪਹੁੰਚੇ ਹੋਏ ਨੇ। ਕਿਤਾਬ ਜਿਹੜੀ ਹੈ ਉਹ ਰਿਲੀਜ਼ ਆਪਾਂ ਕਰਨੀ ਹੈ। ਭਾਈ ਮਨਜੀਤ ਸਿੰਘ ਜੀ ਵੀ ਪਹੁੰਚ ਗਏ ਨੇ, ਇਹਨਾਂ ਗੁਰਮੁਖ ਪਿਆਰਿਆਂ ਦਾ ਧੰਨਵਾਦ। ਆਓ ਆ ਬਾਕੀ ਸਿੰਘ ਵੀ ਸਾਰੇ ਖੜ ਜਾਓ, ਆ ਜਾਓ ਭਾਈ ਸਾਹਿਬ ਜੀ ਖੜ ਜਾਓ ਨਾਲ, ਆਪ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਜਾਓ, ਸਾਰੇ ਸਿੰਘ ਖੜ ਜਾਓ ਨਾਲ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ, ਅਸੀਂ ਖਾਲਸਾ ਜੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਡਾ ਦੇਣ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਪਿਛਲੇ ਸਮੇਂ ਤੋਂ ਲੈ ਕਰਕੇ ਅੱਜ ਤੱਕ ਜਿਹੜਾ ਸਹਿਯੋਗ ਤੁਸੀਂ ਬਖਸ਼ਿਸ਼ ਕੀਤਾ ਖਾਲਸਾ ਜੀ, ਉਹ ਜਿਹੜਾ ਸਟੇਜ ਤੋਂ ਕਹਿ ਕੇ ਮੈਂ ਕੁਝ ਉਹਦੇ ਬਾਰੇ ਕਹਿ ਨਹੀਂ ਸਕਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਨੇ। ਬਹੁਤ ਹੀ ਤਨ ਮਨ ਧਨ ਦੇ ਨਾਲ ਆਪ ਸੰਗਤਾਂ ਨੇ ਹਰ ਇੱਕ ਕਾਰਜ ਦੇ ਵਿੱਚ, ਗੁਰੂ ਘਰ ਦੇ ਕਾਰਜ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ। ਅਸੀਂ ਸਾਰਿਆਂ ਲਈ ਅਰਦਾਸ ਬੇਨਤੀ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਨ ਮਨ ਧਨ ਦੇ ਨਾਲ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਕਰਦੇ ਰਹੋ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਪਿਆਰੀ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ। ਬਹੁਤ ਬਹੁਤ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਕਿਉਂਕਿ ਬਹੁਤ ਸਾਰੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਖਾਲਸਾ ਜੀ ਪਿਛਲੇ ਸਮੇਂ ਤੋਂ ਲੰਮੀਆਂ ਸੇਵਾਵਾਂ ਨਿਭਾਈਆਂ ਨੇ, ਤੇ ਜੇ ਮੈਂ ਨਾਂ ਲੈਣ ਲੱਗਾ ਕੱਲੇ ਕੱਲੇ ਦਾ ਸਮਾਂ ਬਹੁਤ ਲੱਗ ਜਾਣਾ। ਆਪਾਂ ਸਾਰੇ ਜਾਣੇ ਗੁਰਬਾਣੀ ਇੱਥੇ ਸੁਣਨ ਦੇ ਲਈ ਪਹੁੰਚੇ ਹੋਏ ਆ। ਸੋ ਮੈਂ ਰਾਗੀ ਜਥੇ ਤੋਂ ਵੀ ਮਾਫੀ ਚਾਹੁੰਦਾ, ਤਕਰੀਬਨ 15-20 ਮਿੰਟ ਜਿਹੜੇ ਟਾਈਮ ਉੱਪਰ ਹੋ ਗਿਆ, ਪਰ ਅੱਜ ਕਿਉਂਕਿ ਅਖੀਰਲਾ ਦੀਵਾਨ ਹੈ, ਸੋ ਇਸ ਕਰਕੇ ਮੈਂ ਜਥਿਆਂ ਨੂੰ ਵੀ ਬੇਨਤੀ ਕਰਾਂਗਾ, ਬੇਸ਼ੱਕ ਭਾਵਾਂ ਆਪਾਂ 9:30-10 ਤੱਕ ਵੀ ਕੀਰਤਨ ਹੋ ਜਾਵੇ ਤਾਂ ਵੀ ਚੜ੍ਹਦੀ ਕਲਾ ਕੋਈ ਚੱਕਰ ਨਹੀਂ। ਸੋ ਆਓ ਖਾਲਸਾ ਜੀ, ਹੁਣ ਆਪਾਂ ਗੁਰਬਾਣੀ ਸ਼ਬਦ ਕੀਰਤਨ ਜੋ ਆਪਣੇ ਕੋਲ ਪਿਛਲੇ ਸਮੇਂ ਤੋਂ ਪਿਛਲੇ ਦਿਨਾਂ ਤੋਂ ਪਹੁੰਚੇ ਹੋਏ ਨੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਗੁਰਮੁਖ ਪਿਆਰੇ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਨਾਲ ਹੀ ਬੇਨਤੀ ਹੈ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਮਈ ਦੇ ਮਹੀਨੇ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇੱਕ ਬਹੁਤ ਵੱਡਾ ਜਿਹੜਾ ਜੱਗ ਹੈ ਗੁਰਬਾਣੀ ਦਾ ਉਹ ਲੱਗਾ ਹੈ, ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਖਾਲਸਾ ਜੀ, ਉਹ ਮਈ ਦੇ ਵਿੱਚ ਸ਼ੁਰੂ ਆਰੰਭਤਾ ਹੋਈ ਸੀਗੀ, ਤਕਰੀਬਨ 450 ਦੇ ਅੰਗ ਦੇ ਮੈਨੂੰ ਲੱਗਦਾ ਕਰੀਬ ਜਿਹੜਾ ਹੈ ਉਹ ਸੰਪੂਰਨ ਹੋਇਆ। ਸੋ ਸਮਾਗਮਾਂ ਕਰਕੇ 10 ਦਿਨ ਦੀ ਬ੍ਰੇਕ ਜਿਹੜੀ ਵਿੱਚ ਲਈ ਗਈ ਸੀਗੀ, ਕੱਲ ਤੋਂ ਖਾਲਸਾ ਜੀ ਫਿਰ ਗੁਰਬਾਣੀ ਪਾਠ ਬੋਧ ਸਮਾਗਮ ਜਿਹੜੇ ਨੇ 7:30 ਤੋਂ ਲੈ ਕੇ 9 ਤੱਕ ਰੋਜ਼ਾਨਾ ਜਿਹੜੇ ਆ ਮੇਨ ਦਰਬਾਰ ਹਾਲ ਦੇ ਵਿੱਚ ਇਹ ਸਮਾਗਮ ਸੱਜਦੇ ਨੇ। ਸੋ ਉਸ ਵਿੱਚ ਵੀ ਆਪਾਂ ਵੱਧ ਚੜ ਕੇ ਸਾਰਿਆਂ ਨੇ ਹਾਜ਼ਰੀਆਂ ਭਰੀਏ ਜੀ। ਸੋ ਆਓ ਜੀ ਹੁਣ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

0: ਵਾਹਿਗੁਰੂ। ਸਾਰੇ ਜਪੋ ਜੀ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ।

0: ਸਤਸੰਗਤ ਜੀ, ਜਿਵੇਂ ਦਾਸ ਰੋਜ਼ ਹੀ ਬੇਨਤੀ ਕਰਦਾ ਆਰੰਭ ਵਿਚ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਪਾਵਨ ਬਖਸ਼ਿਸ਼ ਨੂੰ ਜੋ ਸਾਨੂੰ ਕੀਰਤਨ ਰੂਪ ਪ੍ਰਾਪਤ ਹੋ ਰਹੀ ਹੈ, ਸਾਰੇ ਹੀ ਰਲ ਕੇ ਇਸਦਾ ਆਨੰਦ ਇਸਦਾ ਰਸ ਲਵਾਂਗੇ। ਜਿੱਥੇ ਕੰਨਾਂ ਦੇ ਨਾਲ ਤੁਸੀਂ ਬਾਣੀ ਨੂੰ ਸਰਵਣ ਕਰਨਾ ਹੈ, ਉੱਥੇ ਕੋਸ਼ਿਸ਼ ਕਰਨੀ ਨਾਲ ਨਰਸਨਾ ਦੀ ਵੀ ਹਾਜ਼ਰੀ ਲੱਗੇ, ਸਾਡੀ ਰਸਨਾ ਵੀ ਗੁਰੂ ਦੇ ਸ਼ਬਦ ਨਾਲ ਵਾਹਿਗੁਰੂ ਦੇ ਸਿਮਰਨ ਦੇ ਨਾਲ ਨਿਰਮਲ ਤੇ ਸੱਚੀ ਹੋ ਸਕੇ। ਕਿਉਂਕਿ ਇਹ ਮਨੁੱਖੀ ਸੁਭਾਅ ਹੈ, ਫਿਤਰਤ ਹੈ ਕਿ ਸਾਰਾ ਦਿਨ ਨਿੰਦਿਆ ਚੁਗਲੀ ਕਰਕੇ ਰਸਨਾ ਮੈਲੀ ਹੋ ਜਾਂਦੀ ਹੈ। ਇਸ ਨੂੰ ਸਵੱਛ ਕਰਨ ਲਈ, ਇਸ ਨੂੰ ਸਾਫ ਕਰਨ ਲਈ, ਇਸ ਨੂੰ ਨਿਰਮਲ ਕਰਨ ਲਈ ਇੱਕੋ ਇੱਕ ਵਸਤੂ ਹੈ, ਉਹ ਹੈ ਗੁਰੂ ਦਾ ਸ਼ਬਦ, ਉਹ ਹੈ ਵਾਹਿਗੁਰੂ ਦਾ ਸਿਮਰਨ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿਣੰਤ ਅਨਿਕ ਮਾਇਆ ਵਿਸਤੀਰਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਭਰਮ।

ਸਾਧਨਾ ਵਿੱਚ ਲੀਨ ਹੈ ਤੇ ਸਾਧਨਾ ਸਾਰੀ ਸਿਰਫ ਹੰਕਾਰ ਨੂੰ ਮਾਰਨ ਵਾਸਤੇ ਹੈ ਔਰ ਜਿਸ ਦਿਨ ਅਹੰਕਾਰ ਮਰਦਾ ਹੈ ਨਿਰੰਕਾਰ ਪ੍ਰਗਟ ਹੁੰਦਾ ਹੈ। ਅਹੰਕਾਰ ਜਿਤਨੇ ਚਿਰ ਤੱਕ ਹੈ ਜਨਮ ਤੇ ਮਰਨ ਚੱਲਦਾ ਹੈ ਔਰ ਜੈਸੇ ਨਿਰੰਕਾਰ ਪ੍ਰਗਟ ਹੁੰਦਾ ਹੈ ਜਨਮ ਮਰਨ ਮਿਟ ਜਾਂਦਾ ਹੈ। ਸਦਾ ਸਾਧਨਾ ਵਿੱਚ ਲੀਨ ਇਹ ਯੋਗੀ ਇਹ ਸੰਤ। ਇੱਕ ਰਾਜਾ ਆਇਆ ਦਰਸ਼ਨਾਂ ਲਈ ਤਪੱਸਿਆ ਸਾਧਨਾ ਦੀ ਬੜੀ ਦੂਰ ਦੂਰ ਤੱਕ ਧੁੰਮ ਪਈ। ਬਹੁਤ ਤਪੀਸ਼ਵਰ ਹੈ, ਬਹੁਤ ਜਪੀਸ਼ਵਰ ਹੈ, ਬੜਾ ਸੰਜਮੀ ਹੈ। ਰਾਜਾ ਦਰਸ਼ਨਾਂ ਲਈ ਆਇਆ, ਦਰਸ਼ਨ ਕਰ। ਰਾਜਾ ਪ੍ਰਸੰਨ ਹੋਇਆ, ਉਸਨੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਜਰਤ ਪੁਸ਼ਾਕ ਚੋਲਾ ਭੇਟ ਕੀਤਾ। ਭਾਵੇਂ ਸਾਧੂ ਕਹਿਣ ਲੱਗਾ, ਹੁਣ ਅਸੀਂ ਇਸ ਤਰ੍ਹਾਂ ਦੇ ਚੋਲੇ ਪਹਿਨਣਾ ਛੱਡ ਦਿੱਤਾ ਹੈ, ਅਸੀਂ ਤੇ ਤਨ ਦਿੱਤੇ ਸਿਰਫ ਕਮਲੀ ਧਾਰਨ ਕਰਦੇ ਹਾਂ। ਪਰ ਉਹ ਰਾਜਾ ਕਹਿਣ ਲੱਗਾ, ਆਖਿਰ ਮੈਂ ਖਾਲੀ ਹੱਥ ਕਿਸ ਤਰ੍ਹਾਂ ਜੋ ਹੈ ਆਪਦੇ ਦਰਸ਼ਨ ਕਰਾਂ, ਇਹ ਨਜ਼ਰਾਨਾ ਹੈ, ਇਹ ਭੇਟ ਹੈ, ਚਲੋ ਨਹੀਂ ਪਾਉਣਾ, ਆਪ ਰੱਖ ਲਓ, ਦੇ ਦੇਣਾ ਕਿਸੇ ਨੂੰ। ਰਾਜਾ ਇਹ ਨਜ਼ਰਾਨਾ ਰੱਖ ਕੇ ਚਲਾ ਗਿਆ। ਕੁਛ ਦਿਨਾਂ ਬਾਅਦ ਇਸ ਤਿਆਗੀ ਵੈਰਾਗੀ ਸਾਧੂ ਦਾ ਇੱਕ ਮਿੱਤਰ, ਬੂੜਾ ਮਿੱਤਰ, ਬਚਪਨ ਦਾ ਦੋਸਤ, ਔਰ ਉਹ ਵੀ ਸਾਧੂ ਸੀ, ਉਹ ਵੀ ਤਪੱਸਿਆ ਕਰ ਰਿਹਾ ਸੀ, ਮਿਲਣ ਲਈ ਆਇਆ ਹੈ। ਗਾਲਬਨ 10 ਮੀਲ ਦੀ ਵਾਟ ਪੈਦਲ ਚੱਲ ਕੇ ਇਹ ਜੰਗਲ ਵਿੱਚ ਸੰਤ ਦੀ ਕੁਟੀਆ ਕੋਲ ਪਹੁੰਚਿਆ ਹੈ। ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਦੀਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ 3 ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ, ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ, ਵੀ ਇੱਥੇ ਇਕੱਲਿਆਂ ਬੈਠੇ ਹਾਂ, ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ 3 ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ, ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਢ ਕੇ ਦਿੱਤਾ ਔਰ ਆਖਿਆ, ਇਹ ਪਾ ਲਓ, ਕਸਬੇ ਦੇ ਚਲੇ ਹਾਂ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ, ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ, ਰਮਜ਼ੀ ਮਨੁੱਖ, ਹਰਖ ਸੋਗ ਤੋਂ ਉੱਚਾ ਮਨੁੱਖ, ਪਹਿਨ ਲਿਆ ਉਸਨੇ ਉਹ ਚੋਲਾ, ਕੀਮਤੀ ਚੋਲਾ। ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ, ਸਾਰਿਆਂ ਦੀ ਨਿਗਾਹਾਂ ਉਸ ਚੋਲੇ 'ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ 'ਤੇ। ਦੁਖੀ ਹੋ ਗਿਆ ਹੈ ਬੈਰਾਗੀ ਸਾਧੂ ਹੈ, ਕੱਲ ਤੱਕ ਮੈਂ ਜਦ ਇਸ ਕਸਬੇ ਵਿੱਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ 'ਤੇ, ਅੱਜ ਇਹ ਨਿਗਾਹਾਂ ਫਿਰ ਗਈਆਂ ਨੇ, ਅੱਜ ਤੇ ਮੇਰੇ ਮਿੱਤਰ 'ਤੇ ਨੇ। ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ।
ਇੱਥੇ ਮੇਰੇ ਨਾਲੋਂ ਮਹਾਨ ਪ੍ਰਤੀਤ ਆਉਂਦਾ। ਸਾਰੇ ਇਸ ਨੂੰ ਪੈ ਵੇਖਦੇ ਨੇ। ਜਿਸ ਘਰ ਵਿੱਚ ਜਾਣਾ ਸੀ ਗਏ। ਆਓ ਭਗਤ ਹੋਈ, ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ, ਇਹ ਜੋ ਨਾਲ ਆਏ ਨੇ ਇਹ ਕੌਣ ਨੇ? ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸਨੂੰ ਵੇਖ ਰਹੇ ਨੇ। ਸੋਹਣਾ ਚੋਲਾ ਪਹਿਨਿਆ ਹੋਇਆ, ਮੁਖੜੇ ਤੇ ਸ਼ਾਂਤੀ ਝਲਕਦੀ ਹੈ, ਨਿਰਮਾਣਤਾ ਬਿਖਰਦੀ ਹੈ, ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ। ਤੇ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ, ਪੁੱਛਦੇ ਨੇ, ਸੰਤ ਜੀ ਇਹ ਨਾਲ ਸਾਡੇ ਕੌਣ ਆਏ ਨੇ? ਦੁੱਖ ਤੋਂ ਕੇ ਕਹਿੰਦਾ, ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਕਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ, ਮੇਰਾ ਹੈ। ਖੈਰ ਜਦ ਇਸ ਘਰ ਤੋਂ ਰੁਖਸਤ ਹੋਏ, ਉਸ ਮਹਿਮਾਨ ਸਾਧੂ ਨੇ ਕਿਹਾ, ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ ਮਾਫੀ ਮੰਗਣ ਲੱਗ ਪਿਆ, ਕਹਿਣ ਲੱਗਾ, ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ। ਦੂਸਰੇ ਘਰ ਵਾਲਿਆਂ ਦੀ ਨਿਗਾਹ ਇਸ ਸਾਧੂ ਤੇ, ਅੱਖਾਂ ਵਿੱਚ ਰਮਜ ਹੈ, ਬਿਸਮਾਤ ਹੈ, ਚਿਹਰੇ ਤੇ ਸ਼ਾਂਤੀ ਹੈ, ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ, ਇਤਨਾ ਕੀਮਤੀ ਚੋਲਾ, ਇਤਨਾ ਸੁੰਦਰ ਚੋਲਾ। ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ, ਸੰਤ ਜੀ ਇਹ ਨਾਲ ਕੌਣ ਮਹਾਤਮਾ ਆਏ ਨੇ, ਇਹ ਕੌਣ ਨੇ? ਤੇ ਇੱਕਦਮ ਬੋਲ ਪਏ, ਮੇਰੇ ਬਚਪਨ ਦੇ ਦੋਸਤ ਨੇ, ਬਾਲ ਸਖਾ ਨੇ, ਔਰ ਸਾਧੂ ਨੇ, ਤਪੱਸਿਆ ਕਰਦੇ ਨੇ, ਗਿਆਨੀ ਨੇ। ਰਹਿ ਗਈ ਇਸ ਚੋਲੇ ਦੀ ਗੱਲ, ਇਹ ਚੋਲਾ ਮੇਰਾ ਨਹੀਂ ਹੈ, ਮੇਰਾ ਨਹੀਂ ਹੈ, ਇਸ ਦੇ ਵਿੱਚ ਹੀ ਉਹ ਕਹਿ ਗਿਆ, ਮੇਰਾ ਹੈ, ਮੇਰਾ ਹੈ, ਮੇਰਾ ਹੈ। ਖੈਰ ਉਸ ਘਰ ਤੋਂ ਜਿਉਂ ਨਿਕਲੇ, ਇਹ ਬੈਰਾਗੀ ਸਾਧੂ ਫਿਰ ਮਾਫੀ ਮੰਗਦਾ ਹੈ, ਮਿੱਤਰਾ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ, ਪਰ ਨਿਕਲ ਗਈ ਇਹ ਗੱਲ, ਤੂੰ ਸਹਿਨ ਕਰ ਲੈ, ਬਰਦਾਸ਼ਤ ਕਰ ਲੈ, ਹੁਣ ਮੈਂ ਨਹੀਂ ਕਵਾਂਗਾ। ਤੀਸਰੇ ਘਰ ਗਏ, ਆਓ ਭਗਤ ਹੋਈ, ਬਿਠਾਏ ਗਏ, ਪਰ ਉਹ ਚੋਲਾ ਤੀਸਰੇ ਘਰ ਦੇ ਵੀ ਸਾਰੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਨਰ ਨਾਰੀ ਬੱਚੇ ਸਭ ਪ੍ਰਭਾਵਿਤ ਉਸੇ ਸਾਧੂ ਨੂੰ ਦੇਖ ਰਹੇ ਨੇ। ਸਵਾਲ ਪੁੱਛ ਰਿਹਾ, ਸੰਤ ਜੀ ਇਹ ਨਾਲ ਕੌਣ ਆਏ ਨੇ, ਇਹ ਕਿਹੜੇ ਸੰਤ ਨੇ? ਤਾਂ ਹੁਣ ਤਾਰਫ ਕਰਾਂਦਾ, ਮੇਰੇ ਬਾਲ ਸਖਾ ਮਿੱਤਰ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਗਿਆਨੀ ਪੁਰਸ਼ ਨੇ, ਪਰ ਰਹਿ ਗਈ ਇਹਨਾਂ ਕੱਪੜਿਆਂ ਦੀ ਗੱਲ, ਇਸ ਚੋਲੇ ਦੀ, ਮੈਂ ਇਸ ਦੀ ਗੱਲ ਨਹੀਂ ਕਰਨੀ। ਨਾ ਗੱਲ ਕਰਕੇ ਵੀ ਕਰ ਗਿਆ। ਜਦ ਉਸ ਤੀਸਰੇ ਘਰ ਤੋਂ ਰੁਖਸਤ ਹੋਏ, ਕੁਟੀਆ 'ਚ ਪਹੁੰਚੇ, ਇਸ ਮਹਿਮਾਨ ਸਾਧੂ ਨੇ, ਇਸ ਦੋਸਤ ਸਾਧੂ ਨੇ
ਚੋਲਾ ਉਤਾਰ ਕੇ ਅੱਗੇ ਰੱਖ ਦਿੱਤਾ। ਆਖਿਆ, ਤਿੰਨ ਦਫਾ ਤੂੰ ਨੰਗਾ ਕੀਤਾ ਹੈ, ਇਹ ਲੈ ਆਪਣਾ ਚੋਲਾ, ਹੁਣ ਚੌਥੀ ਦਫਾ ਮੈਂ ਆਪ ਹੀ ਉਤਾਰ ਦੇਣਾ। ਤਿੰਨ ਦਫਾ ਤੂੰ ਉਤਰਵਾਇਆ, ਤਿੰਨ ਦਫਾ ਤੂੰ ਲਗਨ ਕੀਤਾ ਹੈ। ਅਹੰਕਾਰੀ ਆਪਣੇ ਮਿੱਤਰ ਦਾ ਵੀ ਮਾਣ ਸਨਮਾਨ ਬਰਦਾਸ਼ਤ ਨਹੀਂ ਕਰ ਸਕਦਾ। ਅਹੰਕਾਰੀ ਆਪਣੇ ਗੁਰੂ ਦੀ ਮਹਾਨਤਾ ਵੀ ਬਰਦਾਸ਼ਤ ਨਹੀਂ ਕਰ ਸਕੇਗਾ। ਉਹ ਮਿੱਤਰ ਨੂੰ ਛੁਪਾਏਗਾ, ਮਾਂ ਬਾਪ ਗੁਰਵਾਨ ਨੇ ਤੇ ਉਹਨਾਂ ਨੂੰ ਪਿੱਛੇ ਸੁੱਟੇਗਾ। ਵਿਦਿਆ ਗੁਰੂ ਹੈ ਜਾਂ ਅਧਿਆਤਮ ਗੁਰੂ ਹੈ, ਉਸਨੂੰ ਵੀ ਹੰਕਾਰੀ ਛੁਪਾਉਣ ਦੀ ਕੋਸ਼ਿਸ਼ ਕਰੇਗਾ, ਪਿੱਛੇ ਸੁੱਟੇਗਾ। ਮਹਾਰਾਜ ਦੀ ਬਾਣੀ ਬੜਾ ਸੁੰਦਰ ਫਰਮਾਨ ਕਰਦੀ ਹੈ, ਜੋ ਗੁਰ ਗੋਪੇ ਆਪਣਾ ਤੇ ਨਰ ਬੁਰਿਆਰੀ। ਇਹ ਬੜੇ ਬੁਰੇ ਪੁਰਸ਼ ਆਉਂਦੇ ਨੇ ਹੰਕਾਰੀ, ਗੁਰੂ ਨੂੰ ਵੀ ਛੁਪਾਉਂਦੇ ਨੇ। ਕਿਉਂ? ਫਿਰ ਮੇਰੀ ਮੈਂ, ਮੇਰਾ ਵੱਡਪਣਾ ਫਿਰ ਕਿੱਥੇ? ਤੇ ਮਿੱਤਰ ਨੂੰ ਛੁਪਾਉਂਦੇ ਨੇ, ਪੁੱਤਰ ਨੂੰ ਛੁਪਾਉਂਦੇ ਨੇ ਅਗਰ ਗੁਣਵਾਨ ਹੈ। ਮਾਂ ਬਾਪ ਨੂੰ ਪਿੱਛੇ ਸੁੱਟਦੇ ਨੇ, ਸਿਰਫ ਆਪਣੇ ਆਪ ਨੂੰ ਹੀ ਅੱਗੇ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਲਕਸ਼ ਹੈ। ਔਰ ਯਤਨ ਕੋਸ਼ਿਸ਼ ਇਹ ਵੀ ਆਉਂਦੀ ਹੈ, ਰੱਬ ਨੂੰ ਵੀ ਪਿੱਛੇ ਸੁੱਟੀਏ, ਪਰਮਾਤਮਾ ਨੂੰ ਵੀ ਪਿੱਛੇ ਸੁੱਟੀਏ। ਔਰ ਨਾਕਸ਼ ਨੇ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਨਮਰੂਦ ਨੇ ਕਹਿ ਦਿੱਤਾ ਸੀ, ਕੌਣ ਹੁੰਦਾ ਹੈ ਖੁਦਾ? ਮੈਂ ਖੁਦ ਖੁਦਾ ਹਾਂ। ਤੋ ਅਹੰਕਾਰ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਨਹੀਂ ਮੰਨ ਸਕਦਾ। ਅਹੰਕਾਰ ਜੀਉਂਦਾ ਹੈ ਮੈਂ ਆਸ਼ਰਿਤ ਤੋਂ ਤੇ ਬਿਲਕੁਲ ਭੁੱਲ ਜਾਂਦਾ ਹੈ। ਇੱਕ ਉਰਦੂ ਸ਼ਾਇਰ ਨੇ ਬੜੀ ਸੁੰਦਰ ਨਜ਼ਮ ਲਿਖੀ ਹੈ, ਬੱਕਰੇ ਦੇ ਬੋਲ ਨੂੰ ਅੱਗੇ ਕਰਕੇ। ਤੇ ਬੱਕਰੇ ਦਾ ਬੋਲ ਹੈ ਮੈਂ ਮੈਂ ਮੈਂ। ਇਸੇ ਨੂੰ ਆਧਾਰ ਬਣਾ ਕੇ ਇਸ ਸ਼ਾਇਰ ਨੇ ਬੜੀ ਸੁੰਦਰ ਕਲਪਨਾ ਕੀਤੀ ਹੈ। ਫਖਰ ਬੱਕਰੇ ਨੇ ਕੀਆ ਬਸ ਮੇਰੇ ਸਿਵਾ ਕੋਈ ਨਹੀਂ, ਮੈਂ ਹੀ ਮੈਂ ਹੂੰ ਬਸ ਜਹਾਂ ਮੇ ਦੂਸਰਾ ਕੋਈ ਨਹੀਂ। ਜਬ ਨਾ ਮੈਂ

विचार आप जी के समक्ष भेंट करिए। पेशतर फतेह प्रवान करने वाहिगुरु जी का खालसा वाहिगुरु जी की फतेह। हर कौम का हर अवतारी पुरुष का कुछ इतिहास होंगे, कुछ उसके सिद्धांत होंगे। सिद्धांत इतिहास किसी भी अवतारी पुरुष को समझना होवे, विद्वान कहने ने पहलू तीन होंगे ने। प्रथम उसके बोल की ने, जगत के प्रति उसका संदेश उपदेश की है। दूसरा उसने कीता की है, उसके कर्म की ने। तीसरा उसके बोलां नाल उसके कीते हुए नाल होया की है, अंजाम की होया। किसी भी अवतारी पुरुष नु वेखने पहलू तीन ने, तीन उदे बोल की ने। स्याणे ऐसा कहने 90% मनुख अपने बोलां राही प्रगट होंदा है, 10% उदी बाकी क्रियावां तो अंदाजा लाना पैंदा है। वेखदियां कुछ भी नहीं पता चलदा है मनुख की है। किसी नु भी वेखना वेखण नाल किसी भी मनुख दे प्रति मनुख कोई अंदाजा नहीं ला सकता। ये मूर्ख है, स्याणा है, धार्मिक है, अधार्मिक है, रजोगुणी है, तमोगुणी है, सतोगुणी है, शांतमयी है, क्रोधी है, दूरदृष्ट है या जल्दबाज है, वेख के नहीं पता चलता। मनुख दे बोल सब कुछ दस देंदे ने। मनुख की गुफ्तगु तरजे बयानी 5-10 दिन उसकी संगत करी उसके बोलां विच मनुख का सारे का सारा आपा प्रगट हो जाता है। इनू ईरानी सूफी संत सादी इंज कहते ने, ता मरदे सुखन ना गुफ्ता बाशद ऐबो हुनर निहुफ्ता बाशद। जितने चिर तक मनुख बोले ना उसके गुण औगुणा का पता नहीं चलता। ता मरदे सुखन ना गुफ्ता बाशद ऐबो हुनर निहुफ्ता बाशद। बोलदे ही पता चलता बंदा धार्मिक है, ये अधार्मिक है, शांतमयी है, क्रोधी है, ये जल्दबाज है, ये धीरजवान है, ये दूरदृष्ट है, ये तंग नजर है, ये निर्वैर जज्बा रखता है, ये बड़ी भारी दुश्मनी रखता है। उदे बोल दसन ये फराग दिल है, ये तंग दिल है। मनुख दा सारे दा सारा जड़ा सुभाव है 90% उदे बोलां राही प्रगट होंदा है। भारत विच एक ज्ञान दा बहुत वड्डा ग्रंथ है, उनू सार किताबली कहंदे ने। गालबन कोई 4-4.5 हजार साल पुराना लिखा है, उदा हिंदी रूपांतरित है। बोलत ही पहचानी है साद असाद को थाट, अंतर की करनी सबे निकसे बुख की बाट। 5-10 दिन बंदे की संगत करिए गुफ्तगु देच, उसका अंतशकरण सारे दा सारा बार आ जाता है। धन गुरु गोविंद सिंह जी महाराज का वाक, हमो मर दबायत शवत सुखनवर नशिकमे दिगर दर दहाने दिगर। मनुख की महानता उसके सुखन तो पता चलती है। मनुख का तुच्छपना, उदी मूर्खता, उदा क्रोध, उदी ईरखता, उदी तंग दिली उदे बोलां तो प्रगट होवेगी। 10% किरिया तो प्रगट होंदी है, 90% मनुख का सुभाव उदे बोलां विच प्रगट होंदा है। बोलत ही पहचानी है साध असाद को थाट, अंतर की करनी सवे निकसे मुख की बाट।
तो विद्वान किसी भी अवतारी पुरुष नो नापन तोलन लगे देखते ने उदे बोल की ने संसार दे प्रति उसका संदेश ते उपदेश की है। दूसरा उसने कीता की है, उदी क्रिया की है। तीसरा उदे बोला नाल उदी क्रिया नाल होया की है, अंजाम की है। बस किसी भी अवतार दी कथा इन्ना तिन्ना गल्लां दे आले दौले को मेंगी। प्रथम बोल, थोड़े थोड़े नुक्ते में धन गुरु अर्जन देव जी महाराज दे थोड़े सामने रख। बोल, सबको उम्मीद हम आपन के ना, हम सब ना के साथ। सारा ब्रह्मंड मेरा मित्र है, हर मनुख मेरा मित्र है। गुरु अर्जन देव जी, मैं सबनु अपना दोस्त समझदा। कुछ मनुख ऐसे ने गलिया दे कख नु भी अपना दुश्मन समझदे, सब दुश्मन ने। कोई ऐसा कहिंदा है सब मित्र ने। सबको उम्मीद हम अपन के ना, हम सब ना के साजन। दूर पर आयो मन का बिलहा, तो मेल कियो मेरे राजन। जेरे विचार मनुख नु मनुख नाल नहीं जुड़न देंदे, वो विचार मनुख नु परमात्मा नाल भी नहीं जोड़नगे। बड़े ध्यान नाल सुनना, जेड़े विचार मनुख नु मनुख तो दूर करदे ने, वो विचार मनुख नु परमात्मा तो भी दूर करनगे, खुदा तो भी दूर करनगे। सारी दुनिया अपनी सज्जन, सारे ही दोस्त ने, ये किस तरह हो सकता है? फिर थानू तत्ती तवी ते किसने बिठाया है जे सब थोड़े सज्जन ने? थानू उबलदी देग दे छिट किसने बिठाया है जे सारे थोड़े मित्र ने? दरअसल इस बोल नू समझा, धन गुरु अर्जन देव जी ए कह रहे ने, मेरी तरफों सब मेरे मित्र ने। कोई मैनू मित्र समझे ना समझे उदी मर्जी, मेरी तरफों सारे ही मेरे सज्जन ने। कोई मैनू सज्जन समझे ना समझे ओदी मर्जी। सबको उम्मीद हम अपन के ना, हम सब ना के साजन। इस संबंध च ईरानी सूफी संत हाफिज कहिंदा है, शुनीदम के मर्दा ने राहे खुदा, जो खुदा दे रस्ते ते चल दे ने, रब दे मार्ग ते चलदे ने जेड़े। शुनीदन के मर्दान राहे खुदा, दिले दुश्मना न कर दंद तंग। वो दुश्मन दे दिल नू भी जरब नहीं पहुंचांदे, वो दुश्मन दे दिल नू भी नहीं तोड़दे, जो रब दे मार्ग ते चलदे ने इतने कोमल होंदे। शुनीदम के मर्दान राहे खुदा, कहिंदे मैं सुनिया जो रब दे मार्ग ते चलदे ने, वो दुश्मन दे दिल नू भी चोट नहीं पहुंचांदे। शुनीदम के मर्दाने राहे खुदा, दिले दुश्मना न कर दंद तंग। तुरा की मुयस्सर शबद ई मकाम, के बादो सतानत खिलाफ अस्त जंग। तैनू ए रुतबा कदों नसीब होवेगा, तू ते दोस्तां दा जीवना हराम कीता होया, तू ते भरावां दे दिल नू भी जरब पहुंचांदा, तू ते अपने नू भी चोट पहुंचांदा, तू ते अपने परिवार नू भी चोट पहुंचांदा, अपने भरा नू भी चोट पहुंचांदा, पड़ोसी नू भी चोट पहुंचांदा। मैं ते सुणिया जो रब दे मार्ग ते चलदे ने, दुश्मन दे दिल नू भी चोट नहीं पहुंचांदा। दुश्मनी एक ऐसी अग है जेदे च मनुख दे सारे रब्बी गुण जल के सुआह हो जांदे ने। इनू तात कहने, तात अग्नि, पराई तात, पराई दुश्मनी अग। ते अग दा ते कम है कुछ ना कुछ जलावेगी। गुरु अर्जन देव जी महाराज दा फैसला, जिस दे अंदर तात पराई होवे, मैं सतगुरु दे बोल थोड़े सामने रख रहे हैं,
ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਕਿਉਂ? ਜਿਸ ਦੇ ਅੰਦਰ ਪਰਾਈ ਤਾਤ ਆਉਂਦਾ ਹੈ, ਜਿਸ ਦੀ ਅੰਦਰ ਦੁਸ਼ਮਣੀ ਹੈ ਪਰਾਈ, ਦੁਸ਼ਮਣ ਦਾ ਹਰ ਵਕਤ ਬੁਰਾ ਮੰਗੇਗਾ, ਭਲਾ ਨਹੀਂ ਮੰਗੇਗਾ। ਇਸ ਹੱਦ ਤੱਕ ਵੀ ਬੁਰਾ ਮੰਗੇਗਾ, ਮੇਰੀ ਪੱਗ ਲੈਂਦੀ ਹੈ ਕੋਈ ਗੱਲ ਨਹੀਂ, ਦੂਜੇ ਦੀ ਲੈਣੀ ਚਾਹੀਦੀ ਹੈ, ਭਾਵੇਂ ਮੇਰੇ ਸਿਰ ਤੇ ਨਹੀਂ ਰਹਿੰਦੀ ਤੇ ਨਾ ਰਵੇ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਠਹਿਣਾ ਚਾਹੀਦਾ ਹੈ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ, ਇਹਨੂੰ ਪਰਾਈ ਤਾਤ ਕਹਿੰਦੇ। ਮੈਨੂੰ ਨਫ਼ਾ ਹੋਵੇ ਭਾਵੇਂ ਨਾ ਹੋਵੇ, ਦੂਜੇ ਨੂੰ ਨੁਕਸਾਨ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਮੇਰੇ ਸਿਰ ਤੇ ਪੱਗ ਭਾਵੇਂ ਰਵੇ ਭਾਵੇਂ ਨਾ ਰਵੇ, ਦੂਜੇ ਦੀ ਤੇ ਲੈਣੀ ਚਾਹੀਦੀ। ਇਹਨੂੰ ਕਹਿੰਦੇ ਪਰਾਈ ਤਾਤ। ਜਿਸ ਦੇ ਅੰਦਰ ਪਰਾਈ ਤਾਤ ਹੈ, ਉਹ ਪਰਾਇਆ ਬੁਰਾ ਮੰਗਦਾ, ਹਰ ਵਕਤ ਪਰਾਇਆ ਬੁਰਾ ਮੰਗਦਾ। ਤੇ ਗੁਰਬਾਣੀ ਦਾ ਇਹ ਫੈਸਲਾ, ਜਿਹੜਾ ਪਰਾਇਆ ਬੁਰਾ ਮੰਗਦਾ, ਦੂਜੇ ਨੂੰ ਬੁਰਾ ਦੇਣਾ ਚਾਹੁੰਦਾ, ਉਸਦਾ ਹੀ ਬੁਰਾ ਹੋ ਜਾਏਗਾ ਜਿਹੜਾ ਦੂਸਰੇ ਦਾ ਬੁਰਾ ਮੰਗਦਾ। ਪੜਕਾ ਬੁਰਾ ਨਾ ਰੱਖੋ ਚੇਤ, ਤੁਮਕੋ ਦੁੱਖ ਨਹੀਂ ਭਾਈ ਮੇਤ। ਪਰ ਦੂਜੇ ਦਾ ਬੁਰਾ ਤਾਂ ਹਿਰਦਾ ਮੰਗੇਗਾ, ਕਿਉਂਕਿ ਦੂਜੇ ਨਾਲ ਦੁਸ਼ਮਣੀ ਹੈ, ਦੂਜਾ ਵੈਰੀ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਬੱਲਾ। ਪਰਾਈ ਤਾਤ ਵਿੱਚ ਰੱਬੀ ਗੁਣ ਸੜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਰੀ ਪਰਾਈ ਤਾਤ ਹਿਰਦੇ ਚੋਂ ਨਿਕਲ ਗਈ ਹੈ। ਕਿਸ ਤਰ੍ਹਾਂ ਨਿਕਲ ਗਈ ਹੈ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਸ। ਪਰਾਏ ਸਾੜੇ ਨਹੀਂ ਨੇ, ਪਰਾਈ ਈਰਖਾ ਨਹੀਂ ਹੈ, ਪਰਾਈ ਜਲਨ ਨਹੀਂ ਹੈ, ਪਰਾਏ ਸਾੜੇ ਅੰਦਰ ਨਹੀਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੋਸ਼ਟੀ ਲਿਖੀ ਹੈ, ਸਾਹਮਣੇ ਆ ਗਈ ਹੈ ਮੇਰੀ, ਤੁਹਾਡੇ ਸਾਹਮਣੇ ਰੱਖਦੇ ਹਾਂ। ਪਰਵਾਨੇ ਦੀ ਤੇ ਜੁਗਨੂ ਦੀ। ਜੁਗਨੂ ਉਸ ਇਲਾਕੇ ਚ ਬਹੁਤ ਆਉਂਦੇ ਨੇ ਜਿੱਥੇ ਬਾਰਿਸ਼ ਬਹੁਤ ਪਵੇ। ਅੱਜ ਕੱਲ ਆਸਾਮ ਦੇ ਚ, ਭਾਰਤ ਵਿਚ ਬਹੁਤ ਦੇਖੇ ਜਾ ਸਕਦੇ ਨੇ। ਰਾਤ ਨੂੰ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਸਾਰਾ ਜੰਗਲ ਇੰਜ ਦਿਸੇ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਨੇ, ਚਮਕਦਾ ਹੋਇਆ, ਜੁਗਨੋ ਹੀ ਜੁਗਨੋ। ਦਰਖਤ ਦੇ ਜਿਤਨੇ ਪੱਤੇ ਉਸ ਤੋਂ ਦੁੱਗਣੇ ਜੁਗਨੋ ਬੈਠੇ ਨੇ, ਚਮਕ ਰਹੇ ਨੇ। ਇਹਨਾਂ ਦਿਨਾਂ ਵਿੱਚ ਆਸਾਮ ਤੇ ਕੁਛ ਬੰਗਾਲ ਦਾ ਇਲਾਕਾ ਇਸ ਤਰ੍ਹਾਂ ਰਾਤ ਨੂੰ ਦਿਖਾਈ ਦਿੰਦਾ। ਪਰਵਾਨਾ ਦੀਵੇ ਤੇ ਪਰਿਕਰਮਾ ਕਰਦਾ, ਜੁਗਨੋ ਰੋਸ਼ਨੀ ਦਾ ਮੁਤਲਾਸ਼ੀ ਹੈ, ਆਸ਼ਿਕ ਹੈ। ਇਸ ਮਹਾਨ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਐਸਾ ਮੰਨਦਾ ਹੈ ਕਿ ਰੂਹੇ ਜ਼ਮੀਨ ਤੇ ਦੋ ਮਨੁੱਖ ਐਸੇ ਹੋਏ ਨੇ ਜੋ ਪੂਰਨ ਸਨ ਔਰ ਨਹੀਂ ਸਮਝੇ ਗਏ, ਨਹੀਂ ਸਮਝੇ ਗਏ। ਅਫਸੋਸ ਜ਼ਾਹਿਰ ਕਰਦਾ, ਕਿਹੜੇ ਦੋ ਮਨੁੱਖ ਨੇ? ਉਹ ਕਹਿੰਦਾ ਇੱਕ ਗੁਰੂ ਨਾਨਕ, ਇੱਕ ਮਹਾਤਮਾ ਬੁੱਧ, ਇਹ ਦੋਵੇਂ ਨਹੀਂ ਸਮਝੇ ਗਏ। ਦੋਹਾਂ ਦੀ ਉਪਮਾ ਕਰਦਾ ਹੈ ਬਾਂਗੇ ਦਰਾ ਦੇ। ਬਾਂਗੇ ਦਰਾ ਉਸਦਾ ਗ੍ਰੰਥ ਹੈ, ਇਸ ਵਿੱਚ ਦੋਹਾਂ ਦੀ ਮਹਿਮਾ ਗਾਇਨ ਕਰਦਾ। ਮਹਾਤਮਾ ਬੁੱਧ ਬਾਰੇ ਤੇ ਇਕਬਾਲ ਇੰਜ ਕਹਿੰਦਾ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ। ਮਹਾਤਮਾ ਬੁੱਧ ਦਾ ਸੱਚ ਦਾ ਦੀਵਾ ਜੂਠਿਆਂ ਦੀ ਮਹਿਫਿਲ ਵਿੱਚ ਜਲਿਆ ਤੇ ਜੂਠੇ ਸਾਰੇ ਬੱਦਲ ਦੀ ਤਰ੍ਹਾਂ ਇਸ ਦੀਵੇ ਤੇ ਛਾ ਗਏ, ਇਹਦੀ ਰੋਸ਼ਨੀ ਨਾ ਜਾਏ, ਕਿਸੇ ਪਾਸੇ ਨਾ ਜਾਏ। ਅਗਿਆਰਾਂ ਦੀ ਮਹਿਫਿਲ ਵਿੱਚ ਇਹ ਸੱਚ ਦਾ ਦੀਵਾ ਜਲਿਆ ਗੌਤਮ ਬੁੱਧ ਦਾ। ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ, ਸ਼ਮਾ ਹਕਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਾ ਥੀ।
ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ। ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝਿਆ ਗਿਆ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ, ਨਹੀਂ ਸਮਝ ਚ ਆਈ। ਮਹਾਤਮਾ ਬੁੱਧ ਦੇ ਪੈਰ ਭਾਰਤ ਤੋਂ ਉਖੜ ਗਏ, ਬੌਧ ਧਰਮ ਉਖੜ ਗਿਆ। ਚੀਨ, ਜਾਪਾਨ, ਨੇਪਾਲ, ਲਾਓਸ, ਕੋਰੀਆ, ਕੰਬੋਡੀਆ, ਵੈਟਨਾਮ, ਥਾਈਲੈਂਡ ਔਰ ਇਸ ਤਰ੍ਹਾਂ ਬਰਮਾ, ਤਿੱਬਤ, ਭੂਟਾਨ, ਲੰਕਾ, ਇਹ ਤੇ ਸਾਰੇ ਬੁੱਧਿਸਟ ਹੋਏ, ਭਾਰਤ ਨਾ ਹੋਇਆ। ਭਾਰਤ ਵਾਸੀਆਂ ਨੇ ਉਸਦੇ ਪੈਰ ਉਖਾੜ ਦਿੱਤੇ, ਮਹਾਤਮਾ ਬੁੱਧ ਦੇ ਪੈਰ ਉਖਾੜ ਦਿੱਤੇ, ਹਿੰਦੁਸਤਾਨ ਵਿੱਚ ਨਹੀਂ ਟਿਕਣ ਦਿੱਤਾ। ਇੱਕ ਦੇ ਪੈਰ ਦੇਸ਼ ਤੋਂ ਉਖਾੜ ਦਿੱਤੇ ਗਏ, ਇੱਕ ਬਾਲ ਕਹਿੰਦੇ ਇੱਕ ਦੇ ਪੈਰ ਵਧਣ ਨਹੀਂ ਦਿੱਤੇ ਗਏ, ਨਾਨਕ ਦੇ ਪੈਰ ਵਧਣ ਨਹੀਂ ਦਿੱਤੇ ਗਏ। ਕੀ ਆਬਾਦੀ ਹੈ 1.5 ਕਰੋੜ ਦੀ, ਕਹਿੰਦੇ ਸਿੱਖਾਂ ਦੀ ਆਬਾਦੀ 550 ਸਾਲ ਦਾ ਇਤਿਹਾਸ, ਹਜ਼ਾਰਾਂ ਕੁਰਬਾਨੀਆਂ, ਇਤਨਾ ਵੱਡਾ ਗਿਆਨ ਦਾ ਸਾਗਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬੜੇ ਸਿਧਾਂਤਕ ਨੁਕਤੇ ਤੇ ਇਤਨੀ ਸਾਂਝੀ ਵਾਲਤਾ। ਮੁਰਲੀ ਦੀ ਤਾਨ ਵੀ ਗੂੰਜਦੀ ਪਈ ਏ ਗੁਰੂ ਗ੍ਰੰਥ ਸਾਹਿਬ ਦੇ ਚ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਏ। ਬੇਨਮਾਜ਼ਾਂ ਕੁੱਤਿਆ ਤੇ ਨਾ ਭਲੀ ਰੀਤ, ਇਤਨੀ ਤੇ ਤਾੜਨਾ ਮਸਜਿਦ ਚੋਂ ਵੀ ਨਹੀਂ ਮਿਲਦੀ ਹੋਣੀ ਜਿਤਨੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਹੀ ਹੈ। ਐ ਬੇਨਮਾਜ਼ੀ ਕੁੱਤੇ, ਇੰਨੀ ਵੱਡੀ ਤਾੜਨਾ। ਬੇਨਮਾਜ਼ਾਂ ਕੁੱਤਿਆ ਇਹ ਨਾ ਭੱਲੀ ਰੀਤ, ਕਦੀ ਚੱਲਣਾ ਆਇਆ ਪੰਜੇ ਵਕਤ ਮਸੀਤ। ਇਹ ਤੇ ਸਿੱਧਾ ਮੁਸਲਮਾਨ ਨੂੰ ਉਪਦੇਸ਼ ਹੈ, ਸਾਨੂੰ ਨਹੀਂ। ਅਸੀਂ 5 ਟਾਈਮ ਗੁਰਦੁਆਰੇ ਨਹੀਂ ਜਾਂਦੇ, ਸਾਨੂੰ 2 ਟਾਈਮ ਵਾਸਤੇ ਕਿਹਾ ਗਿਆ। ਇੱਕ ਸਿੱਧੀ ਮੁਸਲਮਾਨ ਨੂੰ ਉਪਦੇਸ਼। ਇਹ ਬੇਨਮਾਜ਼ੀ ਕੁੱਤੇ, ਇਤਨੀ ਤਾੜਨਾ ਤੇ ਮਸਜਿਦ ਤੋਂ ਵੀ ਨਹੀਂ ਮਿਲਦੀ ਜਿਤਨੀ ਤਾੜਨਾ ਗੁਰੂ ਗ੍ਰੰਥ ਸਾਹਿਬ ਪੇ ਕਰਦੇ ਨੇ। ਉੱਠ ਫਰੀਜ਼ਾ ਉਜੂ ਸਾਧ, ਸੁਬਾਹ ਨਮਾਜ਼ ਗੁਜ਼ਾਰ। ਜੋ ਸਿਰ ਸਾਈਂ ਨਾ ਨਿਵੇ, ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਹੀ ਨਹੀਂ, ਇਹ ਸਿਰ ਧੜ ਦੇ ਨਾਲ ਹੋਣਾ ਹੀ ਨਹੀਂ ਚਾਹੀਦਾ, ਐਸਾ ਕਹਿੰਦੇ ਨੇ। ਪਰ ਇਹ ਉਪਦੇਸ਼, ਨਮਾਜ਼ ਪੜ੍ਹਨ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਗੂੰਜ ਰਿਹਾ, ਅਜ਼ਾਨ ਗੂੰਜ ਰਹੀ ਹੈ। ਅਜ਼ਾਨ ਸਿਰਫ ਨਮਾਜ਼ ਪੜ੍ਹਨ ਵਾਸਤੇ ਨਾ, ਇਹ ਅਜ਼ਾਨ ਹੀ ਹੈ। ਪਰ ਮੁਰਲੀ ਦੀ ਤਾਨ ਵੀ ਵੱਜਦੀ ਪਈ ਹੈ, ਧਨ ਧਨ ਓ ਰਾਮ ਬੈਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ। ਧਨ ਧਨ ਬਨ ਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣਾ। ਧਨ ਧਨ ਤੂੰ ਮਾਤਾ ਦੇਵ ਕੀ, ਜਹ ਗ੍ਰਹਿ ਰਮਈਏ ਕਮਲਾਪਤੀ। ਬੇਨ ਬਜਾਵੇ ਗੋਧਨ ਚਰੇ, ਨਾਮੇ ਕਾ ਸਵਾਮੀ ਆਨੰਦ ਕਰੇ। ਮੁਰਲੀ ਦੀ ਤਾਨ ਗੂੰਜਦੀ ਸੀ ਮੰਦਰਾਂ ਚ, ਮਸਜਿਦ ਦੀ ਅਜ਼ਾਨ ਗੂੰਜਦੀ ਮਸਜਿਦਾਂ ਵਿਚ। ਇੱਕ ਐਸਾ ਘਰ ਗੁਰੂ ਨਾਨਕ ਨੇ ਬਣਾਇਆ, ਮੁਰਲੀ ਦੀ ਤਾਨ ਵੀ ਗੂੰਜਦੀ ਏ, ਮਸਜਿਦ ਦੀ ਅਜ਼ਾਨ ਵੀ ਗੂੰਜਦੀ। ਇਤਨੀ ਸਾਂਝੀ ਵਾਲਤਾ। ਮੈਂ ਲਫ਼ਜ਼ ਫਿਰ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਤੋੜਦੇ ਨੇ, ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਲੈ ਜਾਣਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ, ਸਮਝ ਲੈਣਾ ਉਹ ਬੰਦਾ ਜਿਨ੍ਹਾਂ ਵਿਚਾਰਾਂ ਕਰਕੇ ਬੰਦੇ ਨੂੰ ਦੂਰ ਕਰ ਰਿਹਾ, ਉਹ ਖੁਦ ਵੀ ਰੱਬ ਤੋਂ ਦੂਰ ਹੋ ਰਿਹਾ। ਇਕਬਾਲ ਕਹਿੰਦਾ ਇਹ ਦੋ ਮਨੁੱਖ ਨਹੀਂ ਸਮਝੇ ਗਏ, ਗੌਤਮ ਤੇ ਨਾਨਕ। ਦੋਹਾਂ ਬਾਰੇ ਤਸ਼ਰੀਹ ਬੜੀ ਸੋਹਣੀ ਕੀਤੀ ਉਸਨੇ। ਕਹਿੰਦਾ ਇੱਕ ਦਾ ਦੀਵਾ ਤੇ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ, ਇੱਕ ਦਾ ਦੀਵਾ ਅੰਧਿਆਂ ਦੀ ਮਹਿਫਿਲ ਵਿੱਚ ਜਲਿਆ। ਸ਼ਮਾ ਹੱਕ ਸੇ ਜੋ ਮੁਨੱਵਰ ਹੋ, ਵੋ ਯੇ ਮਹਿਫਿਲ ਨਾ ਥੀ। ਬਾਰਿਸ਼ੇ ਰਹਿਮਤ ਹੋਈ, ਪਰ ਜ਼ਮੀ ਕਾਬਿਲ ਨਾ ਥੀ। ਇਕਬਾਲ ਗੋਸ਼ਟੀ ਲਿਖਦਾ ਹੈ ਪਰਵਾਨੇ ਦੀ ਤੇ ਜੁਗਨੂ ਦੀ।
ਉੱਪਰ ਜੁਗ ਨੂੰ ਆਪਣੀ ਚਮਕ ਦੇ ਰਿਹਾ ਸੀ ਤੇ ਥੱਲੇ ਦੀਵੇ ਦਿੱਤੇ ਪਰਵਾਨਾ ਪਰਕਰਮਾ ਪਿਆ ਕਰਦਾ ਸੀ ਪਤੰਗਾ। ਸ਼ਾਇਰ ਦਾ ਖਿਆਲ ਤੇ ਪਤਾ ਹੈ ਸ਼ਾਇਰ ਕੀ ਆਉਂਦਾ ਹੈ, ਕਵੀ ਕੀ ਆਉਂਦਾ ਹੈ। ਇਹ ਜਿਹੜਾ ਰਿਸ਼ੀ ਲਫ਼ਜ਼ ਹੈ ਨਾ ਸੰਸਕ੍ਰਿਤ ਦਾ, ਇਹਦੇ ਅਰਥ ਕਵੀ ਨੇ। ਦੋ ਤਰ੍ਹਾਂ ਦੇ ਕਵੀ ਆਉਂਦੇ ਨੇ, ਇੱਕ ਉਹ ਕਵੀ ਜੋ ਪੜ੍ਹ ਕੇ ਸੁਣ ਕੇ ਸਟੱਡੀ ਕਰਕੇ ਤੁਕਬੰਦੀ ਕਰਕੇ ਅਕਸ਼ਰਾਂ ਨੂੰ ਜੋੜ ਕੇ ਸ਼ਾਇਰੀ ਪੇਸ਼ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰੋਂ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ। ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ, ਮੈਲਾ ਵੀ ਹੋ ਸਕਦਾ ਗੰਦਾ ਵੀ ਹੋ ਸਕਦਾ। ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲੀਨ ਵੀ ਹੋ ਸਕਦਾ। ਪਰ ਰਿਸ਼ੀ ਕਵੀ ਉਹ ਸ਼ਾਇਰ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਇਹ ਗਹਿਰੇ ਬੋਲ ਉਹਨਾਂ ਦੀ ਅੰਤਰ ਆਤਮਾ ਚੋਂ ਨਿਕਲਦੇ ਨੇ, ਉਹਨਾਂ ਦਾ ਅਨੁਭਵ ਹੁੰਦਾ ਹੈ। ਸੰਤਨ ਕੀ ਸੁਣ ਸਾਖ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਆਖੀ, ਜੋ ਵੇਖਦੇ ਨੇ ਕਹਿ ਦਿੰਦੇ ਨੇ। ਸਿਰਫ ਤੁਕਬੰਦੀ ਨਹੀਂ ਕੀਤੀ। ਇਕਬਾਲ ਕੁਛ ਉਹਨਾਂ ਹੀ ਸ਼ਾਇਰਾਂ ਦੇ ਚੋਂ ਹੈ ਜੋ ਥੋੜਾ ਬਹੁਤ ਅਨੁਭਵ ਰੱਖਦਾ ਹੈ। ਇਸ ਵਾਸਤੇ ਸ਼ਾਇਰ ਦੀ ਵਿਆਖਿਆ ਕਰਦਿਆਂ ਹੋਇਆ ਉਹ ਕਹਿੰਦਾ ਹੈ, ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਖ। ਕਹਿੰਦਾ ਕੰਨਾਂ ਚ ਦਰਦ ਹੋਵੇ ਅੱਖਾਂ ਰੋਂਦੀਆਂ ਨੇ, ਦੰਦਾਂ ਚ ਦਰਦ ਹੈ ਅੱਖਾਂ ਰੋਂਦੀਆਂ ਨੇ, ਮੱਥਾ ਪੀੜ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੇ ਚ ਦਰਦ ਹੈ, ਜੋੜ ਦੁਖਦੇ ਨੇ ਰੋਂਦੀਆਂ ਤੇ ਅੱਖਾਂ ਨੇ। ਸਰੀਰ ਦੇ ਸਾਰੇ ਜਿਹੜੇ ਉਜ਼ੂ ਨੇ ਇੰਦਰੇ, ਇਹਨਾਂ ਦੀ ਪੀੜਾ ਅੱਖਾਂ ਪ੍ਰਗਟ ਕਰਦੀਆਂ। ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ, ਕਿਸ ਕਾ ਦਰਦ ਹਮ ਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਇਕਬਾਲ ਕਹਿੰਦਾ ਸ਼ਾਇਰ ਕਵੀ ਤੇ ਅੱਖ ਹੁੰਦਾ ਸਮਾਜ ਦੀ, ਸੰਸਾਰ ਦੀ। ਉਹ ਅੱਖ ਹੁੰਦਾ ਕਿਧਰੇ ਵੀ ਪੀੜ ਹੈ, ਕਿਧਰੇ ਵੀ ਕੋਈ ਸਮੱਸਿਆ ਹੈ, ਉਹਦੀ ਅੱਖਾਂ ਚੋਂ ਨਿਕਲਦੀ, ਉਹਦੀ ਅੱਖਾਂ ਚੋਂ ਪ੍ਰਗਟ ਹੁੰਦੀ ਹੈ। ਪਤੰਗੇ ਤੇ ਪਰਵਾਨੇ ਦੀ ਗੋਸ਼ਟੀ ਲਿਖੀ ਹੈ ਇਸਨੇ, ਬੜੀ ਗਹਿਰਾਈਆਂ ਨੂੰ ਛੋਇਆ ਇਸਨੇ। ਉੱਪਰ ਜੁਗਨੂ ਦੇ ਚਮਕ ਤੇ ਥੱਲੇ ਦੀਵੇ ਦੀ ਚਮਕ ਤੇ ਕਰ ਰਿਹਾ ਪਰਵਾਨਾ ਪਰਕਰਮਾ। ਪਰਵਾਨੇ ਨੇ ਤਾਨਾ ਜ਼ਨੀ ਕੀਤੀ ਜੁਗਨੂ ਤੇ। ਇਕਬਾਲ ਇੰਜ ਲਿਖਦਾ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਐ ਜੁਗਨੂ ਤੂੰ ਮੇਰੀ ਦੁਨੀਆਂ ਤੋਂ ਦੂਰ ਹੈ, ਪਰਵਾਨਾ ਇੰਜ ਕਹਿ ਰਿਹਾ, ਕਿਉਂਕਿ ਤੇਰੀ ਅੱਗ ਦੇ ਚ ਸੋਜ਼ ਨਹੀਂ ਹੈ, ਤਪਸ਼ ਨਹੀਂ ਹੈ। ਮੈਂ ਜਿਸ ਦੀਵੇ ਦੀ ਪਰਿਕਰਮਾ ਕਰ ਰਿਹਾ ਇਹਦੇ ਚ ਸੋਜ਼ ਹੈ, ਇਹਦੇ ਚ ਤਪਸ਼ ਹੈ, ਇਹਦੇ ਚ ਸੇਕ ਹੈ, ਪਰ ਤੇਰੀ ਅੱਗ ਠੰਡੀ ਅੱਗ ਹੈ। ਭਾਵੇਂ ਚਮਕ ਹੈ ਤੇਰੇ ਕੋਲ, ਭਾਵੇਂ ਤੂੰ ਵੀ ਰੋਸ਼ਨੀ ਦਾ ਆਸ਼ਿਕ ਹੈ, ਪਰ ਤੇਰੀ ਰੋਸ਼ਨੀ ਠੰਡੀ ਹੈ, ਤੇਰੀ ਅੱਗ ਠੰਡੀ ਹੈ, ਉਹਦੇ ਤਪਸ਼ ਨਹੀਂ ਹੈ। ਇਸ ਵਾਸਤੇ ਜਿੱਥੇ ਮੈਂ ਪਹੁੰਚਿਆ ਉੱਥੇ ਤੂੰ ਨਹੀਂ ਹੈ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਅੱਗੋਂ ਫਿਰ ਜੁਗਨੂ ਬੋਲਿਆ, ਇਕਬਾਲ ਲਿਖਦੇ ਨੇ, ਫਿਰ ਜੁਗਨੂ ਪਰਵਾਨੇ ਨੂੰ ਸਮਝਾਉਂਦਾ ਹੈ। ਜੁਗਨੂ ਕਹਿੰਦਾ ਅੱਲਾਹ ਕਾ ਸ਼ੁਕਰ ਹੈ ਕਿ ਪਰਵਾਨਾ ਨਹੀਂ ਮੈਂ, ਦਰਯੂਜ਼ਾ ਗਰ ਆਤਿਸ਼ ਬੇਗਾਨਾ ਨਹੀਂ ਮੈਂ। ਠੀਕ ਹੈ ਮੇਰੀ ਅੱਗ ਠੰਡੀ ਸਹੀ, ਪਰ ਹੈ ਤੇ ਆਪਣੀ, ਮੈਂ ਆਪਣੀ ਅੱਗ ਚ ਮਸਤ ਹਾਂ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਸੜਦਾ ਫਿਰਦਾ।
ਤੂੰ ਤੇ ਪਰਾਈ ਤਾਤ ਲਈ ਫਿਰਦਾ, ਤੂੰ ਤੇ ਪਰਾਏ ਸਾੜੇ ਲਈ ਫਿਰਦਾ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਜਲਦਾ ਫਿਰਦਾ, ਅਸੀਂ ਆਪਣੀ ਅੱਗ ਵਿੱਚ ਮਸਤ। ਖੂਬ ਚੋਟ ਕੀਤੀ ਏ ਇਸ ਸ਼ਾਇਰ ਨੇ। ਬਹੁਤ ਸਾਰੇ ਲੋਕੀ ਦੂਜਿਆਂ ਦੇ ਦੀਵਿਆਂ ਤੇ ਸੜਦੇ ਰਹਿੰਦੇ, ਪਰਾਈ ਅੱਗ ਚੁੱਕੀ ਫਿਰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਇਸ ਦਾ ਕਦੇ ਨਾ ਹੋਵੇ ਭੱਲਾ। ਭੁੱਲ ਕੇ ਵੀ ਉਸ ਮਨੁੱਖ ਦਾ ਭੱਲਾ ਨਹੀਂ ਹੋ ਸਕਦਾ। ਕਿਸ ਦਾ? ਜੋ ਆਪਣੇ ਅੰਦਰ ਪਰਾਈ ਤਾਤ ਰੱਖਦਾ। ਮੈਂ ਇੱਕ ਦੋਹਾ ਫਿਰ ਦੁਹਰਾਵਾਂ, ਜਿਹਦੇ ਅੰਦਰ ਪਰਾਏ ਸਾੜੇ ਹੋਣਗੇ ਉਹਦੀ ਸੋਚਣੀ ਕੀ ਹੋਵੇਗੀ? ਮੇਰੇ ਸਿਰ ਤੇ ਭਾਵੇਂ ਪੱਗ ਰਵੇ ਭਾਵੇਂ ਨਾ ਰਵੇ, ਦੂਜੇ ਦੀ ਲੈਣੀ ਚਾਹੀਦੀ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਢਹਿਣਾ ਚਾਹੀਦਾ। ਮੇਰੇ ਘਰ ਮੁੰਡਾ ਹੋਵੇ ਭਾਵੇਂ ਨਾ ਹੋਵੇ, ਦੂਜੇ ਦਾ ਮਰਨਾ ਚਾਹੀਦਾ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ। ਮੇਰਾ ਨਫ਼ਾ ਹੋਵੇ ਭਾਵੇਂ ਨਾ ਹੋਵੇ, ਦੂਜੇ ਦਾ ਨੁਕਸਾਨ ਤੇ ਹੋਣਾ ਹੀ ਚਾਹੀਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਐਸਾ ਮਨੁੱਖ ਆਪਣੇ ਲਈ ਖੁਦ ਦੋਜ਼ਕ ਬਣਾਉਂਦਾ, ਆਪਣੇ ਲਈ ਖੁਦ ਨਰਕ ਬਣਾਉਂਦਾ। ਸਤਿਗੁਰ ਕਹਿੰਦੇ ਨੇ ਹਿਰਦੇ ਚ ਸਾਰਿਆਂ ਲਈ ਭਲਾਈ ਦਾ ਜਜ਼ਬਾ ਪੈਦਾ ਹੋਇਆ। ਮੇਰੇ ਖਲ ਰੂਏ ਜ਼ਮੀਨ ਤੇ ਇੱਕੋ ਇੱਕ ਅਸਥਾਨ ਹੈ ਗੁਰੂ ਨਾਨਕ ਦਾ ਘਰ, ਜਿੱਥੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਹੱਦ ਹੋ ਗਈ। ਇੱਕੋ ਹੀ ਮੰਦਰ ਹੈ ਇਸ ਤਰ੍ਹਾਂ ਦਾ ਰੂਹੇ ਜ਼ਮੀਨ ਤੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਏ ਪਾਈ, ਸਭ ਕੋ ਮੀਤ ਹਮ ਆਪਨ ਕੀਨਾ। ਸਾਰੇ ਮੇਰੇ ਮਿੱਤਰ ਨੇ। ਹੁਣ ਮੈਂ ਅਰਜ਼ ਕਰਾਂ ਰਾਮਾਇਣ ਦੇ ਕਰਤਾ ਸ਼੍ਰੀ ਰਾਮ ਦੇ ਮਹਾਨ ਭਗਤ ਤੁਲਸੀ। ਉਹ ਕਹਿੰਦੇ ਨੇ ਮਿੱਤਰਤਾ ਤੇ ਉੱਥੇ ਹੋ ਸਕਦੀ ਜਿੱਥੇ ਛੇ ਗੁਣ ਆਪਸ ਦੇ ਚ ਮੇਲ ਖਾਣ, ਉਂਝ ਨਹੀਂ ਹੋ ਸਕਦੀ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨਿਓ, ਪਾਣੀ ਅੰਦਰ ਲੀਕ ਦਿਓ ਤਿਸਦਾ ਥਾਂ ਨਾ ਥਿਓ। ਦੋਸਤੀ ਬਰਾਬਰੀ ਦੇ ਤਲ ਤੇ ਆਉਂਦੀ ਹੈ, ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ। 70 ਸਾਲ ਦਾ ਬੁੱਢਾ ਤੇ 5 ਸਾਲ ਦਾ ਬੱਚਾ ਦੋਸਤੀ ਨਹੀਂ ਹੋ ਸਕਦੀ। ਦਾਦੇ ਦੇ ਪੋਤਰੇ ਦਾ ਸੰਬੰਧ ਤੇ ਹੋ ਸਕਦਾ ਹੈ, ਮੋਹ ਮਮਤਾ ਦਾ ਮਿੱਤਰਤਾ ਨਹੀਂ ਹੋਵੇਗੀ, ਦੋਸਤੀ ਨਹੀਂ ਹੋਵੇਗੀ। ਦੋਸਤੀ ਲਈ ਬਰਾਬਰੀ ਦਾ ਦਲ ਚਾਹੀਦਾ ਹੈ, ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਹੁੰਦੀ। ਨਾਲ ਇਆਣੇ ਦੋਸਤੀ ਵੱਡਾ ਰੋਸ, ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ। ਇੱਕ 5 ਸਾਲ ਦੇ ਬੱਚੇ ਦੀ 80 ਸਾਲ ਦੇ ਬੁੱਢੇ ਨਾਲ ਕੀ ਖਾਕ ਦੋਸਤੀ ਹੋਵੇਗੀ, ਕਿਸ ਤਰ੍ਹਾਂ ਹੋਵੇਗੀ? 70 ਸਾਲ ਦਾ ਬਿਰਧ 5 ਸਾਲ ਦੇ ਬੱਚੇ ਨਾਲ ਕੀ ਦੋਸਤੀ ਪਾਵੇਗਾ? ਮਾਸੂਮ ਬੱਚਾ ਹੈ, ਮਾਂ ਬਾਪ ਉਸ ਨਾਲ ਤੁਤਲਾ ਕੇ ਬੋਲਦੇ ਨੇ, ਕਿਉਂਕਿ ਬੱਚਾ ਅਜੇ ਤੁਤਲਾ ਕੇ ਬੋਲਦਾ, ਠੀਕ ਢੰਗ ਨਾਲ ਬੋਲਦਾ ਨਹੀਂ। ਬੱਚੇ ਦੇ ਤਲ ਤੇ ਆ ਕੇ ਹੀ ਬੱਚੇ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਹੀ ਸੰਬੰਧ ਜੁੜਦੇ ਨੇ, ਉਂਝ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ, ਛੋਟੇ ਤੇ ਵੱਡੇ ਦੇ ਚ ਨਹੀਂ ਆਉਂਦੀ, ਕਮਜ਼ੋਰ ਤੇ ਤਾਕਤਵਰ ਦੀ ਦੋਸਤੀ ਨਹੀਂ ਆਉਂਦੀ, ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ, ਕ੍ਰੋਧੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ। ਸੰਬੰਧ ਹੋ ਸਕਦੇ ਨੇ, ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ। ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ। ਇੱਕ ਮੂਰ ਹੈ, ਇੱਕ ਸਿਆਣਾ, ਇੱਕ ਕ੍ਰੋਧੀ, ਇੱਕ ਸ਼ਾਂਤਮਈ, ਕਿਸ ਤਰ੍ਹਾਂ ਦੋਸਤੀ ਹੋਵੇਗੀ? ਦੋਸਤੀ ਲਈ, ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ, ਲੇਕਿਨ ਸਾਰਿਆਂ ਨੂੰ ਆਪਣਾ ਬਣਾਉਣਾ ਹੈ। ਇਹਦੇ ਵਾਸਤੇ ਨਹੀਂ ਹੁਣ ਬਰਾਬਰੀ ਦਾ ਤਲ ਹੈ ਭਾਵੇਂ ਨਹੀਂ ਹੈ, ਇਹ ਕੋਈ ਗੱਲ ਨਹੀਂ। ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ ਇੱਕ 60 ਸਾਲ ਦੇ ਬਜ਼ੁਰਗ ਦੀ, ਕਿਸ ਤਰ੍ਹਾਂ ਬਰਾਬਰੀ ਕਰੇਗਾ? ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ, ਦਿਮਾਗੀ ਸੋਚ ਕਰਕੇ ਵੀ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮਮਤਾ ਦਾ ਮਾਰਾਇਆ ਦਾਦਾ ਕਹਿੰਦਾ ਮੇਰਾ ਆਪਣਾ, ਮੇਰਾ ਆਪਣਾ, ਉਹਦੇ ਨਾਲ ਪਿਆਰ ਕਰਦਾ, ਮੇਰਾ ਆਪਣਾ।
ਇਹ ਗੱਲ ਵੱਖਰੀ ਹੈ, ਮਿੱਤਰਤਾ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ, ਪਰ ਅਪਣੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ। ਸਭ ਕੋ ਉਮੀਦ ਹਮ ਆਪਨ ਕੀ ਨਾ, ਸਾਰਿਆਂ ਦੇ ਨਾਲ ਮੈਂ ਅਪਣੰਤ ਜੋੜ ਲਈਏ। ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ, ਮਿੱਤਰਤਾ ਉੱਥੇ ਹੀ ਆਉਂਦੀ ਹੈ ਜਿੱਥੇ ਛੇ ਗੁਣ ਆਪਸ ਵਿੱਚ ਮੇਲ ਖਾ ਜਾਣ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਸੀ, ਔਰ ਵਾਕਈ ਬਹੁਤ ਸੂਝਵਾਨ ਨੇ ਤੁਲਸੀ, ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਨੇ। ਉਹ ਕਹਿੰਦੇ ਨੇ, ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਖੱਟ ਲੱਖਣ ਪ੍ਰਗਟੇ ਜਹਾਂ ਤਹਿ ਮਿੱਤਰਤਾ ਜਾਣ। ਛੇ ਗੱਲਾਂ ਆਪਸ ਵਿੱਚ ਮੇਲ ਖਾਣੀਆਂ ਸਨ। ਇੱਛਾ, ਇੱਕ ਵਿਰਾਹ ਦੀ ਇੱਛਾ ਕੁਛ ਹੋਰ ਹੈ, ਦੂਜੇ ਦੀ ਇੱਛਾ ਕੁਛ ਹੋਰ ਹੈ, ਇੱਛਾਵਾਂ ਟਕਰਾ ਜਾਣਗੀਆਂ, ਇੱਛਾ ਟਕਰਾ ਜਾਏਗੀ। ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ, ਮੇਰੀ ਇੱਛਾ ਕੁਛ ਹੋਰ ਹੈ, ਦੂਸਰੇ ਦੀ ਇੱਛਾ ਕੁਛ ਹੋਰ ਹੈ, ਵਿਪਰੀਤ ਇੱਛਾ ਹੈ। ਕਿਉਂਕਿ ਵਿਪਰੀਤ ਇੱਛਾ ਹੈ, ਮੁਖਾਲਫ ਇੱਛਾ ਹੈ, ਇਹ ਦੂਰੀ ਕਰ ਦੇਗੀ। ਤੁਲਸੀ ਕਹਿੰਦਾ, ਇੱਛਾ ਇੱਕ ਹੋਵੇ, ਆਸਾ ਇਸ਼ਟ, ਇਸ਼ਟ ਵੀ ਇੱਕ ਹੋਵੇ। ਸਾਰੀ ਦੁਨੀਆ ਵਿੱਚ ਕਿਸੇ ਦਾ ਕੋਈ ਇਸ਼ਟ, ਕੌਮ ਤੇ ਇੱਕੋ ਹੈ, ਸਾਡੇ ਹਿੰਦੂ ਵੀਰ ਇੱਕੋ ਨੇ, ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ। ਕਿਸੇ ਦਾ ਸ਼ਿਵਜੀ, ਕਿਸੇ ਦਾ ਬ੍ਰਹਮਾ, ਕਿਸੇ ਦਾ ਵਿਸ਼ਨੂੰ, ਕਿਸੇ ਦਾ ਰਾਮ, ਕਿਸੇ ਦਾ ਕ੍ਰਿਸ਼ਨ, ਕਿਸੇ ਦਾ ਮਹਾਕਾਲੀ, ਕੋਈ ਦੇਵ ਸਮਾਜੀਏ, ਕੋਈ ਆਰੀਆ ਸਮਾਜੀਏ, ਇੱਕੋ ਹੀ ਕੌਮ ਹੈ, ਇਸ਼ਟ ਅਲੱਗ ਅਲੱਗ ਨੇ। ਦੂਰ ਕਿਉਂ ਜਾਓ, ਤੁਲਸੀ ਦੇ ਇਸ਼ਟ ਸ੍ਰੀ ਰਾਮ ਨੇ। ਇਹ ਜਦ ਮਥੁਰਾ ਦੇ ਚ ਆਏ ਕਥਾ ਕਰਨ ਲਈ, ਉਹਨਾਂ ਦਿਨਾਂ ਚ ਹੀ ਕਥਾ ਕਰਦੇ ਸਨ ਚੱਲ ਫਿਰ ਕੇ। ਮਥੁਰਾ ਦੇ ਚ ਆਏ, ਅੱਧਾ ਸ਼ਹਿਰ ਇਕੱਠਾ ਹੋਇਆ। ਮੂਰਤੀ ਸ੍ਰੀ ਕ੍ਰਿਸ਼ਨ ਦੀ ਸੀ, ਤੁਲਸੀ ਨੇ ਮੱਥਾ ਨਹੀਂ ਟੇਕਿਆ, ਉਹ ਖੁਦ ਲਿਖਦੇ ਨੇ। ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ। ਆਖਿਰ ਤਾਰਕਿਕ ਲੋਕਾਂ ਨੇ ਕਿਹਾ, ਤੁਸੀਂ ਇਤਨੇ ਵੱਡੇ ਭਗਤ, ਇਤਨੇ ਵੱਡੇ ਗਿਆਨੀ, ਇਤਨੇ ਵੱਡੇ ਲੇਖਕ ਕਵੀ, ਤੁਸੀਂ ਮੱਥਾ ਕਿਉਂ ਨਹੀਂ ਟੇਕਿਆ? ਤੁਸੀਂ ਸਿਰ ਕਿਉਂ ਨਹੀਂ ਝੁਕਾਇਆ? ਤੂੰ ਕਵੀ ਸਨ, ਕਵਿਤਾ ਚ ਦੱਸਦੇ ਨੇ, ਕੈਸੀ ਸੁੰਦਰ ਛੱਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋਂ ਨਿਵੇਂ ਜੋ ਧਨਸ਼ਬਾਨ ਹੋਏ ਹਾਥ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀਧਰ ਦਾ ਪੁਜਾਰੀ ਨਹੀਂ। ਹਾਂ, ਮੁਰਲੀ ਦੀ ਥਾਂ ਤੇ ਧਨਸ਼ਬਾਨ ਦੇ ਦਿਓ ਤੇ ਮੈਂ ਝੁਕਦਾ, ਉਂਝ ਨਹੀਂ ਝੁਕਾਂਗਾ। ਤੁਲਸੀ ਕੋਈ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ, ਰਾਮਾਇਣ ਦਾ ਕਰਤਾ ਹੈ। ਕੋਈ ਮਾਮੂਲੀ ਇਨਸਾਨ ਨਹੀਂ, ਭਾਰਤ ਦੇ ਚੋਟੀ ਦੇ ਵਿਦਵਾਨਾਂ ਚ ਗਿਣਿਆ ਜਾਂਦਾ ਹੈ। ਕੋਈ ਆਮ ਪੱਧਰ ਦਾ ਮਨੁੱਖ ਨਹੀਂ, ਚੋਟੀ ਦੇ ਭਗਤਾਂ ਦੀ ਸ਼ੁਮਾਰ ਹੁੰਦਾ। ਕੈਸੀ ਸੁੰਦਰ ਛੱਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋਂ ਨਿਵੇ ਜੋ ਧਨਸ਼ਬਾਨ ਹੋਏ ਆਤ। ਤੋ ਤੁਲਸੀ ਕਹਿੰਦੇ ਨੇ, ਮਿੱਤਰਤਾ ਉੱਥੇ ਆਉਂਦੀ ਹੈ, ਇਸ਼ਟ ਇੱਕ ਹੋਵੇ। ਇਹ ਨਹੀਂ ਮੇਰਾ ਇਸ਼ਟ ਕੁਝ ਹੋਰ ਹੈ, ਦੂਜੇ ਦਾ ਇਸ਼ਟ ਕੁਝ ਹੋਰ ਹੈ, ਮਿੱਤਰਤਾ ਨਹੀਂ ਹੋਵੇਗੀ। ਮੇਰੀ ਇੱਛਾ ਕੁਝ ਹੋਰ ਹੈ, ਦੂਜੇ ਦੀ ਇੱਛਾ ਕੁਝ ਹੋਰ ਹੈ, ਨੇੜਤਾ ਨਹੀਂ ਹੋਵੇਗੀ। ਇੱਛਾਵਾਂ ਟਕਰਾ ਜਾਣਗੀਆਂ, ਇਸ਼ਟ ਟਕਰਾ ਜਾਣਗੇ। ਆਸਾ ਇਸ਼ਟ ਉਪਾਸ਼ਨਾ, ਤੁਲਸੀ ਕਹਿੰਦਾ ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਇਹ ਨਹੀਂ ਕੋਈ ਪੂਜਾ ਪਾਠ ਕਰੇ ਤੇ ਕੋਈ ਨਮਾਜ਼ ਪੜ੍ਹੇ, ਕੋਈ ਜਪ ਕਰੇ ਤੇ ਕੋਈ ਤਪ ਕਰੇ, ਕੋਈ ਪ੍ਰਾਣਾਯਾਮ ਕਰੇ, ਕੋਈ ਯੋਗ ਸਾਧਨਾ ਸਾਧੇ, ਕੋਈ ਰੇਚਕ ਕੁੰਭਕ ਕਰੇ, ਕੋਈ ਨੇਤੀ ਦੋਤੀ ਦੀ ਕਿਰਿਆ ਸਾਧੇ। ਕਹਿੰਦਾ ਨਹੀਂ, ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਦੂਜਾ ਨਮਾਜ਼ ਪਿਆ ਪੜ੍ਹਦਾ, ਇੱਕ ਪੂਜਾ ਪਿਆ ਕਰਦਾ, ਤੁਲਸੀ ਕਹਿੰਦੇ ਨੇ ਮਿੱਤਰਤਾ ਨਹੀਂ ਹੋਵੇਗੀ। ਉਪਾਸ਼ਨਾ ਇੱਕ ਨਹੀਂ ਹੈ, ਇਸ਼ਟ ਇੱਕ ਨਹੀਂ ਹੈ, ਇੱਛਾ ਇੱਕ ਨਹੀਂ ਹੈ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪੈਰਾਂ ਤੇ ਖਾਣੇ ਵਿੱਚ ਵੀ ਸਹਿਮਤੀ ਹੋਵੇ। ਖਾਣਾ, ਹਰ ਧਰਮ ਨੇ ਕੁਛ ਖਾਣੇ ਨੂੰ ਵਰਜਿਤ ਗਿਣਿਆ, ਇਹ ਨਾ ਖਾਓ। ਲੰਬਾ ਚੌੜਾ ਖੁਲਾਸਾ ਨਾ ਕਰੀਏ।
ਕੁਛ ਸਾਧੂ ਭਾਰਤ ਵਿਚ ਐਸੇ ਵੀ ਨੇ ਜੋ ਦੁੱਧ ਵੀ ਨਹੀਂ ਪੀਂਦੇ, ਕਹਿੰਦੇ ਨੇ ਇਹ ਲਿਕਵਿਡ ਮਾਸ ਹੈ, ਇਹ ਸੋਲਿਡ ਮਾਸ ਨਹੀਂ ਹੈ, ਲਿਕਵਿਡ ਮਾਸ ਹੈ, ਇਹ ਲਾਲ ਮਾਸ ਨਹੀਂ ਹੈ, ਚਿੱਟਾ ਮਾਸ ਹੈ, ਨਹੀਂ ਪੀਂਦੇ, ਪਰਹੇਜ਼ ਕਰਦੇ ਨੇ, ਉਹ ਨਹੀਂ ਪੀਂਦੇ। ਔਰ ਬੇਸ਼ਤਰ ਉਸਨੂੰ ਅੰਮ੍ਰਿਤ ਮੰਨਦੇ ਨੇ ਦੁੱਧ ਨੂੰ। ਗੁਰਬਾਣੀ ਕਹਿੰਦੀ ਹੈ ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਅੰਮ੍ਰਿਤ ਦਿੰਦੀਆਂ ਨੇ ਗਊਆਂ ਮੱਝਾਂ, ਪਰ ਉਹ ਕਹਿੰਦੇ ਨਹੀਂ, ਇਹ ਲਿਕਵਿਡ ਮਾਸ ਹੈ, ਤਰਲ ਮਾਸ ਹੈ, ਇੱਕ ਠੋਸ ਮਾਸ ਹੁੰਦਾ, ਇੱਕ ਤਰਲ ਮਾਸ ਹੈ, ਕਹਿੰਦੇ ਤਰਲ ਮਾਸ ਹੈ, ਆਖਿਰ ਮਾਸ ਦਾ ਨਿਚੋੜ ਹੈ ਔਰ ਕੀ ਹੈ, ਨਹੀਂ ਪੀਂਦੇ, ਬੜਾ ਪਰਹੇਜ਼ ਕਰਦੇ ਨੇ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣ ਦੇ ਚ ਵੀ ਸਹਿਮਤੀ ਹੋਵੇ, ਇਹ ਨਹੀਂ ਇੱਕ ਆਖੇ ਮੇਰਾ ਧਰਮ ਇਜਾਜ਼ਤ ਦਿੰਦਾ ਇਸ ਖਾਣੇ ਨੂੰ, ਇੱਕ ਆਖੇ ਮੇਰਾ ਨਹੀਂ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪੈਰਾਨ। ਮੈਂ ਈਸਾਈ ਮਿਸ਼ਨਰੀ ਦੇਖੇ ਨੇ ਚਰਚ ਦੇ ਚ ਵੀ ਸ਼ਰਾਬ ਪੀ ਲੈਂਦੇ ਨੇ, ਉਂਝ ਮੈਨੂੰ ਨਹੀਂ ਪਤਾ ਸੀ, ਰੋਚੈਸਟਰ ਇੰਗਲੈਂਡ ਦਾ ਇੱਕ ਸ਼ਹਿਰ ਹੈ, ਗੁਰਦੁਆਰਾ ਤੇ ਚਰਚ ਆਮਣੇ ਸਾਹਮਣੇ ਨੇ, ਤੇ ਈਸਾਈ ਜ਼ਰਾ ਖੁੱਲੇ ਸੁਭਾਅ ਦੇ ਆਉਂਦੇ ਨੇ, ਕ੍ਰਿਸਚਨ ਗੁਰਦੁਆਰੇ ਆ ਜਾਂਦੇ ਸਨ, ਪਾਦਰੀ ਵੀ ਆ ਜਾਂਦਾ ਸੀ। ਇੱਕ ਦਿਨ ਮੈਨੂੰ ਕਹਿ ਗਏ ਵੀ 10-15 ਮਿੰਟ ਆ ਕੇ ਬੋਲਿਆ, ਤੇ ਮੈਂ ਉਹਨਾਂ ਨੂੰ ਕਿਹਾ ਮੇਰੀ ਇੰਗਲਿਸ਼ ਬਹੁਤ ਢਿੱਲੀ ਮੱਠੀ ਹੈ, ਕਹਿਣ ਲੱਗੇ ਨਹੀਂ ਮੈਂ ਅੰਬਾਲੇ ਰਿਹਾ, ਕਿਧਰੇ ਅੰਬਾਲੇ ਚਰਚ ਵਿੱਚ ਰਿਹਾ ਹੋਣਾ, ਅੰਗਰੇਜ਼ਾਂ ਦੇ ਰਾਜ ਦੇ ਸਮੇਂ ਬਜ਼ੁਰਗ ਹੈ। ਕਹਿੰਦਾ ਮੈਨੂੰ ਹਿੰਦੀ ਆਉਂਦੀ ਹੋਰ ਬਥੇਰਿਆਂ ਨੂੰ ਆਉਂਦੀ, ਤੁਸੀਂ ਉਰਦੂ 'ਚ ਬੋਲਣਾ, ਹਿੰਦੀ 'ਚ ਬੋਲਣਾ। ਮੈਂ ਕਿਹਾ ਚਲੋ ਫਿਰ ਠੀਕ ਹੈ, ਕੰਮ ਚੱਲ ਜਾਏਗਾ। ਇਹ ਖੁੱਲ੍ਹੇ ਸਵਾਲ ਦੇ ਆਉਂਦੇ ਨੇ, ਇਹਨਾਂ ਦਾ ਸਿਲਸਿਲਾ ਥੋੜ੍ਹਾ ਜਿਹਾ ਫਰਾਗ ਦਿਲੀ ਵਾਲਾ ਹੈ, ਬਰਦਾਸ਼ਤ ਜੋ ਹੈ ਕਰਦੇ ਨੇ। ਪਰ ਮੈਂ ਦੇਖ ਕੇ ਹੈਰਾਨ ਹੋ ਗਿਆ, ਚਰਚ ਦੇ ਅੰਦਰ ਬਾਰ ਸੀ ਬਣੀ ਹੋਈ, ਪੀ ਰਹੇ ਸਨ, ਹੱਦ ਹੋ ਗਈ। ਇਸਲਾਮ ਹਰਾਮ ਕਹਿੰਦਾ, ਗੁਰਬਾਣੀ ਕਹਿੰਦੀ ਹੈ ਜਿਸ ਜਿਤ ਪੀ ਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣੇ ਦੇ ਚ ਵੀ ਸਹਿਮਤੀ ਹੋਵੇ, ਪੀਣ ਦੇ ਚ ਵੀ ਸਹਿਮਤੀ ਹੋਵੇ, ਇਹ ਨਹੀਂ ਇੱਕ ਆਖੇ ਨਹੀਂ ਇਹ ਦੁੱਧ ਅੰਮ੍ਰਿਤ ਹੈ, ਇੱਕ ਆਖੇ ਨਹੀਂ ਮਾਸ ਹੈ, ਨਹੀਂ ਪੀਣਾ, ਇੱਕ ਮਾਸ ਖਾਈਦਾ ਇੱਕ ਮਾਸ ਪੀਣਾ, ਮਾਸ ਪੀਣਾ ਵੀ ਹੈ ਮਾਸ ਖਾਣਾ ਵੀ ਹੈ। ਖਾਨ ਪਾਨ ਪਹਿਰਾਨ ਤੇ ਪਹਿਨਣ ਦੇ ਚ ਵੀ ਸਹਿਮਤੀ ਹੋਵੇ, ਪਹਿਰਾਵਾ ਇੱਕ ਹੋਵੇ। ਇਹ ਛੇ ਗੱਲਾਂ ਆਪਸ ਦੇ ਚ ਮੇਲ ਖਾਣ ਤੇ ਮਿੱਤਰਤਾ ਹੋ ਸਕਦੀ ਹੈ, ਵਰਨਾ ਨਹੀਂ। ਤੁਲਸੀ ਦੇ ਇਸ ਸਲੋਕ ਦੇ ਮੁਤਾਬਕ ਤੇ ਇਹ ਮਿੱਤਰਤਾ ਰੂਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆਂ ਦਾ ਖਾਣਾ ਇੱਕ ਕਿਸ ਤਰ੍ਹਾਂ ਕਰੀਏ, ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ। ਬੰਗਾਲੀ ਕੁਛ ਹੋਰ ਖਾਂਦੇ ਨੇ, ਅਸਾਮੀ ਕੁਛ ਹੋਰ ਖਾਂਦੇ ਨੇ, ਪੰਜਾਬੀਆਂ ਦਾ ਹੋਰ ਖਾਣਾ, ਕਸ਼ਮੀਰੀਆਂ ਦਾ ਹੋਰ ਹੈ, ਗੁਜਰਾਤੀਆਂ ਦਾ ਹੋਰ ਹੈ। ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ, ਤੇ ਦਾਸ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ, ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੀ ਸੀ। ਜਥੇਦਾਰ ਸਾਹਿਬ ਵੀ ਨਾਲ ਸਨ, 4-5 ਜਥੇ, ਹੋਰ 4-5 ਵਿਦਵਾਨ ਪਹੁੰਚੇ ਸੀ ਗਾਂਧੀ ਧਾਮ ਗੁਜਰਾਤ ਦੇ। ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ, ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤੋ ਸਿੰਘ ਸਭਾ ਨੇ ਮੰਗ ਲਿਆ, ਬਈ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੋ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ, ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ, ਤੇ ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗਈਆਂ ਨਾ, ਦਾਲ ਮਿੱਠੀ ਸੀ। ਮੈਂ ਕਿਹਾ ਹੱਦ ਹੋ ਗਈ, ਇਹਨਾਂ ਕੋਲ ਲੂਣ ਦੀ ਥਾਂ ਤੇ ਚੀਨੀ ਪੈ ਗਈ ਹੈ। ਤੇ ਮੈਨੂੰ ਉੱਥੋਂ ਦੇ ਸਕੱਤਰ ਸਾਹਿਬ ਕਹਿਣ ਲੱਗੇ, ਨਹੀਂ ਗਹਿਣੀ ਜੀ, ਇਹ ਦਾਲ ਦੇ ਚ ਮਿੱਠਾ ਹੀ ਪਾਉਂਦੇ ਨੇ, ਗੁੜ ਪਾਉਂਦੇ ਨੇ, ਹੁਣ ਕੋਈ ਹੋਰ ਸੂਬਾ ਨਹੀਂ ਪਾਉਂਦਾ, ਇਹ ਪਾਉਂਦੇ ਨੇ, ਇਹ ਤੇ ਦਾਲ ਵੀ ਮਿੱਠੀ ਬਣਾਉਂਦੇ ਨੇ, ਨਮਕ ਵੀ ਪਾਣਗੇ, ਰੱਜ ਕੇ ਗੁੜ ਵੀ ਪਾ ਛੱਡਦੇ ਨੇ।
ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ ਚਾਰ ਬੱਚੇ ਹੁੰਦੇ ਨੇ, ਉਹਦੀ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਸ਼ਟ ਇੱਕ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ, ਨਮਾਜ਼ ਵੀ ਚਲੇਗੀ, ਪੂਜਾ ਪਾਠ ਵੀ ਚਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਦੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂੰ ਕੋ ਬਕਾਵ ਹੋਏ ਪੁਰਾਣ ਕੋ ਪੜਤ ਮਤ, ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇ ਤੋ। ਕਿਧਰੇ ਤੂੰ ਪੁਰਾਣਾਂ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਇਹ ਪੁਰਾਣਾ ਦੇ ਗਿਆਤਾ, ਇਹ ਕੁਰਾਨ ਦੇ ਹਾਫਿਜ਼ ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ। ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ

0: ਇਹ ਦੁਆਰਕਾ ਦੇ ਰਾਜਾ ਸਨ, ਨਾਲ ਛੋਟੇ ਜਿਹੇ ਕੋਈ 4-5 ਜਾਂ 10-20 ਪਿੰਡ ਆਉਣੇ ਨੇ ਦੁਆਰਕਾ। ਇਹ ਉੱਥੋਂ ਦੇ ਮਹਾਰਾਜਾ ਸਨ, ਰਾਜਨੀਤੀ ਚਲਾਉਂਦੇ ਸਨ। ਬਾਹਰ ਦੀ ਸਤਾ ਵੀ ਕੋਲ ਸੀ, ਅੰਦਰ ਦਾ ਸੱਤ ਵੀ ਕੋਲ ਸੀ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਸਤਾ ਸਤਵਾਦੀ ਦੇ ਹੱਥ ਚ ਨਹੀਂ ਹੋਵੇਗੀ ਤਾਂ ਸਤਾ ਜ਼ੁਲਮ ਕਰੇਗੀ। ਸਤਾਧਾਰੀ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਰੋਂਦੇਗਾ, ਲਿਤਾੜੇਗਾ। ਸਤਾ ਸਤਵਾਦੀ ਦੇ ਹੱਥ ਚ ਹੋਵੇ, ਸੰਤ ਹੀ ਸਿਪਾਹੀ ਹੋਵੇ, ਸਿਪਾਹੀ ਸੰਤ ਹੋਵੇ, ਉਹ ਅੰਦਰੋਂ ਅਤਿਅੰਤ ਕੋਮਲ ਹੋਵੇ ਤਾਂ ਕਿ ਇਨਸਾਫ ਕਰ ਸਕੇ, ਉਹ ਅੰਦਰੋਂ ਅਤਿਅੰਤ ਮਿਠਾਸ ਨਾਲ ਭਰਿਆ ਹੋਵੇ ਤਾਂ ਕਿ ਉਹਦੇ ਅੰਦਰ ਵਿਤਕਰੇ ਨਾ ਹੋਣ। ਸਦਾ ਸਤ ਨਾਲ ਟਕਰਾ ਗਈ ਔਰ ਆਦਿ ਕਾਲ ਤੋਂ ਟਕਰਾਉਂਦੀ ਰਹੀ। ਮਿਸਰ ਦੀ ਸਤਾ ਮਨਸੂਰ ਨਾਲ ਟਕਰਾ ਗਈ ਸੀ। ਇਤਨਾ ਵੱਡਾ ਫਕੀਰ ਵਿਚਾਰਾ ਸੋਲੀ ਤੇ ਚੜ੍ਹਿਆ। ਸਰਮਦ ਸੂਫੀ ਸੰਤ ਹੈ, ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਸੀ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ, ਨੰਗਾ ਕਿਉਂ ਘੁੰਮਦਾ? ਭਾਵੇਂ ਉਸਨੇ ਸਿੱਧਾ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ, ਤੂੰ ਦੱਸ ਮੈਂ ਕਿਹੜੀ ਚੀਜ਼ ਨੂੰ ਢੱਕਾਂ? ਤੈਨੂੰ ਮੇਰੇ ਵਿੱਚ ਕ੍ਰੋਧ ਦਿਖਾਈ ਦਿੰਦਾ, ਲੋਭ ਦਿਖਾਈ ਦਿੰਦਾ, ਵਾਸ਼ਨਾ ਦਿਖਾਈ ਦਿੰਦੀ ਹੈ, ਦੁਸ਼ਮਣੀ ਦਿਖਾਈ ਦਿੰਦੀ ਹੈ। ਔਗੁਣਾਂ ਨੂੰ ਢੱਕਣਾ ਪੈਂਦਾ, ਗੁਣਾਂ ਨੂੰ ਢੱਕਣ ਦੀ ਲੋੜ ਨਹੀਂ। ਗੰਦਗੀ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਔਰ ਬੜੀ ਕਰਾਰੀ ਚੋਟ ਕੀਤੀ, ਤੂੰ ਕੱਪੜਿਆਂ ਦੇ ਚ ਵੀ ਨੰਗਾ ਹੈ, ਮੈਂ ਨੰਗਾ ਵੀ ਢੱਕਿਆ ਹੋਇਆ। ਭਾਵੇਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ, ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ। ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ, ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ। ਇਨਸਾਫ ਦਇਆ ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਿਹਾ। ਮੈਂ ਨੰਗਾ ਵੀ ਢੱਕਿਆ ਹੋਇਆ, ਤੂੰ ਢੱਕਿਆ ਹੋਇਆ ਵੀ ਨੰਗਾ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਐਬਾਂ ਰਾਹ ਲਿਬਾਸ ਉਰਿਆਨੀ ਦਾਦ। ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਇਹ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਦਿੱਲੀ ਦੇ ਗੁਰਦੁਆਰਾ ਮਜਨੋ ਢਿੱਲਾ ਹੈ। ਇਸ ਟਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਝੁੱਗੀ ਸੀ ਤੇ ਚਾਰੋਂ ਪਾਸੇ ਇਸਨੇ ਵਾੜ ਲਾਈ ਹੋਈ ਸੀ, ਉਹਦੇ ਚ ਰਹਿੰਦਾ ਸੀ। ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ, ਅੱਲਾਹੋ ਅੱਲਾਹੋ ਅੱਲਾਹੋ। ਹੈਰਾਨ ਹੋਇਆ, ਆਵਾਜ਼ ਦੇ ਖਿੱਚ ਬਦਲੀ ਸੀ। ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ ਉਹਦੇ ਚ ਕੁਝ ਕਸ਼ਿਸ਼ ਹੋਵੇਗੀ। ਐਵੇਂ ਜ਼ਬਾਨ ਕਹਿ ਰਹੀ ਹੈ ਉਹ ਠੀਕ ਹੈ, ਕੰਨਾਂ ਤੱਕ ਜਾਏਗਾ, ਗਹਿਰਾ ਨਹੀਂ ਉਤਰੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਉੱਚਾ ਵੀ ਨਹੀਂ ਉੱਠ ਸਕਦਾ। ਜਿਹੜੀ ਗੱਲ ਗਹਿਰੀ ਨਹੀਂ ਆਉਂਦੀ ਉਹ ਬੁਲੰਦ ਵੀ ਨਹੀਂ ਆਉਂਦੀ, ਉੱਚੀ ਵੀ ਨਹੀਂ ਆਉਂਦੀ। ਬੜੀ ਦਿਲ ਦੀ ਗਹਿਰਾਈਆਂ ਚੋਂ ਅੱਲਾਹੋ ਅੱਲਾਹੋ ਨਿਕਲ ਰਿਹਾ ਸੀ। ਬਾਹਰ ਬੜਿਆਂ ਦੇ ਹਿਰਦਿਆਂ ਨੂੰ ਦੋ ਪੈਂਦੀ ਸੀ। ਔਰੰਗਜ਼ੇਬ ਕਹਿੰਦਾ ਇੱਥੇ ਕੌਣ ਰਹਿੰਦਾ? ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਅਹਿਲਕਾਰ ਸਿਪਾਹੀ। ਹੱਥ ਜੋੜ ਕੇ ਅਹਿਲਕਾਰ ਨੇ ਕਿਹਾ, ਜਹਾਂ ਪਨਾਹ ਇੱਥੇ, ਉਹੀ ਨਗਨ ਫਕੀਰ ਨੰਗਾ ਰਹਿਣ ਵਾਲਾ ਪਾਗਲ ਸਰਮਦ, ਉਹ ਹੈ ਇਰਾਨੀ ਫਕੀਰ, ਇਰਾਨ ਤੋਂ ਆਇਆ ਸੀ। ਘੋੜੇ ਤੋਂ ਉਤਰਿਆ, ਧੋ ਪਈ, ਖਿੱਚ ਪਈ, ਦਿਲ ਦੀ ਗਹਿਰਾਈ ਚੋਂ ਨਿਕਲੇ ਧੁੰਦ ਤੇ ਮੁਤਾਸਰ ਨਾ ਕਰੇ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਚਾਰੋਂ ਪਾਸੇ ਵਾੜ ਸੀ, ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ। ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ, ਇੱਕ ਕੁੱਤਾ ਸੀ ਬੜਾ ਭਾਰੀ ਤੇ ਖੂਨ ਖਾਰ ਜਿਹਾ, ਟੁੱਟ ਕੇ ਪੈ ਗਿਆ ਔਰੰਗਜ਼ੇਬ, ਲਿਬਾਸ ਫਾੜ ਦਿੱਤਾ। ਅਹਿਲਕਾਰਾਂ ਸਿਪਾਹੀਆਂ ਨੇ ਬਚਾਇਆ, ਕੁੱਤੇ ਦੇ ਭੌਂਕਣ ਦੀ ਆਵਾਜ਼, ਸਿਪਾਹੀਆਂ ਦਾ ਸ਼ੋਰ ਸ਼ਰਾਬਾ, ਅੰਦਰ ਬੈਠਾ ਉਸ ਸਮਾਧੀ ਦੇ ਮਸਤੀ ਚ। ਉਹਦੀ ਸਮਾਧੀ ਭੰਗ ਹੋਈ, ਉਹਨੇ ਅੱਖਾਂ ਖੋਲੀਆਂ, ਬਾਹਰ ਆਇਆ। ਕੀ ਦੇਖਦਾ ਵਕਤ ਦਾ ਹੁਕਮਰਾਨ? ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ, ਦਰੇ ਦਰਵੇਸ਼ ਰਾਂ ਦਰਬਾਨਾ ਬਾਇਤ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ, ਉਹ ਕਿਉਂ ਪਾਲ ਕੇ ਰੱਖਿਆ? ਤੇਰੇ ਘਰ ਤੇ ਸੁਰਾਈ ਵੀ ਕੋਈ ਨਹੀਂ, ਭਾਂਡਾ ਵੀ ਕੋਈ ਨਹੀਂ, ਕਿ ਕਿਸੇ ਨੇ ਚੋਰ ਨੇ ਚੁਣਾਉਣਾ ਹੈ, ਕੁਛ ਵੀ ਨਹੀਂ। ਤੂੰ ਇਤਨਾ ਖੂਨਖਾਰ ਕੁੱਤਾ ਪਾਲ ਕੇ ਰੱਖਿਆ, ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ, ਅਜੇ ਮੇਰਾ ਜਿਸਮ ਬਚ ਗਿਆ। ਦਰੇ ਦਰਵੇਸ਼ ਰਾਂ ਦਰਬਾਨ ਆਵਾਇਦ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ। ਉਹ ਫਕੀਰ ਬੜਾ ਬੇਪਰਵਾਸੀ ਬੋਲ ਪਿਆ, ਬਬਾਇਦ ਤਾਂ ਸਗੇ ਦੁਨੀਆਂ ਨਾ ਆਇਦ। ਦਰਵੇਸ਼ਾਂ ਦੇ ਬੂਹੇ ਤੇ ਵੀ ਕੁੱਤਾ ਚਾਹੀਦਾ, ਤਾਂ ਕਿ ਤੇਰੇ ਵਰਗੇ ਦੁਨੀਆਂਦਾਰ ਕੁੱਤੇ ਨਾ ਆਵਣ। ਮੈਂ ਇਸ ਵਾਸਤੇ ਪਾਲ ਕੇ ਰੱਖਿਆ। ਹੁਕਮ ਕੀਤਾ, ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿਓ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ, ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ, ਫੁੱਲ ਚੜਾਉਂਦੇ ਨੇ, ਉਦੋਂ ਤੇ ਕਤਲ ਕਰ ਦਿੱਤਾ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਜੋ ਭਾਰਤ ਦਾ ਪਹਿਲਾ ਵਿਦਿਆ ਮੰਤਰੀ ਬਣਿਆ, ਆਪ ਨੂੰ ਪਤਾ ਹੋਵੇਗਾ, ਸੰਨ 1947 ਵਿੱਚ ਐਜੂਕੇਸ਼ਨ ਮਿਨਿਸਟਰ ਇਸ ਨੂੰ ਬਣਾਇਆ ਗਿਆ ਸੀ, ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹਨੇ ਇੱਕ ਕਿਤਾਬ ਲਿਖੀ ਹੈ ਬੜੀ ਸੋਹਣੀ, ਹਿੰਦ ਕੇ ਉਲਮਾ ਵਾ ਉਕਰਾਮ। ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ, ਉਹਨਾਂ ਦੇ ਉੱਤੇ ਲਿਖੀ, ਹਿੰਦ ਕੇ ਉਲਮਾ ਵਾ ਅਕਰਾਮ। ਉਹਦੇ ਚ ਸਰਮਦ ਬਾਰੇ ਦੋ ਪੰਕਤੀਆਂ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿੰਦਾ, ਐ ਔਰੰਗਜ਼ੇਬ, ਹੋ ਸਕਦਾ ਹੈ ਖੁਦਾਵਨ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਇਹ ਉਹਦੀ ਲੇਖਣੀ ਹੈ। ਹੋ ਸਕਦਾ ਹੈ ਖੁਦਾਵਨ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੁਸਲਮਾਨ ਸੀ ਇਹ ਸਰਮਦ, ਨਮਾਜ਼ ਪੜ੍ਹਦਾ ਸੀ, ਅੱਲਾਹ ਜਪਦਾ ਸੀ, ਕੁਰਾਨ ਦੀਆਂ ਆਇਤਾਂ ਵਜਦ ਵਿੱਚ ਪੜ੍ਹਦਾ ਸੀ, ਕੱਪੜੇ ਨਹੀਂ ਪਹਿਨਦਾ ਸੀ, ਔਰ ਬੇਪਰਵਾਹ ਸੀ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ, ਫਕੀਰ ਦਾ ਸੁਭਾਅ ਹੀ ਆਉਂਦਾ ਬੇਪਰਵਾਹ। ਜੋ ਬੇਪਰਵਾਹ ਨਹੀਂ ਮੁਥਾਜ ਹੈ, ਮੁਥਾਜ ਮਨੁੱਖ ਸੰਤ ਨਹੀਂ ਆਉਂਦਾ, ਬੇਪਰਵਾਹ ਹੁੰਦਾ। ਇਹ ਬੇਪਰਵਾਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਵਾਇਸ ਬਣੀ। ਆਪ ਤੇ ਹੁਕਮ ਸਾਦਰ ਕੀਤਾ ਗਿਆ ਬਈ 2.5 ਲੱਖ ਸੋਨੇ ਦੀਆਂ ਮੋਹਰਾਂ ਜਰਮਾਨੇ ਵਜੋਂ ਦਿਓ। ਅੱਲਾਹ ਦੇ ਸੰਬੰਧ ਜਿਤਨੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੱਢੋ। ਔਰ ਇਸ ਤੋਂ ਇਲਾਵਾ ਕੁਛ ਮੁਸਲਿਮ ਫਕੀਰ ਭਟਕ ਕੇ ਤੁਹਾਡੇ ਕੋਲ ਆਉਂਦੇ ਨੇ, ਮਨਾਈ ਕਰੋ। ਸਾਈ ਮੀਆਂ ਮੀਰ ਜੈਸੇ ਕਵੀ, ਜਮਾਲ ਹੁਸੈਨ ਜੈਸੇ, ਲੰਬੀ ਚੌੜੀ ਲਿਸਟ ਹੈ। ਸਤਿਗੁਰ ਖਾਮੋਸ਼ ਰਹਿ, ਕਹਿਣ ਲੱਗੇ ਇੱਕ ਵੀ ਇਹ ਬੋਲ ਮੰਨਣ ਵਾਲਾ ਨਹੀਂ ਹੈ। ਸਾਡੇ ਕੋਲ ਸੋਨਾ ਬਥੇਰਾ ਹੈ, ਪਰ ਧਰਮ ਮੰਦਰਾਂ ਦੀ ਤਾਮੀਰ ਵਾਸਤੇ, ਗਰੀਬਾਂ ਦੀ ਉਸਾਰੀ ਵਾਸਤੇ, ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨੇ ਸਿੱਧ। ਇਹ ਬੇਪਰਵਾਹੀ ਸ਼ਹਾਦਤ ਦਾ ਕਾਰਨ ਬਣੇ। ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ, ਸੱਚ ਦੀ ਗਵਾਹੀ ਦੇਣੀ, ਸ਼ਹਾਦਤ ਗਵਾਹੀ। ਸੱਚ ਦੇ ਪੱਖ ਚ ਕੋਈ ਖੜਾ ਹੋਵੇ ਤੇ ਮਸਲਾ ਜਾਣਦਾ ਹੋਵੇ, ਦਾਨੀ ਤੇ ਬਹੁਤ ਨੇ, ਕੋਈ ਧਨ ਦਾ ਦਾਨ ਕਰ ਲਏਗਾ, ਕੋਈ ਅੰਨ ਦਾ ਦਾਨ ਕਰ ਲਏਗਾ, ਕੋਈ ਕੱਪੜੇ ਦਾਨ ਦੇ ਦੇਵੇਗਾ, ਕੋਈ ਜ਼ਮੀਨ ਹੋ ਜਾਇਦਾਦ ਸੱਚ ਦੀ ਖਾਤਰ, ਗੁਰੂ ਦੀ ਖਾਤਰ, ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ, ਸੱਚ ਦੇ ਪੱਖ ਚ ਖੜਾ ਹੋ ਜਾਏ। ਇਸ ਵਾਸਤੇ ਰੂਹੇ ਜ਼ਮੀਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਮਹਾਨ ਸ਼ਹਾਦਤ ਹੈ, ਸੱਚ ਦੇ ਪੱਖ ਦੇ ਖੜੇ ਹੋ ਗਏ ਨਾ, ਜਾਣ ਵੀ ਜਾਂਦੀ ਹੈ ਤੇ ਜਾਵੇ। ਅਸੀਂ ਜਾਣ ਨਿਸ਼ਾਵਰ ਕਰਦੇ ਹਾਂ। ਇਸ ਵਾਸਤੇ ਭਾਰਤ ਦੇ ਸਿੱਖ ਜਗਤ ਸ਼ਹੀਦਾਂ ਦਾ ਸਰਤਾਜ ਕਹਿੰਦੀ ਹੈ। ਇਹ ਸ਼ਹੀਦਾਂ ਦੇ ਸਰਤਾਜ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ, ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ, ਕੋਈ ਮੈਨੂੰ ਦੁਸ਼ਮਣ ਸਮਝਦਾ ਤੇ ਸਮਝੇ, ਸਭ ਮੇਰੇ ਮਿੱਤਰ ਨੇ। ਸਾਰਾ ਜਹਾਨ ਮੇਰਾ ਆਪਣਾ, ਸਭ ਕੋ ਉਮੀਦ ਹਮ ਆਪਣੇ ਕੀ ਨਾ, ਹਮ ਸਭ ਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਿੱਥੇ ਹਰਿਮੰਦਰ ਸਾਹਿਬ ਦੀ ਆਪਨੇ ਤਾਮੀਰ ਕਰਾਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ। ਔਰ ਇਸ ਤੋਂ ਇਲਾਵਾ ਜਿਹੜਾ ਮਹਾਨ ਕੰਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਗ੍ਹਾ ਜਗ੍ਹਾ ਧਰਮਸ਼ਾਲੇ ਬਣਾਉਣੇ, ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ। ਭਾਈ ਗੁਰਦਾਸ ਨੂੰ ਤਦੇ ਹੀ ਕਹਿਣਾ ਪਿਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਹਰ ਘਰ ਗੁਰਦੁਆਰਾ ਬਣੇ। ਅਸੀਂ ਤੇ ਪਿੱਟ ਉੱਠਦੇ ਹਾਂ, ਕਿਤੇ ਦੋ ਗੁਰਦੁਆਰੇ ਤਿੰਨ ਗੁਰਦੁਆਰੇ ਵੀ ਬਣ ਜਾਂਦੇ, ਦਿਲ ਤੰਗ ਹੋ ਜਾਂਦਾ, ਟਕਰਾਓ ਲੜੋ ਝਗੜੋ। ਬੰਦੇ ਤੇ ਬੰਦੇ ਨਾਲ ਝਗੜਦੇ ਨੇ, ਗੁਰਦੁਆਰੇ ਵੀ ਗੁਰਦੁਆਰੇ ਨਾਲ ਝਗੜਦੇ ਨੇ। ਘਰ ਘਰ ਅੰਦਰ ਧਰਮਸਾਲ, ਹਰ ਘਰ ਗੁਰਦੁਆਰਾ ਹੋਵੇ, ਹਰ ਘਰ ਧਰਮਸ਼ਾਲ ਹੋਵੇ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਤਨੀ ਮੈਂ ਅਰਜ਼ ਕਰਦੇ ਹਾਂ, ਤੰਗ ਦਿਲ ਮਨੁੱਖ ਮਨੁੱਖ ਤੇ ਕੀ, ਉਹ ਕੁਛ ਵੀ ਨਹੀਂ ਹੈ, ਉਹਨੂੰ ਸਿੱਖ ਕਹਿਣਾ ਤੇ ਬਣਦਾ ਹੀ ਨਹੀਂ। ਤੰਗ ਦਿਲ ਮਨੁੱਖ ਸਿੱਖ ਨਹੀਂ ਹੋ ਸਕਦਾ, ਸਿੱਖ ਤੇ ਇਤਨਾ ਵਿਸ਼ਾਲ ਹੋਵੇ, ਮੁਰਲੀ ਦੀ ਤਾਨ ਵੀ ਗੂੰਜੇ, ਮਸਜਿਦ ਦੀ ਅਜ਼ਾਨ ਵੀ ਗੂੰਜੇ, ਪਰ ਸਿੱਖ ਇਤਨਾ ਤੰਗ ਦਿਲ ਹੋਵੇ ਇਹ ਬਾਣੀ ਵੀ ਨਾ ਬਰਦਾਸ਼ਤ ਕਰ ਸਕੇ, ਇੰਨੀ ਤੰਗ ਦਿਲੀ ਆ ਜਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਨੂੰ ਵੇਖਣਾ ਪਏਗਾ, ਇਤਨਾ ਵਿਸ਼ਾਲ ਜਿਗਰਾ, ਮਹਾਨ ਮੰਦਰ ਬਣਾਉਣਾ ਨਹੀਂ ਇੱਕ ਮੁਸਲਮਾਨ ਰੱਖੇ, ਪੱਥਰ ਮੁਸਲਮਾਨ ਰੱਖੇ, ਮੀਆਂ ਮੀਰ ਨੇ ਪੱਥਰ ਰੱਖੇ, ਇਹ ਨਹੀਂ ਸੋਚਿਆ ਸਿੱਖ ਰੱਖੇ। ਜਿਹੜਾ ਵਾਕਈ ਸਿੱਖ ਧਰਮ ਨੂੰ ਮੰਨਦਾ, ਪੂਰਨ ਤੌਰ ਤੇ ਮੰਨਦਾ, ਤੇ ਜਿਸਦਾ ਨਾਮ ਵੀ ਉਸ ਢੰਗ ਦਾ ਹੋਵੇ, ਉਹ ਪੱਥਰ ਰੱਖੇ, ਨਹੀਂ ਮੀਆਂ ਮੀਰ ਉਸ ਤੋਂ ਨਹੀਂ ਪੱਥਰ ਰਖਵਾਇਆ। ਦਰਬਾਰ ਸਾਹਿਬ ਦਾਸ ਕੋਈ ਗਾਲਬਨ 20-25 ਦਿਨ ਹਰ ਸਾਲ ਕਥਾ ਕਰਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ 40-42 ਸਾਲ ਵਿੱਚ ਮੇਰਾ ਕਦੀ ਨਾਗਾ ਨਹੀਂ ਪਿਆ, ਮੈਂ ਹਰ ਸਾਲ ਉੱਥੇ ਹੀ ਹੁੰਦਾ। ਸਾਈਂ ਮੀਆਂ ਮੀਰ ਦੀ ਅੰਸ਼ ਚੋਂ 4-5 ਮੁਸਲਮਾਨ ਕਸ਼ਮੀਰ ਤੋਂ ਆਉਂਦੇ ਨੇ, ਹਰ ਸਾਲ ਮਿਲਦੇ ਨੇ, ਮੈਨੂੰ ਮਿਲਦੇ ਨੇ, ਔਰ ਆ ਕੇ ਕਹਿੰਦੇ ਨੇ ਮਸਕੀਨ ਜੀ ਸਾਨੂੰ ਮਾਣ ਹੈ, ਅਸੀਂ ਉਸ ਮੰਦਰ ਦੇ ਪੁਜਾਰੀਆਂ ਤੇ ਮੱਥਾ ਟੇਕਣ ਵਾਸਤੇ ਆਇਆ ਜਿਸ ਦੀ ਬੁਨਿਆਦ ਸਾਡੇ ਬਜ਼ੁਰਗਾਂ ਨੇ ਰੱਖੀ ਸੀ, ਸਾਈਂ ਮੀਆਂ ਮੀਰ ਨੇ ਰੱਖੀ ਸੀ, ਮਾਣ ਕਰਦੇ ਨੇ, ਉਹ ਮਾਣ ਕਰਦੇ ਨੇ, ਹੈ ਨਾ ਮੁਸਲਮਾਨ, ਦਾੜੀਆਂ ਰੱਖੀਆਂ ਹੋਈਆਂ, ਨਮਾਜ਼ ਪੜ੍ਹਦੇ ਨੇ। ਔਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਦੇ ਦਿਨਾਂ ਚ ਆਉਂਦੇ ਨੇ, ਉਹਨਾਂ ਦਿਨਾਂ ਚ ਆਉਂਦੇ ਨੇ, ਅਕਤੂਬਰ ਦੇ ਮਹੀਨੇ ਚ ਉਹ ਵੀ ਆਉਂਦੇ ਨੇ, ਮੱਥਾ ਟੇਕਦੇ ਨੇ। ਤੋ ਰੂਹੇ ਜ਼ਮੀਨ ਤੇ ਸਾਂਝੀ ਵਾਲਤਾ ਦਾ ਇਸ ਤਰ੍ਹਾਂ ਦਾ ਕੇਂਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਣਾਇਆ, ਆਪ ਦੀ ਇਤਿਹਾਸ ਤੋਂ ਤੇ ਆਪ ਦੇ ਬੋਲਾਂ ਤੋਂ ਸਿੱਖਿਆ ਕੀ ਮਿਲਦੀ ਹੈ, ਉਹ ਮਹਾਨ ਹੈ ਮਨੁੱਖ ਜੋ ਸੱਚ ਦੀ ਖਾਤਰ ਕੁਰਬਾਨੀ ਦੇਵੇ, ਉਸਦਾ ਧਨ ਮਹਾਨ ਹੈ ਜੋ ਸੱਚ ਵਾਸਤੇ ਧਨ ਖਰਚ ਕਰੇ, ਧਨ ਖਰਚ ਕਰਦਾ ਹੈ, ਲੇਕਿਨ ਉਹ ਸਭ ਤੋਂ ਸਿਰਮੌਰ ਹੈ ਜੋ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਦਾ ਹੈ, ਜਾਨ ਨਿਛਾਵਰ ਕਰਦਾ ਹੈ। ਤੁਸੀਂ ਸ਼ਹਾਦਤ ਦਿਹਾੜਾ ਮਨਾ ਰਹੇ ਹੋ, ਕੁਛ ਨਾ ਕੁਛ ਸੱਚ ਦੇ ਮਾਰਗ ਤੇ ਕੁਰਬਾਨ ਕਰਨਾ ਹੀ ਪੈਂਦਾ, ਕੁਰਬਾਨ ਕੀਤੇ ਬਿਨਾ ਕੁਝ ਪ੍ਰਾਪਤ ਵੀ ਨਹੀਂ ਹੁੰਦਾ। ਔਰ ਹਕੀਕਤ ਹੈ, ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਸੱਚ ਦੀ ਨਹੀਂ ਆਉਂਦੀ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਵਕਤੀ ਤੌਰ ਤੇ ਜਿੱਤ ਆਉਂਦੀ ਹੈ, ਵਕਤੀ ਤੌਰ ਤੇ ਝੂਠੀ ਕਹਿ ਕਹੀ ਜਿੱਤ ਗਈ। 14 ਸਾਲ ਦਾ ਰਾਮ ਨੂੰ ਬਨਵਾਸ, ਸਿੰਘਾਸਨ ਰਾਜ ਤਿਲਕ ਮੇਰੇ ਬੱਚੇ ਨੂੰ ਭਰਤ ਨੂੰ, ਜਿੱਤ ਤੇ ਹੋ ਗਈ ਵਕਤੀ ਤੌਰ ਤੇ, 14 ਸਾਲ ਲਈ ਜਾਣਾ ਪਿਆ, ਵਕਤੀ ਤੌਰ ਤੇ ਕੰਸ ਦੀ ਜਿੱਤ ਹੈ, ਉਹਨੇ ਦੇਵਕੀ ਤੇ ਬਾਸਦੇਵ ਨੂੰ ਜੇਲ੍ਹ ਵਿੱਚ ਪਾਇਆ, 6 ਬੱਚੇ ਦੇਵਕੀ ਦੇ ਮਾਰ ਦਿੱਤੇ ਨੇ ਉਸਨੇ, 7ਵੇਂ ਕ੍ਰਿਸ਼ਨ ਦਾ ਜਨਮ ਹੋਇਆ, ਰਾਜ ਘਰਾਨੇ ਦਾ ਇਹ ਬੱਚਾ, ਫਿਰ ਗੁੱਜਰ ਇਸ ਨੂੰ ਪਾਲਦੇ ਨੇ, ਜਸੌਦਾ ਪਾਲਦੀ ਏ, ਗਵਾਲਣ ਸੀ, ਨੰਦ ਬਾਬਾ ਪਾਲਦਾ, ਗਵਾਲਾ ਸੀ। ਮਾਂ ਬਾਪ ਤੇ ਦੇਵਕੀ ਤੇ ਵਾਸਦੇਵ ਨੇ, ਪਰ ਨਕਲੀ ਮਾਂ ਬਾਪ ਕੋਲ ਪਲਦਾ ਪਿਆ। ਰਾਜ ਘਰਾਨੇ ਦਾ ਇਹ ਬੱਚਾ ਵੱਡਾ ਹੋ ਕੇ ਗਊਆਂ ਚਾਰਦਾ, ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ। ਵਕਤੀ ਤੌਰ ਤੇ ਜੇ ਦੇਖੀਏ, ਸਿੰਘਾਸਣ ਤੇ ਬੈਠਾ ਸੂਬਾ ਸਰਹੰਦ, ਦੀਵਾਰਾਂ ਦੇ ਚਿਣੇ ਜਾ ਰਹੇ ਨੇ ਮਾਸੂਮ ਲਾਡਲੇ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਇਹ ਵੀ ਮੈਰਜ ਕਰਦੇ ਹਾਂ। ਸਿੰਘਾਸਣ ਤੇ ਬੈਠਾ ਵਕਤ ਦਾ ਸ਼ਹਿਨਸ਼ਾਹ, ਪਰ ਦਿੱਲੀ ਦੇ ਚਾਂਦਨੀ ਚੌਂਕ ਦੇ ਕਤਲ ਹੋ ਰਿਹਾ ਕੋਈ ਫਕੀਰ, ਕਿਸੇ ਦਾ ਸੀਸ ਧੜ ਤੋਂ ਅਲੱਗ ਕੀਤਾ ਜਾ ਰਿਹਾ। ਵਕਤੀ ਤੌਰ ਤੇ ਜਿੱਤ ਝੂਠ ਦੀ ਆਉਂਦੀ ਹੈ। ਸੱਚ ਸੋਲੀ ਤੇ ਟੰਗਿਆ ਹੋਇਆ ਈਸਾ ਝੂਠ ਸਿੰਘਾਸਣ ਤੇ ਬੈਠਾ ਪ੍ਰਮਾਣ ਪਿਆ ਕਰਦਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਅੱਜ ਸਾਰੇ ਜਹਾਨ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਹੈ, ਪਰ ਝੂਠ ਦੀ ਮਜ਼ਾਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ। ਸਾਹਿਬ ਰਹਿਮਤ ਕਰਨ, ਪੁਰਬ ਮਨਾਉਂਦੇ ਹੋਇਆਂ ਸੱਚ ਦੇ ਧਾਰਨੀ ਬਣੀਏ, ਔਰ ਮਹਾਨ ਸੰਦੇਸ਼ ਗੁਰੂ ਅਰਜਨ ਦੇਵ ਜੀ ਦਾ ਪਰਾਈ ਤਾਤ ਹਿਰਦੇ ਚ ਨਹੀਂ ਰੱਖਣੇ। ਦੂਸਰੇ ਦਾ ਬੁਰਾ ਵੀ ਨਹੀਂ ਮੰਗਣਾ। ਫਿਰ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰ ਦੇਣਗੇ। ਜੋ ਮਨੁੱਖ ਮਨੁੱਖਾਂ ਦੇ ਨੇੜੇ ਨਹੀਂ ਹੋਣਾ ਚਾਹੁੰਦਾ, ਉਹ ਮਨੁੱਖ ਪਰਮਾਤਮਾ ਦੇ ਨੇੜੇ ਹੋ ਹੀ ਨਹੀਂ ਸਕੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਸੰਦੇਸ਼ ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਨੂੰ ਮੁੱਖ ਰੱਖਦੇ ਹੋਇਆਂ ਤੁਹਾਡੇ ਸਾਹਮਣੇ ਰੱਖੇ, ਸਾਹਿਬਾਂ ਦੇ ਮੂਲ ਸਿਧਾਂਤਿਕ ਨੁਕਤੇ ਸਾਡੇ ਹਿਰਦੇ ਵਿੱਚ ਵਸਣ ਤੇ ਪੁਰਬ ਮਨਾਇਆ ਹੋਇਆ ਸਫਲ ਹੋਵੇ। ਪੁੱਲ ਚੁੱਕ ਦੀ ਸ਼ਮਾ, ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ ਹੈ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕਰੋੜਾਂ ਚ ਇੱਕ ਕਦ ਨਹੀਂ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ ਜਿਸਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ, ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਹੋਵੇਗਾ ਪਰਮਾਤਮਾ ਹੈ, ਪਰਮਾਤਮਾ ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੈ, ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਹੈ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ ਹਾਂ, ਭੁੱਲ ਗਏ, ਭੁੱਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ, ਬਾਕੀ ਸਭ ਜਗ੍ਹਾ ਹੈ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ,
ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਏ ਨੇ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡੇ ਸਰੀਰ ਦਾ ਜਨਮ ਹੋਇਆ, ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਹੋਇਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 2.5 ਸਾਲ ਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦਵਾਲ ਸਾਹਿਬ ਦੀ ਗੱਲ ਹੈ, ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ, ਉੱਪਰ ਤਖ਼ਤ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਭੱਜੇ ਹੋਏ ਮਾਤਾ ਬਾਣੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ

ਇਹ ਬਾਣੀ ਦਾ ਜਹਾਜ਼ ਹੈ। ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ? ਇਹ ਤੇ ਧੁਰ ਦਰਗਾਹੋਂ ਬੈਠੇ ਹੋਇਆ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿਚ ਹੈ। ਔਰ ਇਸ ਦੇ ਆਸਰੇ ਤੇ ਪਤਾ ਨੀ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨੀ ਕਿਤਨੇ ਪਾਰ ਹੋਣਗੇ। ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ? ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ। ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ। ਚੀਨ ਦੇ ਚ ਕਥਾ ਹੈ ਬਈ ਲਾਦ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆਨੀ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ। ਨਹੀਂ, ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ। ਸਮਝ ਸੀ ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ। ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ। ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੁ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ। ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਕਿ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰਦੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵਹਿਰ? ਮੱਝਾਂ ਤੇ ਤੈਰਦੀਆਂ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵਹਿਰ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮਤ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ ਹੈ, ਦੇਹੀ ਛੱਡ ਜਾਂਦਾ ਹੈ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ ਹੈ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ, ਮੁਰਦਾ ਤੇ ਨਹੀਂ ਡੁੱਬਦਾ। ਜੀਵ ਦਾ ਮਨੁੱਖ ਕਿਉਂ ਡੁੱਬਦਾ ਹੈ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ, ਤਵਾਜ਼ਨ ਖੋ ਬੈਠਦਾ ਹੈ, ਸੰਤੁਲਨ ਗਵਾ ਬੈਠਦਾ ਹੈ, ਤਾਂ ਡੁੱਬਦਾ ਹੈ। ਲੋਕ ਇਸਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ ਹੈ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ ਹੈ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ

की फतेह। परम सत्कार योग गुरु स्वरूप गुरु खालसा साध संत जीओ खास सर्वत संगत सतगुरु जी की पावन हजूरी विच बैठ करके रागी सिंह साहबाना की रचना तो रस पिना कीर्तन अमृत गुरबाणी का सुन रहे थे। सतगुरु जी की बाणी का लाहा तीन तरीकों के नाल सिख जगत में लिया जाता है। पहला तरीका है पाठ करन दा। पाठ करन वाला पाठ बोध हासिल करके फिर पाठ करे, उदा पाठ किया होया पाठक का सफला है। पाठ करन दे नाल महान पुन पैदा होते हैं। तो दूसरा तरीका है कीर्तन, जिहदे विच संगीत कला सम्मिलित हो करके शब्दां नूं गुरबाणी के अमृत को सोने की कटोरी में पा के पीण का भाव। राग सोने का भांडा है, जे कोई सोने के भांडे में जहर पा के पी लवे तो मर जाएगा, मौत हो जाएगी उसकी। जे सोने के भांडे च अमृत पी लवे तो अमृत अमर हो जाता है। उही संगीत है जो विषय रस के गाने उन्हां संगीत कला के नाल गाए जाण तो वह जहर पीण के समान हैं। उहदे विच साथ संगीत सतगुरु की उस्तत होवे, वाहगुरु की सिफत सलाह होवे, ये साथ संगीत अमृत है। ते तीसरा तरीका है साढ़े कोल सिख जगत विच गुरबाणी की कथा, गुरबाणी को कथा रूप विच लाहा लैण। पाठ और कीर्तन दोनों के विच अर्थ की समझ नहीं आ सकती, कथा विच अर्थ की समझ आती है। इसलिए कथा का महात्म पाठ नालों कीर्तन का महात्म ज्यादा है। कलयुग में कीर्तन प्रधाना, पाठ में नहीं कहा भी कलयुग में पाठ प्रधाना, कलयुग में कीर्तन प्रधाना प्रधान है। ਤੇ ਉਸ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਮਿਲਾਪ ਕਰਾਉਣ ਲਈ ਸਭ ਤੋਂ ਉੱਤਮ ਹਰ ਕੀ ਕਥਾ, ਇਹ ਤੀਸਰਾ ਤਰੀਕਾ ਹੈ ਸਿੱਖ ਜਗਤ ਦਾ, ਜਿਹਦੇ ਨਾਲ ਅਰਥ ਦਾ ਬੋਧ, ਜਿਹਨੂੰ ਅਰਥ ਦਾ ਬੋਧ ਨਹੀਂ ਹੋਏਗਾ ਉਹ ਕਥਾ ਕਰਨ ਦਾ ਅਧਿਕਾਰੀ ਨਹੀਂ, ਜਿਹਨੂੰ ਪਾਠ ਦਾ ਬੋਧ ਨਹੀਂ ਉਹਨੂੰ ਪਾਠ ਕਰਨ ਦਾ ਕੋਈ ਅਧਿਕਾਰ ਨਹੀਂ, ਜਿਹਨੂੰ ਰਾਗ ਦਾ ਬੋਧ ਨਹੀਂ ਕੀਰਤਨ ਦਾ ਬੋਧ ਨਹੀਂ ਸੰਗੀਤ ਦਾ ਉਹਨੂੰ ਕੀਰਤਨ ਦਾ ਅਧਿਕਾਰ ਨਹੀਂ। ਅਤੇ ਜਿਵੇਂ ਪਾਠ ਦੇ ਬੋਧ ਵਾਲੇ ਨੂੰ ਹੀ ਪਾਠਕ ਕਿਹਾ ਜਾਂਦਾ ਹੈ, ਸੰਗੀਤ ਕਲਾ ਦੇ ਮਹਾਰ ਰਾਗ ਵੇਤਿਆਂ ਨੂੰ ਹੀ ਰਾਗੀ ਕਿਹਾ ਜਾਂਦਾ ਹੈ। ਅਤੇ ਅਰਥਾਂ ਦੇ ਜਾਣੂ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਤਨੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਅੰਮ੍ਰਿਤ ਵਚਨਾਂ ਵਿੱਚ ਜਿਹੜਾ ਇਹ ਵਚਨ ਆਇਆ ਪ੍ਰਗਟ, ਇਹ ਹੈ ਹਮਾਰੀ ਕਾਂਸੀ, ਜਿਹੜਾ ਵਚਨ ਇਹ ਕਹਿ ਪੜ੍ਹੇ ਇਹਾਂ ਢੋਰ ਮਤ ਰਾਸੀ, ਬੈਲ ਬੁੱਧੀ ਵਾਲੇ ਪੜ੍ਹਨਗੇ। ਸਤਿਗੁਰੂ ਦਾ ਸਾਹ ਸਮਝੀ ਇਹ ਵਚਨ ਪ੍ਰਤੱਖ ਹੈ, ਬਿਲਕੁਲ ਲਿਖਣ ਸਾਰ ਜਿੱਥੇ ਕਲਮਾਂ ਕਰਕੇ ਛੱਟੀਆਂ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ, ਹਰ ਰੋਜ਼ ਸਤਿਗੁਰੂ ਕਥਾ ਕਰਦੇ, ਬਾਣੀ ਦਾ ਉਚਾਰਨ ਕਰਦੇ, ਫਿਰ ਉਹਦੀ ਕਥਾ ਕਰਦੇ ਸਤਿਗੁਰੂ ਆਪ। 48 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਨੇ ਅਰਥਬੋਧ ਕਰਾਇਆ। ਭਾਈ ਮਨੀ ਸਿੰਘ ਲਖਾਰੀ ਸਨ, ਬਾਬਾ ਦੀਪ ਸਿੰਘ ਜੀ ਉਸ ਵੇਲੇ ਉਹਨਾਂ ਸਰੋਤਿਆਂ ਦੇ ਵਿੱਚ ਮੁੱਖ ਸਰੋਤਿਆਂ ਦੇ ਵਿੱਚ ਸਨ। ਅਤੇ ਉਸ ਥਾਂ 'ਤੇ ਜਿੱਥੇ ਕਲਮਾਂ ਘੜਕੇ ਘੜ ਕੇ ਛੁੱਟੀਆਂ, ਲਿਖਣ ਸਰ ਸਰ ਸਰੋਵਰੋਂ ਬਣੇ ਆ, ਬਚਦੀ ਸਿਆਹੀ ਉੱਥੇ ਡੋਲੀ, ਸਤਿਗੁਰੂ ਨੇ ਵਰ ਦਿੱਤਾ ਜਿਹਦੇ ਅੱਖਰ ਨਹੀਂ ਚੱਲਦੇ ਉਹ ਇੱਥੇ 35 ਅੱਖਰ ਧਰਤੀ ਦੇ ਉੱਤੇ ਉਹ ਆਪਣੀ ਉਂਗਲ ਨੂੰ ਕਲਮ ਬਣਾ ਕੇ ਸਾਹਿਬ ਜੀ 35 ਲਿਖੇ। ਜਿਹਨੂੰ ਵਿੱਦਿਆ ਨਾ ਆਉਂਦੀ ਹੋਵੇ ਉਹ ਵਿੱਦਿਆ ਪ੍ਰਚਲਿਤ ਹੋ ਜਾਂਦੀ ਹੈ। ਇਹ ਸਤਿਗੁਰੂ ਦੀ ਪ੍ਰਤੱਖ ਕਲਾ ਸਾਹਿਬ ਸਿੰਘ ਜੀ, ਜਿਹੜੀ ਸੈਂਕੜਿਆਂ ਦੀ ਅਜਮਾਈ ਆ, ਉਹਨਾਂ ਵਿੱਚੋਂ ਇੱਕ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਦਿਲ ਟੁੱਟ ਗਿਆ ਸੀ ਵੀ ਮੇਰੇ ਤੋਂ ਅੱਖਰ ਚੱਲਣੇ ਨਹੀਂ ਹੈ। ਮੈਨੂੰ ਇੱਕ ਸਾਹ ਸਿੰਘ ਜੀ ਦਮਦਮੇ ਸਾਹਿਬ ਹੀ ਪੜ੍ਹਿਆ ਹੋਇਆ ਰਾਗੀ ਸਿੰਘ, ਉਹਦੀਆਂ 3 ਸੰਥਿਆ ਹੋਈਆਂ ਸੀ ਉੱਥੇ,
ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹ ਸੀਗੀ ਲਿਖਾਈ ਲਿਖਣ ਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸਿੰਘ ਜੀ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਧ ਸਿੰਘ ਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਧ ਸਿੰਘ ਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਿਆ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅਜੇ ਕਿਤਾਬ ਨਹੀਂ ਤਾਂ ਸਾਨੂੰ ਕਰਦਾ ਹੁੰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਹ ਸੁਣੀ, ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਲੈ ਕੇ ਕਿ ਜਿਹੜਾ ਵਚਨ ਜੋ ਕੀਤਾ ਸੀ ਉਹ ਸਾਹ ਸੁਣੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਧ ਸਿੰਘ ਜੀ? ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗ। ਜੇ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ, ਨਾਨਕ ਤਾਪੂ ਮਿਲੇ ਬੁਰਾਈ।

ਲੜੀ ਵਾਰ ਕਥਾ ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀ ਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਰਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸੰਗੀਤ ਕਥਾ ਉੱਥੇ ਕਰਦੇ ਆ ਲੜੀ ਵਾਰ, ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵੀ ਉਹਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ, ਪਰ ਇਹਦੇ ਵਿੱਚ ਸਾਧ ਸੰਗੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗ ਨੇ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ, ਜਿਵੇਂ ਅੰਨੇ ਨੂੰ ਸਾਧ ਸੰਗੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸੰਗੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਹ ਟੋਹ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸੰਗੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ ਸਾਧ ਸੰਗੀ, ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸੰਗੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰੇ ਉਮੀਤ ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌੜੇ ਆ ਗਏ ਲੱਗੇ ਹੋਏ ਹਾਂ, ਕਦੇ ਤਾਂ ਗੁਰੂ ਕਿਰਪਾ ਕਰੂਗਾ ਜੀ ਭਾਈ, ਆਓ ਮਨ ਕਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਸਾਧ ਸੰਗੀ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸੰਗਤ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇਹ ਸਾਧ ਸੰਗੀ ਆਪਣੇ ਸਰੀਰ 'ਤੇ ਕਰਚ ਕੇ ਦਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸੰਗੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁੱਲਦਾ, ਪੋਹ ਦੇ ਮਹੀਨੇ, ਲੋਕ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ੍ਹ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ, ਨਥਾਵਾਂ ਸ਼ਬਦ ਕਹਿ ਦਿੱਤਾ ਸਾਧ ਸੰਗਤ। ਮਹਾਰਾਜ ਨੇ ਗਾਗਰ ਸੰਭਾਲੀ, ਇਹ ਲੋਕ ਨਹੀਂ ਕਿਸੇ ਦੇ ਕਸਰ ਛੱਡਦੇ ਸਾਧ ਸੰਗਤ। ਉੱਠ ਕੇ ਕਹਿੰਦੇ ਕਮਲੀ ਇਹ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀ ਇਹ ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ, ਆਪਣੇ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਿਆਂ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਧ ਸੰਗੀ ਜਿਹੜੇ ਬਚਨ ਹੁੰਦੇ ਆ ਭਾਈ ਰੁਮਾਲਾ ਪਾਦੇ ਕੋਲ, ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਧ ਸੰਗੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਫੁੱਲੀ ਵਾਲੇ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਰੀਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੇ ਬਾਣੀ ਪੜ੍ਹਨ ਲੱਗ ਜਾਂਦੇ, 2 ਘੰਟੇ 3 ਘੰਟੇ 4 ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ, ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮਨ ਟਿਕ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹੀ ਤੁੱਕ, ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆਂ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣ, ਇੰਨੇ ਪ੍ਰਮਾਣ ਕੋਈ ਨਹੀਂ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਧ ਸੰਗੀ ਬਾਣੀ ਪੜ੍ਹਦੇ ਰਹੇ, ਕਈ ਵਾਰ ਤਾਂ ਇਹ ਹੁੰਦਾ ਵੀ ਸਰੀਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਛਕਿਆ, ਅਤੇ ਨਿਤਨੇਮ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਚੱਲਾਂ। ਦੁਨੀਆਂ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਵੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ ਦੇ ਤਾਬੇ ਬੈਠੇ ਹੁੰਦੇ ਸੀ। ਗੱਲਾਂ ਕਰਨੀਆਂ ਸੌਖੀਆਂ ਸਾਧ ਸੰਗੀ, ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ।
ਇਸ ਲਈ ਕੋਈ

0: ਹਾਲ ਨਹੀਂ ਚੱਲਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨੇ। ਉੱਥੇ ਇੱਕ ਸਾਧ ਸੀ, ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਅੱਜ ਤੱਕ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਭਾਵਨਾ ਸਾਰੀ। ਉਹ ਵਿਚਾਰੀ ਨੂੰ ਗੁਰਮਤ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ। ਸਾਰੇ ਲੋਕਾਂ ਨੂੰ ਕਿਹੜਾ ਸਾਧ ਸੰਗੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਸੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ। ਕਿਉਂਕਿ ਪੈਰੀ ਪਵਣਾ ਜਗ ਵਰਤਾਇਆ, ਇਹ ਜਿਹੜੀ ਸਾਧ ਸੰਗੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤ ਦੇ ਵਿੱਚ ਹੀ ਹੈ, ਇਹ ਗੁਰਮਤ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਐਸਾ ਹੋ ਸਕਦਾ। ਊਂ ਆਪਣਾ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੇ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਧ ਸੰਗਤ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਟੀ, ਕਹਿੰਦੇ ਇਹ ਨਾ ਛੋਟੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਇਹ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੋਈ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ। ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਵੀ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤ ਮਾਰਕੰਡ 'ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖ। ਸੋ ਇਹ ਸਾਧ ਸੰਗਤ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦੇ। ਉਦੋਂ ਪਹਿਲਾਂ ਸਾਰੀ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹਨੀ, ਉਹਨਾਂ ਦੇ ਆਪਣੇ ਮਾਤਾ ਪਿਤਾ ਦੇ ਸੱਸ ਸਹੁਰੇ ਦੇ ਸਾਰੀ ਭਾਈ ਲਾਉਂਦੇ ਸੀ ਪੈਰੀਆਂ 'ਤੇ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਆਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀਂ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ, ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀਂ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀਂ ਹੱਥ ਨਾ ਲਾਓ, ਫਤਿਹ ਹੀ ਬੁਲਾਓ। ਉਹ ਕੱਲ੍ਹ ਫਿਰ ਵਿੱਚੋਂ ਕੱਢੇ ਦੱਸੀ ਹੈ। ਸੋ ਮਹਾਂਪੁਰਸ਼ ਸਾਧ ਸੰਗੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਂਦੇ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਧ ਸੰਗੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਨੇ ਮਾਈ ਨੇ ਨੱਠ ਕੇ ਆ ਕੇ ਪੈਰ ਫੜਲੇ ਸੰਤਾਂ ਦੇ ਮਹਾਰਾਜ ਦੀ ਹਜ਼ੂਰੀ 'ਚ। ਮਹਾਂਪੁਰਸ਼ ਸਾਧ ਸੰਗੀ ਸੁਭਾਵਕ ਹੀ ਬਚੇ ਨਿਕਲ ਗਿਆ ਗੁਰੂ ਅਮਰਦਾਸ ਜੀ ਦੀ ਤਰ੍ਹਾਂ, ਕਹਿੰਦੇ ਕਮਲੀਏ, ਐਂ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਨਾਲੇ ਮੈਨੂੰ ਕਹਿੰਦੇ ਗੁਨਾਹੀ ਬਣਾ ਦਿੱਤਾ, ਨਾਲੇ ਤੂੰ ਕਹਿੰਦੇ ਏਡਾ ਵੱਡਾ ਪਾਪ ਖੱਟ ਲਿਆ, ਮਹਾਰਾਜ ਦੀ ਹਜ਼ੂਰੀ 'ਚ ਨਹੀਂ ਪੈਰੀਂ ਹੱਥ ਲਾਈ ਦੇ। ਉਹ ਕਮਲੀ ਸ਼ਬਦ ਕਹਿਣ ਦੀ ਦੇਰ ਸੀ ਜਦੇ ਦਿਮਾਗ ਹਿੱਲ ਗਿਆ ਸਾਧ ਸੰਗੀ ਜੀ, ਦਿਮਾਗ ਹਿੱਲੇ ਤੋਂ ਘਰ ਸਾਧ ਸੰਗੀ ਕੱਪੜੇ ਪਾੜ ਬੁਰੇ ਹਾਲ, ਨਿਆਣਿਆਂ ਨੂੰ ਕੌਣ ਸਾਂਭੇ, ਉਹ ਵਿਚਾਰਾ ਗਰੀਬ ਜੱਟ, ਸੰਗਲ ਸੁੰਗਲ ਲਾ ਕੇ ਰੱਖੀ ਇਲਾਜ ਬੁਝ, ਉਹਨੂੰ ਸਾਧ ਸੰਗੀ ਸਾਲ ਕੱਢੇ ਆਉਂਦੇ ਇਸ ਸਾਲ ਬਾਅਦ ਜਥਾ ਫੇਰ ਗਿਆ ਉੱਥੇ। ਉਹਨੇ ਸਿੰਘਾਂ ਨੂੰ ਕਿਹਾ ਵੀ ਮੈਂ ਤਾਂ ਪੱਟਿਆ ਗਿਆ, ਕਾਹਦੀ ਬੀਬੀ ਕਥਾ ਮੇਰੀ ਘਰ ਵਾਲੀ ਗਈ ਸੁਣਨ, ਵੀ ਇਹਨੇ ਦਿਮਾਗ ਹਿੱਲ ਗਿਆ, ਸੰਤਾਂ ਨੇ ਬਚਨ ਕਰ ਦਿੱਤਾ, ਵੀ ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਜਵਾਕ ਪਾਲਣੇ ਵੀ ਔਖੇ ਹੋ ਗਏ। ਕਹਿੰਦੇ ਇਉਂ ਕਰ, ਇਹ ਜਿਹੜੇ ਤਰੀਕੇ ਨਾਲ ਬਿਮਾਰੀ ਲੱਗੀ ਆ ਹਟੂਗੀ ਉਸੇ ਤਰੀਕੇ ਨਾਲ, ਵੀ ਸਾਡਾ ਨਾਂ ਤਾਂ ਲਈ ਨਾ, ਵੀ ਤੂੰ ਇਹਨੂੰ ਕਮਲੀ ਨੂੰ ਸਿਖਾ ਕੇ ਲਿਆ ਵੀ ਮਾੜਾ ਮੋਟਾ ਅੱਖ ਹੀ ਲੱਗਦੀ ਹੈ। ਕਹਿੰਦਾ ਹਾਂ, ਇਹ ਤਾਂ ਕਈ ਵਾਰੀ ਅੱਖ ਵੀ ਲੱਗਦੀ ਹੈ। ਇਹਨਾਂ ਨੂੰ ਸਿਖਾ ਕੇ ਲਿਆ ਵੀ ਜਦੋਂ ਸੰਤ ਬਾਹਰ ਆ ਜਾਣ ਨਾ ਗੁਰਦੁਆਰੇ ਤੋਂ, ਇਹਨੂੰ ਕਹਿੰਦੇ ਵੀ ਇੱਕ ਵਾਰੀ ਪੈਰ ਫੜ ਲੈ ਰਹੇ ਨੇ ਵੀ ਛੱਡਣੇ ਨਹੀਂ ਉਹਨਾਂ ਚਲ ਜਾਂਦੇ ਜੋ ਮੈਂ ਨਾ ਕਹਾਂ। ਅਤੇ ਅਸੀਂ ਫਿਰ ਸਾਰੇ ਨਾਲ ਹੋ ਕੇ ਮਦਦ ਕਰਾਂਗੇ। ਉਹ ਸਾਧ ਸੰਗਤ ਜੀ ਮਾਂ ਉਹਦੀ ਫੜੀ ਹੋਈ ਸੀ, ਐਂ ਸੰਤਾਂ ਨੇ ਵੀ ਦੇਖ ਲਿਆ ਵੀ ਇਹ ਬੀਬੀ ਵਿਚਾਰੀ ਪਤਾ ਨਹੀਂ ਬਿਮਾਰ ਹੈ। ਉਹ ਕਮਲੀ ਨੱਠ ਕੇ ਜਾ ਕੇ ਜਾਂ ਪੈਰਾਂ ਨੂੰ ਚਿੰਬੜੀ, ਸੰਤ ਕਹਿਣ ਪੈਰ ਛਡਾਓ, ਕਹਿੰਦੇ ਮਾਰੇ ਕਮਲੀ ਹੈ ਇਸ ਕਰਕੇ ਛੱਡਣੇ ਨਹੀਂ ਹੈ ਇਹਨੇ, ਹੁਣ ਇਹ ਆਪਣੀ ਮਰਜ਼ੀ ਨਾਲ ਛੱਡੂਗੇ, ਦਿਮਾਗ ਹਿੱਲਿਆ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹਨੂੰ, ਕਹਿੰਦੇ ਮਹਾਰਾਜ ਜੀ ਵੀ ਤੁਹਾਡੇ ਰਸਨਾ ਤੋਂ ਹੀ ਇਹਦਾ ਦਿਮਾਗ ਹਿੱਲਿਆ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਕਿਤੇ ਕੋਈ ਸਿੱਧਾਂ, ਆਹ ਤੁਸੀਂ ਚੰਗੀ ਉਸਤਤ ਕਰਦੇ ਹੋ, ਮੇਰੇ ਤੋਂ ਕਥਾ ਸੁਣੋ, ਆਹ ਕਿਹੜੀ ਗੱਲ ਕਰਦੇ ਹੋ। ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਨਿਕਲਿਆ ਸੀ ਬਚਨ, ਵੀ ਇਹਨੇ ਪੈਰੀਆਂ ਤਲਾਤਾ ਸੀ ਮਹਾਰਾਜ ਦੀ ਹਜ਼ੂਰੀ 'ਚ, ਕਮਲਾ ਕਹਿਤਾ ਸੀ ਤੁਸੀਂ, ਅਤੇ ਹੁਣ ਮਹਾਰਾਜ ਕਿਰਪਾ ਕਰੋ। ਕਹਿੰਦੇ ਮੇਰੇ ਪੈਰ ਛਡਾਓ ਪਹਿਲਾਂ, ਫਿਰ ਮੈਂ ਦੱਸਦਾ ਵੀ ਕਿਵੇਂ ਠੀਕ ਹੋ। ਪੈਰ ਪੂਰ ਛਡਾਏ, ਕਹਿੰਦੇ ਭਾਈ ਐਂ ਕਰੋ ਵੀ ਇੱਕ ਅਖੰਡ ਪਾਠ ਕਰਾ ਦਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਫਿਰ ਸਿੰਘ ਜਥੇ ਵਾਲੇ ਰਹਿਤ ਮਨ ਸਿੰਘ ਕਰਨਗੇ ਪਾਠ। ਅਰਦਾਸ ਕਹਿੰਦੇ ਭਾਈ ਕਰਾਂਗੇ, ਮੈਂ ਕਰ ਦਿੰਦਾ ਅਰਦਾਸ ਵੀ ਮਹਾਰਾਜ ਮੇਰੇ ਕੋਲੋਂ ਗਲਤੀ ਨਾਲ ਕਿਹਾ ਗਿਆ, ਬੀਬੀ ਦਾ ਦਿਮਾਗ ਠੀਕ ਕਰ ਦਿਆ। ਸੰਤਾਂ ਨੇ ਅਰਦਾਸ ਕੀਤੀ, ਸਾਥੀ ਸਾਲ ਬਾਅਦ ਉਹਦਾ ਦਿਮਾਗ ਫਿਰ ਠੀਕ ਹੋ ਗਿਆ। ਮਹਾਂਪੁਰਸ਼ ਦਿਆਲੂ ਹੁੰਦੇ ਨੇ, ਐਂ ਉਹ ਜਲਾਹੀ ਦਾ ਦਿਮਾਗ ਹਿੱਲਿਆ, ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਉਂਦੇ ਅਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਵੀ ਹੁਣ ਇੱਕੋ ਹੀ ਰਾਹ ਹੈ ਵੀ ਤੂੰ ਆਹ ਜਗ੍ਹਾ ਜਿਹੜੀ ਹੈ ਨਾ ਮੁੱਲ ਵੇਚ ਦੇ ਸਾਨੂੰ, ਜਿੱਥੇ ਮੇਰਾ ਸੇਵਕ ਡਿੱਗਿਆ ਨਾ ਇਹਨੂੰ ਜਗ੍ਹਾ ਨੂੰ ਮੁੱਲ ਵੇਚ ਦੇ, ਪੈਸੇ ਭਾਵੇਂ ਦੁੱਗਣੇ ਲੈ ਲੈ। ਕਹਿੰਦੇ ਮਹਾਰਾਜ ਸਤਿਵਚਨ, ਸਤਿਗੁਰੂ ਮਹਾਰਾਜ ਜਦੋਂ ਅੰਤ ਸਮਾਂ ਸਰੀਰ ਦਾ ਆਇਆ ਅਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਖਾ, ਕਹਿੰਦੇ ਤੇਰਾ ਜਿਹੜਾ ਰਹਿਣਾ ਜੇ ਲਿਹਾ ਨਹੀਂ ਹੈ, ਤੈਨੂੰ ਗੁਰਤਾ ਗੱਡੀ ਵੀ ਦੇ ਦਿੱਤੀ, ਤੇਰਾ ਰਿਣ ਨਹੀਂ ਇਹਦੇ ਵਿੱਚੋਂ ਲਿਆ, ਤੂੰ ਬਹੁਤ ਜੀਵਾ ਕੀਤੀ। ਨਹੀਂ ਮਹਾਰਾਜ, ਰਿਣ ਕਾਹਦਾ ਹੈ, ਇਹ ਤਾਂ ਸਰੀਰ ਤੁਹਾਡਾ। ਕਹਿੰਦੇ ਇਉਂ ਕਰੀ, ਮੇਰੀ ਇਹ ਭਾਵਨਾ ਹੈ ਜਦੋਂ ਮੇਰੇ ਸਰੀਰ ਦਾ ਅੰਤ ਸਮਾਂ ਆ ਜਾਵੇ, ਸਰੀਰ ਤਿਆਗ ਦੇਵਾਂ। ਕਹਿੰਦੇ ਜਿੱਥੇ ਕੁੰਭਲ 'ਚ ਡਿੱਗਿਆ ਸੀ ਨਾ, ਜਿੱਥੇ ਤੇਰੀਆਂ ਪੈੜਾਂ ਨੇ, ਮੇਰਾ ਸੰਸਕਾਰ ਤੇਰੀ ਪੈਰ ਦੇ ਵਿੱਚ ਹੋ ਜਾਵੇ, ਤੇਰਾ ਚਰਨ ਪਿਆ ਹੋਇਆ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਉੱਥੇ ਹੋਇਆ, ਅੰਗੀਠਾ ਬਣਿਆ ਹੋਇਆ ਸਾਧ ਸੰਗਤ। ਦੇਖੋ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਸਿੱਖ ਗੁਰੂ ਨਾਲ, ਗੁਰੂ ਅਮਰਦਾਸ ਜੀ ਖੜੀ ਰੋਣ ਅੱਖਾਂ ਨਹੀਂ ਵਹਿ ਕਰਿਆ। ਇਹ ਮਹਾਰਾਜ ਐਡਾ ਵੱਡਾ ਮਹਾਂ ਸੱਚੇ ਪਾਤਸ਼ਾਹ, ਮੈਂ ਤਾਂ ਸੇਵਕਾਂ ਤੁਹਾਡਾ, ਕਹਿੰਦੇ ਨਹੀਂ ਬਈ ਸਿੱਖਾ ਤੇਰੀ ਘਾਲਣਾ ਬਹੁਤ ਵੱਡੀ ਹੈ। ਉਸ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ, ਪਰਮੇਸ਼ੁਰ ਦੀਆਂ ਸਿਫਤਾਂ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ ਤੂੰ ਐਸਾ ਬੇਅੰਤ ਹੈ, ਕੌਣ ਤੇਰੀ ਉਪਮਾ ਨੂੰ ਜਾਣ ਸਕਦਾ ਹੈ। ਸਾਧੂ ਜੀ, ਦੋ ਚੀਜ਼ਾਂ ਜਿਹੜੀਆਂ ਨੇ, ਇੱਕ ਤਾਂ ਤੋਲਣਾ, ਇੱਕ ਮਾਪਣਾ, ਅਤੇ ਤੀਸਰਾ ਕਿਸੇ ਚੀਜ਼ ਦਾ ਮੁੱਲ ਪਾਉਣਾ। ਇਹਨਾਂ ਚੀਜ਼ਾਂ, ਤਿੰਨਾਂ ਚੀਜ਼ਾਂ ਦੇ ਨਾਲ ਸਮਝੋ ਉਹ ਚੀਜ਼ ਦਾ ਅੰਤ ਹੋ ਜਾਂਦਾ। ਜਦੋਂ ਨਾਪ ਦਿੱਤੀ ਅੰਤ ਆ ਗਿਆ ਵੀ ਇੰਨੀ ਹੁੰਦਾ, ਜਦੋਂ ਤੋਲ ਦਿੱਤੀ ਤਾਂ ਉਹਦਾ ਅਹਿਸਾਸ ਵੀ ਆ ਗਿਆ ਵੀ ਇੰਨਾ ਹੀ ਵਜ਼ਨ ਹੈ ਇਹਦਾ, ਅੰਤ ਆ ਗਿਆ। ਜਦੋਂ ਮੁੱਲ ਪਾ ਦਿੱਤਾ ਤਾਂ ਵੀ ਉਹਦਾ ਅੰਤ ਆ ਗਿਆ ਵੀ ਇੰਨੇ ਮੁੱਲ ਦੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹੇ ਮੇਰੇ ਵਾਹਿਗੁਰੂ ਤੂੰ ਐਸਾ ਹੈ, ਅੱਜ ਤੱਕ ਦੁਨੀਆਂ ਦੀ ਕੋਈ ਐਸੀ ਤੱਕੜੀ ਨਹੀਂ ਬਣੀ ਜਿਹਦੇ ਵਿੱਚ ਤੈਨੂੰ ਕੋਈ ਤੋਲ ਸਕੇ ਵੀ ਤੂੰ ਕਿੰਨਾ ਕਹਿ ਰਹੀ। ਕੋਈ ਐਸਾ ਮਾਪ ਤੋਲ ਨਹੀਂ ਬਣਿਆ ਜਿਹਦੇ ਨਾਲ ਤੈਨੂੰ ਨਾਪ ਵੀ ਤੂੰ ਐਡਾ ਕੀ ਹੈ। ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਾਪ ਨਹੀਂ ਸਕਦਾ, ਤੇਰਾ ਕੋਈ ਮੁੱਲ ਨਹੀਂ ਪਾ ਸਕਦਾ, ਅਮੁੱਲ ਹੀ ਹੈ। ਸਾਈ ਨਾਮ ਅਮੋਲ, ਕੀ ਨਾ ਕੋਈ ਜਾਣਦਾ, ਤੂੰ ਅਮੁੱਲ ਹੀ। ਸੋ ਇਸ ਕਰਕੇ ਹੀ ਮੇਰੇ ਵਾਹਿਗੁਰੂ ਕਿਉਂ ਤੋਲਿਆ ਜਾਏ, ਤੈਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤੱਕੜੀ ਦੇ ਨਾਲ, ਬੁੱਧ ਰੂਪ ਤੱਕੜੀ ਦੇ ਅੰਦਰ ਵਿਚਾਰ ਬੱਟੇ ਪਾ ਕੇ ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ, ਭਾਵ ਕਰੇ ਤੈਨੂੰ ਕੋਈ ਜਾਣ ਲੱਗਦਾ। ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲਿਆ ਵੀ ਜਾ ਸਕਦਾ ਹੈ।
1: ਦੂਜਾ ਹੋਇਆ ਤਾਂ ਸੋਜੀ ਪਾਏ,
0: ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ ਤੇਰੇ ਵਰਗਾ, ਤੇਰਾ ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਇਸ ਆਗੇ ਤੁਰ ਆਖਾਂ ਤੇਰੇ ਜੇੜ ਤੂੰ ਹੈ ਸਾਈਆਂ, ਮੈਂ ਅੰਧਲੇ ਨੌ ਸੀਗਾ, ਤੇਰੇ ਵਰਗਾ ਮਾਰਾ ਤੂੰ ਹੀ, ਦੂਸਰਾ ਹੈ ਨਹੀਂ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਕੋਈ ਸ਼ਰੀਕ, ਕਹਿ ਦੀ ਵੀ ਆ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਰੱਬ ਵਰਗੇ ਸੈਂਕੜੇ ਰੱਬ ਨੇ। ਸੋ ਇਹ ਸਾਸ ਵੀ ਇਹ ਨਕਲੀ ਹਨ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਝੀ ਪਾਏ, ਜੇ ਮਹਾਰਾਜ ਕੋਈ ਦੂਸਰਾ ਤੇਰਾ ਸਰੀਰ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਤੂੰ, ਉਹ ਫਿਰ ਤਾਂ ਸੋਝੀ ਹੋ ਗਈ ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁੱਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ, ਦੂਜਾ ਗੁਰੂ, ਦੂਜਾ ਹੋਏ ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋ ਮਿਲ ਕਾਰਜ ਵੀ ਪੁੱਜੇ, ਰਾਮ ਨਾਮ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰਾ ਤੇਰਾ ਸਰੀਰ ਹੋਵੇ ਦੂਸਰਾ,
1: ਜਿੱਤੇ ਦੂਜਾ ਨਹੀਂ ਕੋਏ।
0: ਪ੍ਰਕਰਨ ਦੇ ਅਨੁਸਾਰ ਪਹਿਲਾ ਅਰਥ ਹੀ ਸਾਸ ਨਹੀਂ ਝੁਕੇਗਾ, ਹੇ ਮੇਰੇ ਵਾਹਿਗੁਰੂ ਜੀਓ ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਤੇਰੀ ਮਹਿਮਾ ਤੂੰ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ, ਤੇਰੀ ਮਹਿਮਾ ਅਪਰ ਅਪਾਰ ਹੈ। तेरी महिमा नूं वेद नहीं जान सकदा। महिमा नहीं जानना वेद, ब्रह्मा नहीं जानना भेद, तेरे भेद नूं ब्रह्मा नहीं जान सकदा, अवतार ना जानना अंत, तेरे 24 अवतार तेरा अंत नहीं जान सकते। परमेश्वर पार रहन बेअंत, तू बेअंत ही है, तेरी उपमा अपर अपार है। जिवें भट्टा ने गुरु अमरदास महाराज नूं कहा ना कि हे गुरु अमरदास महाराज, घन हर बूंद बसो रो मावन कुसुम बसंत गणंत न आवै, रव सतकिरण उधर सागर को गंग तरंग अंत को पावै, रुद्र ध्यान ज्ञान सतगुरु के कल जल भल उन्हें जो गावै, भले अमरदास गुण तेरे, तेरी उपमा तोहे बन पावै। तेरी उपमा कोई करे ही नहीं सकता, तेरी उपमा तेनू ही बनाई है। हे मेरे परमेश्वर वाहिगुरु, इसे दूजा ना ही होए, ते तो मेरा बड़ा कोई है ही नहीं हो जरा समझ सके।
1: तेरी कीमत किको होए,
0: ते तेरी कीमत प्राप्ति रूपी किवें कोई पा के कह सकता है। विदान के अंदर एक दृष्टांत आंदा सा, संजीवा पुरुष ने पढ़ाया सी, कहिंदे चली पूतरी सिंध की था, चली पूतरी लवण की था, सिंध की लैन। अनाथपुरी जी लिखते हैं विचार माला के अंदर, साथी कहें भी नून दिया गलिया, ये कई इन जी गल हो सात सिंह जी के कल्पित होंगे, उपदेश देने वास्ते कल्पना करनी ताकि मनुख को ज्ञान मिले, वो इतने कल्पना की है नून दिया गलिया की। होर के नून दिया गलिया कि गल तो नहीं कर दी, कून दिया गलिया आपस में ही गल कर लगी। कहती भैने आ जोड़ा समुद्र है भी कि डूंगा हो गया ये, वो कहने भी जो देखे ही नहीं आप कह सकते कि डूंगा। फिर विचार हो देखना चाहिए, कहते एक नून की डली, कहती भी इं कर दी फिर मैं जा रही हूँ देख, फिर थोड़ा मुड़ के आके दसूंगा भी कि डूंगा। कमली ना हो किसी सी नून की डली पानी में ना पचली। अनाथ गुरु जी कहते कहते नून की डली पानी के बेच समुद्र च जा बड़ी, वो जाती जाती दसा मिनटा च खुड़ गई। वो जड़िया बाहर बैठी ना वो डीक दिया ने भी भैन आऊगी दसन वास्ते भी कि डूंगा, वो मुड़ी हुई ना। कहते फिर विचारवान महात्मा ने कहा, भाई की गल है, तुम बड़ी उतावली हो, की करते हो? कहते जी साढ़े नाल दे एक समुद्र की गहराई नापण वास्ते गई सी, मुड़ी नहीं है। कहते उन्होंने ना डीको, उन्हें मुड़ना नहीं है। कहते क्यों? कहते वो तो पानी का रूप ही हो गए, थोनों किसे दसूगी आके। ये कल्पना है साहब संगत जी, लूण दिया गलिया केड़िया ने, जिन्हें जीव ने सब लूण दिया गलिया ने, जिमें लूण खड़ता अं काल खाड़ देंगे इन्हें, ये लूण दिया गलिया ही सारी। वो लूण की गली कौन? जीव। तो जिस वेले ज्ञान प्राप्त होया, विचार चली कि रब कहा गया, परमेश्वर कहा गया। वो कहते भी मैं पूरे दर्शन करके ना ब्रह्म दे, फिर मैं मुड़ के आके तुम्हें दसना भी कहा जाए। कहते जदों ब्रह्म दे दर्शन करने वास्ते दर्शक चलिया, जांदा जांदा उहदे विचे लीन हो गया, मुड़ के किनू दसिया आके भी रब कहा जाए। ज्यों जल में जल आए खटाना, त्यों ज्योति संग जोत समाना, ऐ मिल गई जोत विच, पानी की बूंद पानी विच मिल गई। अनाथपुरी जी कहते हैं इतने

0: ਕਿਹਨੂੰ ਦੱਸੇ ਆ ਕੇ ਵੀ ਰੱਬ ਕਿਹਾ ਜਾ ਭਾਈ, ਉਹਦਾ ਰੂਪ ਹੀ ਹੋ ਜਾਂਦਾ। ਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਤੇ ਕਬੀਰ ਤੂੰ ਦੱਸ ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ। ਕਬੀਰ ਸਾਹਿਬ ਕਹਿੰਦੇ ਹਾਂ ਦੱਸ ਦਿਆਂ ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁਰ ਖਾਇਆ ਪੁੱਛੇ ਤੇ ਕਿਆ ਕਹੀ ਹੈ। ਉਹਦੇ ਆਨੰਦ ਨੂੰ ਤਾਂ ਮਹਿਸੂਸ ਤੇ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ, ਵਸਿਸ਼ਠ ਜੀ ਚੁੱਪ ਕਰ ਗਏ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ 'ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ। ਕਹਿਣ ਲੱਗੇ ਹੇ ਰਾਮ, ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂ ਨੇ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਹਾਂ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆ ਹੀ ਕਾਹ ਕਰਨਾ। ਵਿਦਾਂਤ ਕਹਿੰਦਾ ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ ਹੈ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ ਹੈ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ, ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ ਹਾਂ, ਅਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਹਨ? ਇਹਦਾ ਵਿਦਾਂਤ ਦਾ ਉੱਤਰ ਹੈ ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ, ਓਏ ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸਦੀ ਕੀਮਤ ਕਿਉਂ ਹੋਏ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਸ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਸਤ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ। ਚਲਤੀ ਵਾਰ ਨੂੰ ਕੁਛ ਮਿਲਿਆ, ਜਾਂਦੀ ਵਾਰ ਤਾਂ ਸਾਲ ਸੀ ਤਰਾਗੀ ਵੀ ਤੋੜ ਲੈਂਦੇ ਆ, ਲਈ ਲਗੋਟੀ ਤੋਰ। ਅਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ। ਇਹ ਦੋ ਭਰਾ ਸਨ, ਮਹਾਤਮਾ ਨੇ ਕਥਾ ਸ਼ੁਰੂ ਕਰਤੀ, ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਆ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ। ਉਹਨਾਂ ਨੇ ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ 'ਤੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ, ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ। ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣ ਦਾਸ ਜੀ, ਉੱਥੇ ਇੱਕ ਸਾਧ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ। ਅਤੇ ਉਹਨਾਂ ਦਾ ਲੇਖ ਛਪਦਾ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮਸ਼ ਉਹਨਾਂ ਦਾ ਦਰਸ਼ਨ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ, ਵੀ ਗੱਲ ਕੀ ਹੈ ਇੰਨੀ, ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ, ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੋ ਦੇ ਨਾਲ ਦਿੰਦਾ ਉਹ ਵੀ ਛੱਡੇ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ ਹੈ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਦਾ ਗੱਲ। ਕਲਿਆਣ ਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਸਾਨੂੰ, ਕਹਿੰਦੇ ਇੱਕ ਸਿੱਖਿਆ ਦੇਣੀ ਆ ਅੱਜ ਮੈਂ।
1: ਮੈਂ ਕਿਹਾ ਜੀ ਸਤਿਵਚਨ ਸਾਧੂ ਸਿੱਖਿਆ ਹੀ ਦਿੰਦੇ ਮਹਾਰਾਜ, ਤੁਹਾਡਾ ਬੱਚਾ ਮੈਂ, ਤੁਸੀਂ ਵੀ ਦਿਓਗੇ ਸਿੱਖਿਆ ਕੌਣ ਦੇਊਗਾ? ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ ਵਿਦਵਾਨੀ ਵੀ ਕੀਤੀ ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ? ਮੈਂ ਕਿਹਾ ਜੀ ਸਤਿ ਵਚਨ ਮੈਂ ਮੰਨੂ, ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ? ਜੇ ਤਾਂ ਇਹ ਹੋਊਗਾ ਵੀ ਗਲਤ ਕਹੂੰਗਾ, ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ। ਅਤੇ ਮੈਂ ਕਿਹਾ ਜੀ ਸਤਿ ਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ, ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਮਾਈਂਦਾ? ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੇ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ। ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ। ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ਦੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਹੇ ਹੈ ਕਿ ਇੱਥੇ ਪਦਾਰਥ ਫਿਰ ਤੇਰੇ ਗਰੀਬੀ ਨਾਲ ਭੁੱਲਦੇ ਹੈ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ, ਉਦੋਂ ਇਹੀ ਨਿਯਮ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ, ਸਿੰਘਾਂ ਦਾ ਗੱਫਾ ਵੀ ਘਰ ਤੋਂ, ਵੀ ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਦਸਾਉਣ ਦੇ ਵਿੱਚ ਹੀ ਤਰੀ ਸਰਾਈ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥਾਂ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਅਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਹ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਮਸਾਹੋ ਕੀ? ਕਹਿੰਦੇ ਆਈ ਹੋਈ ਨੂੰ ਜਮਾ ਨਾ ਕਰੇ। ਕਹਿੰਦੇ ਚੰਗੇ ਥੋਂ ਲੈਣ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮਾ ਕਰੇ, ਇਹ 3 ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਅਤੇ ਜੇ ਜਮਾਂ ਥੋੜ੍ਹੀ ਬਹੁਤ ਹੁੰਦੀ ਆ ਵੀ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਐਂ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮ੍ਹਾਂ ਕਰਕੇ ਲਾਉਣੇ ਪੈਂਦੇ ਆ। ਸੋ ਇਹੋ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗੀ ਸਿਧਾਂਤ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨੀ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ, ਅਤੇ ਉਹਨੇ ਕਿਹਾ ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਵਿੱਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ 'ਚ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ 'ਤੇ, ਭਲਾ ਹੋ ਜੂਗਾ ਉਹਦਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ, ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਵੀ ਲਿਆ ਆਪਣੇ ਭਰਾ ਨੂੰ। ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕੱਢ ਲੈ ਜਾਂਦਾ। ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਇਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ ਇਹ ਜਨ? ਕਹਿੰਦੇ ਨਹੀਂ, ਤਰਸ ਕਰੀਦਾ, ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ, ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਸਬਰ। ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨਾ, ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਦਿਖਾਉਣ ਆਉਣਾ ਹੈ, ਵੀ ਉਦਣ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲੇ ਜਾਵੇ, ਇਹ ਲੋਕ ਭਾਰੀ ਪੈ ਜਾਂਦੇ ਨੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੀ ਖਵਾਇਆ ਜਾਂਦਾ, ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ? ਇਹੋ ਜਿਹੇ ਸ਼ਬਦ ਕਹੇ, ਪਿੱਪਲ ਬੰਦ ਦਰਦ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ ਹੈ, ਪ੍ਰਸ਼ਾਦਾ ਤੂੰ ਸਮਾਂ ਅਤੇ ਇੱਥੇ ਤਾਂ ਦਰਸ਼ਨ ਕਰ ਕਰ, ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕੀ, ਕੁੰਡਾ ਲਾ ਕੇ ਬੈਠੂ ਅੰਦਰ, ਅੰਦਰਲਾ ਕੁੰਡਾ ਲਾ ਕੇ ਬੈਠੂ, ਸੰਤ ਦੇ ਦਰਸ਼ਨ ਕਰਦਾ। ਕਿਹਾ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ। ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ, ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਇਹ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਅੰਦਰ ਆਉਣਾ ਪਊਗਾ ਹੁਣ ਸਾਨੂੰ, ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਦ ਕਿ ਦਰਵਾਜ਼ਾ ਤੋਂ ਕੁੰਡਾ ਖੋਲਤਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਏਡੀ ਖਾਸ ਨਹੀਂ ਵੀ ਮੈਂ ਤੈਨੂੰ ਆ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾਂ ਤੇਰਾ ਵੀ ਲਿਆ ਜਾਓ ਨਾਲ। ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ।
0: संत कहते चंगा फिर एक गल सुन लिया, कहते राम का नाम लिया कर, तलाक देकर कभी गाल जड़े राम ने ऐसी गाल कटी ना, गाल कट के कहना मैं नहीं लेना वह राम, राम का नाम। संत कहते वह तो लिया गया, यह लिया गया। हूं तेरे को हम एक गल का ख्याल रखी, अज ते अठवें तेरी मौत हो जानी है। फिर हो गया दिमाग दुरुस्त, कहना है, कहते हाँ यही है अठवें मौत है तेरी। घबरा गया, फिर मुंह कर लिया, पहला नहीं कर, फिर मुंह कर लिया उधर। कहना जी पक्की गल है, संत कहते पक्की गल है, तैयारी कर लिया बस तू। कहना जी फिर की होगा, कहते अगे परलोक के तेन धर्मराज में लिया, तेरा सारा कम हिसाब किताब तेरी गड़बड़ हुई है बहुत वड्डी, नरकी बनता सुरगता बनता नहीं। कहते तैं जिहड़ा गाल कट के राम का नाम लिया ना, इत्थे आके तेनू धर्मराज ने पूछना भी आ थोड़ा जा पुन एक नाम जपेद है, गाल कढ़ी जीता परमात्मा ने। कहते फिर उत्थे वो कहणगे भी तेनू स्वर्ग दईए चार घड़ियां, तू कह दी मैं नहीं स्वर्ग लैना, तू कहीं भी मैं तो यदा मुल लैना, जिन्हें पैसे बनते ना वो पैसे दौ, जी गाल कढ़ी जी वो। कहना जी ठीक है, अठ मैं मर गया धर्मराज दे गया। कहते भाई दस पाप ही करे नरकों च सटना, आ एक बारी राम कहा सी एदा महात्मा, कहना महात्मा कोई नहीं मैं तो मुल लैना। तो धर्मराज पै गया चक्कर जी, भी मुल हूं मैं की पावे, यदा मुल बतेरा उन्होंने लालच दिता, कहना नहीं मुल लैना, लैना भी पहला बाद दे विच नरक सटना। धर्मराज नठिया गया बर्मा को, कहते जी आ गड़बड़ हो गई, दसो हूँ की करिए, कहे जे भांडे जाल से तुम्हें आ खड़ा उत्थे मुल मंगदा, गाल कट के रब का ना लिया वह भी मुल मंगदा मेरे को, मेरे वास्ते तो ये टांटा छड़ गया, मैं दसूँ की करा, मैनू भी तो डर है परमात्मा का, मैं कोई मुल किए में पा दूँ। बर्मा कहता तो मैंने भी पता, शिव जी को पूछ रहे हो, बड़ी तपस्या करता है, शिव से तपस्या और बर्मा सेना वेद जारी दस मित महाराज कहते, शिव जी को पूछा तू दस, तो कहना मैंने भी नहीं पता इस गल का। वर्मा विष्णु वर्मा शिवजी ते धर्मराज कहते आया करो कट्ठे होकर भगवान विष्णु को चलते हैं, अपने सारे तो वड्डा होगा। भगवान जी को गए, कहते महाराज भी आ एक समस्या आ गई, ये मुल मंगता है कभी गाल है ते राम कहा, पर महात्म जरूर, क्योंकि तुसी ये निजम बनाया भी जेड़े तरीके ना कोई मर्जी करे महाराज फिर यदा हूँ दसो भी मुल मंगता जी की करिए। भगवान विष्णु कहते आया करो मेरे को लो लैन, कहते बिठा दो बिठाता। भगवान जी ने वो ते माया पा दी, कहते जाओ माया पाती आनंद च बैठा भुलिया। तो जिस वे रस्ते मिल गया नारदे ना तिना, कहना कितों आए हो तुम, अपने बाप को भी पुछद, तो शिव जी पुछद, धर्मराज को कट्ठे होकर कितने गए थे, कहते भगवान दे की गल आ समस्या आ गई थी। कहते गल सुनो फिर मिलना की होया, कल कोई होर आके तंग करूगा तेन, ये तो उत्थी रहेगी गल, जाके पुछ के आओ भगवान भी नाम का मुल की है, ये तो गड़बड़ कर दी भगवान ने भी जाओ। मुड़ के फिर आ गए बाबा, भगवान जी कहते की गल, फिर आ गए, कहते जी कहानी तो उत्थे दी उत्थे रह गई, भी यदा मुल की है। कहते भोले हो यदा मुल की होना सी, नाम का भी कितने मुल है। कहते माया पा के भुला दिता है, कहते यदा तो मुल यही है भी नाम जपन वाला नामी दे अभेद हो जाता, बस यह अभेद हो गया, हम मुल हो सकती है, यह ही मुल है जिन्हें गाल कढ़ी परमात्मा ने उसका भी उधार कर दिता। इस करके साहब सिंह जी जिहड़े वाहिगुरू का जाप करते हैं, मूल मंत्र पढ़ते हैं, परमात्मा का नाम लेंदे हैं, उन्हों का आधार भाई क्यों नहीं करनगे महाराज, ऐसा गाला कढ़िया वाले का आधार कर दिता। सो इस करके साहब सिंह जी कहते हैं तिसकी कीमत, तिस की कीमत किकों होए, कीमत किवें हो सकती है, साई नाम अमोल की ना कोई जानते, तो जानते ही नहीं कोई उन्होंने कीमत। सो इस प्रकार कहते हैं जी
2: गुरु प्रसाद बसा मन आए,
0: हाँ मन दे विच साध सिंह जी कदों बसदा है, हर थां ते जिथे किसी की वसों है ते उसे थां ते कोई होर वसों करनी चाहे भला वसों ऐ हो जूगी, कौन वसों कर लेंदा जिहदा पहला कब्जा छड़दा हुंदा, कितने पहला जिहड़े बसदे है उन्हां नूं उत्थों चाहे पैसे दे के विदा करो चाहे डंडे मार के विदा करो, उन्हों जिवें भी मर्जी है उन्हों जगह तों कब्जा छड़ाओ तां उत्थे अपनी वसों करो। जे गलत बंदियां दा कब्जा हो गया तुहाडी जमीन ते फिर डंडे भी चकने पैंदे, शस्त्र भी चकने पैंदे। इसे तरह साध सिंह जी ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਨਾ, ਇਹਦੇ ਉੱਤੇ ਕਾਮ ਕਰੋ ਲੋਭੋ ਹੰਕਾਰ ਦਾ ਕਬਜ਼ਾ ਹੋਇਆ ਹੋਇਆ, ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦਾ ਕੁਛ ਨਹੀਂ ਇਸ ਘਰ, ਵੱਧਵੀਂ ਜਗ੍ਹਾ ਮੰਨੀ ਬੈਠੇ ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸੰਗੀਤ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ, ਇਹ ਘਰ ਵਸੇਗਾ ਉੱਜੜ ਥੇ ਹੋ ਵਸਾਇਓ, ਇਹ ਉੱਜੜਿਆ ਹੋਇਆ ਥੇ ਨਾਮ ਕਨੀ ਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸੰਗੀਤ, ਉੱਜੜੇ ਹੋਏ ਘਰ ਕਿਤੇ ਵਸਾਉਣੇ ਸੌਖੇ ਹੈ, ਕਈ ਕਈ ਬੜੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ। ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਵਸਾਇ, ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤਿਆ। ਤੇ ਜਦੋਂ ਘਰ ਸੁੱਖ ਵਸਿਆ, ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾਇਆ, ਫਿਰ ਤਾਂ ਸੁੱਖ ਹੀ ਸੁੱਖ ਹੈ। ਜੈ ਵਸਾ ਲਈ ਤਾਂ ਵੈਸਾ ਸਵਾਮੀ, ਜੈ ਭੇਜੀਏ ਤਾਂ ਜਾਵਾ, ਸਭ ਨਗਰੀ ਮੈਂ ਇੱਕੋ ਰਾਜਾ ਸਭਿਕ ਵਿੱਚ ਹੈ ਸਭ। ਸੋ ਇਸ ਕਰਕੇ ਸਾਧ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ ਹੁਣ ਉਹ ਛੱਡਦੇ ਨਹੀਂ ਕਬਜ਼ਾ, ਏਕਾ ਬੜਾ ਇਹਨਾਂ ਦਾ। ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਏਕਾ ਹੋਊਗਾ, ਇਹਨੇ ਚੰਗੇ ਬੰਦਿਆਂ ਦਾ ਕਦੇ ਏਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੀ ਚੰਗਿਆਈਆਂ ਨੇ, ਇੰਨੇ ਗੁਣ ਨੇ, ਮਾੜਾ ਜਿਹਾ ਰੁੱਸ ਜਾਵੇ ਕਮੇਟੀ ਦੇ ਵਿੱਚ, ਚਾਰ ਬੰਦੇ ਰੁੱਸ ਜਾਣ, ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਹੁਣ ਇਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਏਕਾ, ਜਿਹੜੇ ਠੇਕੇ ਦੇ ਸ਼ਰਾਬ ਰਹਿੰਦੇ ਨੇ ਉਸੇ 'ਤੇ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣਗੀ ਉਹ ਠੇਕਾ ਹੋਰ ਖੋਲ੍ਹਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣਾ। ਗਲਤ ਬੰਦਿਆਂ ਦਾ ਏਕਾ ਸਾਡੇ ਨਾਲ ਜ਼ਿਆਦਾ ਹੈ। ਕਾਮ ਕਰੋ ਲੋਭ ਓਹਕਾਰ ਦਾ ਏਕਾ ਜਿਹੜਾ ਸਾਧ ਜੀ ਹੈ, ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ। ਐਸਾ ਏਕਾ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ ਨਾ, ਦੇਖਿਆ ਉਹਨਾਂ ਦਾ ਸਾਧ ਜੀ ਬੜਾ ਏਕਾ ਹੁੰਦਾ ਉਹਨਾਂ ਦਾ। ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ, ਇੱਕ ਕਿਤੇ ਅਚਨਚੇਤ ਨੇ, ਉਹ ਕੁੱਤੇ ਦੀ ਮਦਦ ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ ਉਹ ਵੀ ਮਗਰੇ ਆਉਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਅਨੁਸਾਰ ਸਿੰਘ ਜੀ, ਜੇ ਕਿਤੇ ਕਾਮ ਭੌਂਕੇ ਨਾ ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਤਾਂ ਫਿਰ ਜਿਹੜੇ ਬਾਕੀ ਨੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਥ ਹੀ ਭੌਂਕਦੇ ਹੋਏ ਲਾਰੇ ਹੀ ਬੰਨ ਲੈਂਦੇ, ਉਹਦੀ ਮਦਦ ਕਰਾਉਂਦੇ ਆਊਗੀ, ਸਾਰੇ ਹੀ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਹੀ ਹੋਈ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਬੁਰਿਆਈਆਂ, ਗੁਰਸਬ ਦੀ ਇਹ ਮਨ ਹੋੜੀ ਹੈ, ਇਹ ਤਾਂ ਡੰਡਾ ਕੁੱਤੇ ਵਾਸ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ, ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜਦਾ, ਭੌਂਕੀ ਦਾ ਜਾਊ ਪਰ ਲੱਤ ਨਹੀਂ ਵਾੜ ਸਕਦਾ, ਫਿਰ ਬਾਸ਼ਨਾ ਉੱਠੀ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਵਜਰ ਗ੍ਰਹਿ ਨਹੀਂ ਕਰਾ ਸਕਦੀ, ਫਿਰ ਕਿਉਂਕਿ ਡੰਡਾ ਗੁੰਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਸੋ ਇਸ ਕਰਕੇ ਸਾਧ ਸੰਗਤ ਜੀ, ਤੇ ਉਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਭਾਈ, ਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ, ਲਿਵਕ ਤੇ ਐਵੇਂ ਲੱਗ ਜੂਗੀ ਸਾਧ ਸੰਗਤ ਜੀ, ਅੰਦਰ ਕਾਮ ਕਰੋ ਤੇ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ, ਜਿਹਦੀ ਦੇਰ ਤੱਕ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਦੀ ਕਿਰਪਾ ਨਾ ਹੋਵੇ, ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਕਿਰਪਾ ਵੀ ਪੂਰੀ ਹੋ ਜਾਵੇ 100%, ਮਾੜੀ ਮੋਟੀ ਕਿਰਪਾ ਨਾਲ ਹੀ ਕੰਮ ਚੱਲਣਾ, ਤੇ ਥੋੜ੍ਹੀ ਥੋੜ੍ਹੀ ਕਿਰਪਾ ਜਿਹੜੀ ਹੈ ਥੋੜ੍ਹੇ ਥੋੜ੍ਹੇ ਕਰਮ ਕਰਦੇ ਨੇ ਉਨੀ ਉਨੀ ਕੋਈ ਜਾਓ, ਜਿੰਨਾ ਕਰਦੇ ਹੀ ਪੂਰਨ ਕਿਰਪਾ ਦਾ ਕਰਮ ਕਦੋਂ ਕਰਿਆ ਸੀ, ਜਦੋਂ ਪੂਰਨ ਕਰਮ ਕਰਾਂਗੇ ਪੂਰਨ ਕਿਰਪਾ ਹੋ ਜਾਊਗੀ, ਅਜੇ ਤਾਂ ਭਾਂਡਾ ਹੀ ਨਹੀਂ ਪੂਰਾ ਬਣਿਆ ਸਾਧ ਸਿੰਘ ਜੀ, ਪੂਰਾ ਉਹਦੇ 'ਚ ਦੁੱਧ ਕਿਵੇਂ ਪੈ ਜਾਵੇ, ਭਾਂਡਾ ਧੋਏ ਬੈਸ ਧੂਪ ਦੇਵ ਤਾਉ ਦੂਤੇ ਕੋ ਜਾਹੋ, ਦੁੱਧ ਕਰਮ ਪੁਨ ਸੁੱਤ ਸੁਮੈਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮ ਅਵ ਨਿਰਾਫਲ ਕੰਮ। ਇਸ ਕਰਕੇ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ 'ਚ ਆ ਕੇ ਵਾਹਿਗੁਰੂ ਵਸ ਜਾਂਦਾ, ਜਦੋਂ ਹਿਰਦੇ 'ਚ ਵਸ ਜਾਵੇ ਤਾਂ ਫਿਰ ਸਾਧ ਸਿੰਘ ਜੀ ਹਿਰਦੇ ਦੇ ਅੰਦਰ ਕੋਈ ਵਾਸਨਾ ਨਹੀਂ ਰਹਿੰਦੀ, ਵਾਸਨਾ ਸਾਰੀਆਂ ਦੇ ਸਰਜਣ ਹੋ ਜਾਂਦੀ, ਸਾਰੀਆਂ ਵਾਸਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸਨਾ ਨਹੀਂ ਰਹਿੰਦੀ ਹੈ, ਕੋਈ ਕੋਈ ਸੱਜਣ ਸਾਥੀ, ਕੋਈ ਕੋਈ ਸੱਜਣ ਆਇਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ, ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾਂ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ, ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ ਸਿੰਘੋ ਇਹ ਨਹੀਂ ਸੀ ਸਵਾਲ ਕਰ, ਤੇ ਕਿਉਂ ਮਹਾਰਾਜ, ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ, ਜੇ ਮੈਂ ਦੱਸਦਾ ਤਾਂ ਫਿਰ ਸੂਖਮ ਜਿਹਾ ਹੰਕਾਰ। ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਸ ਦੀਆਂ ਅੱਖਾਂ ਉਹ ਭਰ ਕੇ ਕਹਿੰਦੇ ਸਿੰਘ, ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨੇ ਕੀ ਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ ਮਹਾਂਪੁਰਸ਼ ਕਹਿੰਦੇ, ਸੁੱਤਿਆਂ ਵੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਬਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵੱਸਦੇ, ਜਿੱਥੇ ਕਾਮ ਕ੍ਰੋਧ ਵੱਸਦੇ ਨੇ ਉਹ ਸਾਸ ਜੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼ ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵੱਸਦਾ ਹੈ। ਸੋ ਇਸ ਪ੍ਰਕਾਰ ਸਾਸ ਜੀ ਸਮਾਂ ਸਮਾਪਤੀ 'ਤੇ ਪਹੁੰਚਿਆ ਹੈ। ਗੁਰਮੁਖਾਂ ਦਾ ਹੁਕਮ ਹੈ, ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਹੈ ਸਾਸ ਜੀ, ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ, ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਨੀ, ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ, ਹੋਰ ਕਿਹੜਾ ਕੱਢ ਲੈਂਦੇ ਆ, ਅਗਲੇ ਜੇ ਟਾਈਮ ਥੋੜ੍ਹਾ ਜਿਹਾ ਲਓ ਜੀ ਖਾਨੀ, ਇਹ ਬਾਬੇ ਖਾਨੀ ਭੌਂਡ ਹੀ ਡੀਕਦੇ ਆ, ਹੋਰ ਵੀ ਅਜੇ ਘੱਟ ਆਇਆ ਹੈ, ਆਹ ਇਹ ਹੋਰ ਕਿਹੜੀ ਗੱਲ ਹੈ ਮੇਰੇ ਕੋਮਨ ਕਰਨ। ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਪੁਰਿਆ, ਮੈਂ ਕਹਿ ਹੀ ਦਿੰਦਾ, ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ, ਉਹ ਦੇਖਦੇ ਰਹਿੰਦੇ ਹੈ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ, ਹੁਣ ਰੰਧਾਵੇ ਵਾਲੇ ਨੂੰ ਟੇਕਣਾ, ਵੀ ਐਂ ਕਰੋ ਬਾਰੀ ਬੰਦ ਹੋ, ਇਹਨਾਂ ਘਾਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ, ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ, ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ ਭਾਈ, ਹੈ ਤਾਂ ਉਸੇ ਗੁਰੂ ਦੇ ਹੀ, ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ। ਫਿਰ ਮੈਂ ਸੋਚਿਆ, ਮੈਂ ਹਾਂ ਸੱਚੇ ਪਾਤਸ਼ਾਹ, ਜਿੱਥੇ ਇਹੋ ਜਿਹੇ ਸੂਮਨ ਤਾਂ ਭਾਈ ਭਾਗ ਸਿੰਘ ਐਂ ਦਾ ਪਰਿਵਾਰ ਹੈ, ਵੀ ਨਾਲੇ ਤਾਂ ਸਾਨੂੰ ਨਹੀਂ ਫਿਰਦੇ ਆ, ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ, ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ, ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ, ਰਾਗੀ ਸਿੰਘ ਹੈ ਉਹਨੂੰ ਵੀ, ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਹੈ ਨਾ ਸੋਚਣ ਲੱਗ ਜਾਂਦੇ ਵੀ ਇਹ ਬੜਾ ਕੰਮ ਹੈ, ਅਤੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼, ਇਹ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ। ਫਿਰ ਮੈਂ ਕਿਹਾ ਵੀ ਨਹੀਂ, ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ, ਸਮਾਂ ਇਸ ਪਰਿਵਾਰ ਦੇ ਭਾਗ ਜਾ ਗਿਆ ਇਸ ਬਹਾਨੇ, ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਜੀ ਘਰ ਲੈ ਗਿਆ ਜਥੇ ਨੂੰ, ਉਹ ਜਥੇ ਦੇ ਸਿੰਘ ਸੀ, ਪੁਰਾਣਾ ਕਿਤੇ ਪੜ੍ਹਿਆ ਸੀ, ਕਥਾ ਤੋਂ ਪ੍ਰੇਮ ਕਰਕੇ ਲੈ ਗਿਆ। ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ, ਮੈਂ ਕਿਹਾ ਗ੍ਰੰਥੀ ਸਿਆਂ ਵੀ ਤੇਰੇ ਕੋਲੋਂ ਨਹੀਂ ਲੈ, ਕਹਿੰਦਾ ਜੀ ਕਿਉਂ, ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘਾਂ ਤੋਂ, ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ, ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ, ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹ ਤਾਂ ਛੱਤਾਂ 'ਚ ਆਉਣ ਲੱਗ ਜਾਂਦੀਆਂ ਨੇ, ਇਹ ਜਿਹੜਾ ਦਾਨ ਕਰਨੇ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਸ ਜੀ, ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ, ਇਸੇ ਕਰਕੇ ਰਜਵ ਕੱਢ ਕੂਪ ਜਲ ਕਰਦੇ ਨਾ ਨਿਰਮਲ ਨੀਰ, ਬਿਨ ਕੱਢ ਪਾਣੀ ਸੜਿਆ ਪੀਵੇ ਨਾ ਕੋ ਵੀਰ, ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ, ਗੁਰੂ ਕਿਰਪਾ ਕਰੇ। ਕਿਉਂ? ਗੁਰਪ੍ਰਸਾਦ ਬਸੈ ਮਨ ਆਏ, ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ, ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ। ਚਲੋ ਜੀ ਅੱਗੇ
2: ਬੋਲੋ।
0: ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ, ਕਿਵੇਂ ਜਾਣ ਸਕਦਾ? ਦੁਵਿਧਾ ਜਾਏ, ਦੁਵਿਧਾ ਦੋ ਵਿਧਾ, ਇੱਕ ਮਨ ਦੀ ਬਿਰਤੀ ਦੋ ਥਾਵਾਂ 'ਤੇ ਹੋ ਜਾਵੇ, ਰੱਬ ਹੈ ਰੱਬ ਨਹੀਂ ਹੈ, ਦੁਬਦਾ ਹੋ ਗਈ, ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ, ਨਿਰਣਾ ਨਾ ਕਰ ਪਾਏ ਬੁੱਧੀ, ਉਹਨੂੰ ਦੁਬਦਾ ਕਹਿੰਦੇ, ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਬਦਾ। ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਦੁਬਦਾ ਦੇ ਵਿੱਚ ਇਹ ਸਾਰਾ ਜਾ ਰਿਹਾ। ਜਿਸ ਨਰਕੀ ਦੁਬਦਾ ਨਾ ਜਾਏ, ਜਿਹਦੀ ਦੁਬਦਾ ਨਾ ਜਾਵੇ ਨਾ, ਧਰਮ ਰਾਏ ਇਸ ਦੇਸ਼ ਸਜਾਏ, ਧਰਮ ਰਾਏ ਨੂੰ ਸਜ਼ਾ ਦਿੰਦਾ। ਅਤੇ ਇਉਂ ਸਾਸਨਕ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ, ਮੈਂ ਗੱਡੀ ਚਲਾ ਰਿਹਾ, ਕੋਲ ਬੈਠੇ ਨਾ, ਅਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ, ਉਹ ਤਾਂ ਮੈਂ ਭੁੱਲ ਗਿਆ, ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ, ਮੇਰੇ ਤੋਂ ਆਪ ਪੰਕਤੀ ਬੋਲ ਹੋ ਗਈ। ਵੈਸੇ ਮੈਂ ਸੰਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ, ਪਰ ਉਹ ਬੁਲਾ ਲੈਂਦੇ, ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ। ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ, ਧਰਮ ਰਾਜ ਤੇ ਦੇ ਸਜਾਏ। ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮਰਾਜ ਦੀ। ਮੈਂ ਕਿਹਾ ਜੀ ਇਹ ਕੀ ਗੱਲ? ਕਹਿੰਦੇ ਧਰਮਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ, ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ। ਮੈਂ ਸੋਚਿਆ ਵੀ ਗੱਲ ਮਾਂ ਪਰੇਸ਼ਾਨੀ ਕਿਧਰੋਂ ਕਰ ਦਿੱਤੀ ਇਹ ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਵੱਟੇ ਦਾ ਕਾਹਦਾ ਭਾਈ ਬੈਰ ਹੈ ਜੇ ਘੜੇ ਦੇ ਉੱਤੇ ਵੱਟਾ ਮਾਰੋ ਤਾਂ ਵੀ ਫੁੱਟ ਗਿਆ ਜੇ ਵੱਟੇ ਦੇ ਉੱਤੇ ਘੜਾ ਮਾਰ ਦੋ ਘੜਾ ਤਾਂ ਵੀ ਗਿਆ ਵੀ ਮੇਰੀ ਤਾਂ ਹਾਰ ਹੀ ਹਾਰ ਹੈ ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ ਉਹ ਕੁਦਰਤੀ ਗੱਡੀ ਇਸ ਦਾ ਮੇਰਾ ਧਿਆਨ ਗੱਡੀ ਚਲਾਉਣ 'ਚ ਮੈਨੂੰ ਇੱਕ ਗੱਲ ਫੁੱਟ ਗਈ ਮੈਂ ਕਿਹਾ ਜੀ ਗੱਲ ਸੁਣੋ ਵੀ ਮੇਰੀ ਗੱਲ 'ਚ ਬੋਲਿਓ ਨਾ ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ ਕਹਿੰਦੇ ਹਾਂ ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ ਸੰਤ ਹਾਂ ਹਾਂ ਕਰੀਗੇ ਵੀ ਖਬਰ ਹੈ ਕੀ ਗੱਲ ਕਿੱਧਰ ਨੂੰ ਘੁਮਾਤੀ ਗੱਲ ਇਹਨੇ ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ ਇੱਕ ਪੁਲਿਸ ਦਾ ਟਾਊਟ ਸੀ ਉਹਨੇ ਵੀ ਇਹਦੇ ਕੁਮਾਰ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ 'ਤੇ ਇਸ ਥਾਂ 'ਤੇ ਪਏ ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ ਉੱਥੋਂ ਲੱਭ ਗਈ ਸ਼ਰਾਬ ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ ਕੁੱਟਿਆ ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ ਸੰਤ ਕਹਿੰਦੇ ਆਓ ਫਿਰ ਜਿਹੜਾ ਇਹ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ ਬਈ ਕੰਮ ਸਿਰੇ 'ਤੇ ਜਾਣ ਵਾਲਾ ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ ਕਹਿੰਦੇ ਪੁਲਿਸ ਵਾਲਿਆਂ ਨੇ ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ ਨਾਲੇ ਸਿਪਾਹੀ ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਅਤੇ ਸ਼ਰਾਬ ਪੀਤੀ ਹੋਈ ਅਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ ਮਾੜਾ ਕੰਮ ਮੈਂ ਕਿਹਾ ਧਰਮਰਾਜ ਆਪ ਦੁਬਦਾ 'ਚ ਪਰ ਸਾਡੀ ਧੋੜੀ ਜ਼ਰੂਰ ਲਾਊਗਾ ਤੁਸੀਂ ਕਹਿੰਦੇ ਹੋ ਵੀ ਉਹ ਦੁਬਦਾ 'ਚ ਸਾਨੂੰ ਫਿਰ ਸੰਤ ਹੱਥ ਪਏ ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ ਕਹਿੰਦੇ ਵੀ ਇੱਕ ਗੱਲ ਹੈ ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ ਪੁੱਤਰ ਸਹੀ ਹੈ ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ ਕਹਿੰਦੇ ਅਨੁਭਵ ਵਿੱਚ ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੇਊਗੀ ਜੇ ਹੋਊਗੀ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ ਫਿਰ ਦਿਖ ਜੂਗਾ ਕਿਤੇ ਮਹਾਂਪੁਰਸ਼ਾਂ ਨੇ ਐਂ ਫਿਰ ਸਾਸ ਜੀ ਬਚਨ ਕੀਤਾ ਸੋ ਦੁਬਧਾ ਜਿਹੜੀ ਹੈ ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ ਦੁਬਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ ਨਾਮ ਜਪ ਲਾਂਗੇ ਕੋਈ ਨਹੀਂ ਜੀ ਅਜੇ ਕੰਮ ਕਰਨੇ ਹੈ ਅਜੇ ਜਵਾਨ ਉਮਰ ਹੈ ਬੁਢਾਪੇ ਜਪ ਲਾਂਗੇ ਹੌਲੀ ਹੌਲੀ ਬੁਢਾਪਾ ਆ ਜਾਣਾ ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਹੈ ਅਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ ਇਹਨੂੰ ਕੀ ਜੀ ਵੱਡਾ ਹੋ ਕੇ ਨਾਮ ਜਪ ਲੂਗਾ ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿ ਦਿੱਤਾ ਵੀ ਵੱਡਾ ਹੋ ਕੇ ਜਪ ਲੂ ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ ਨਾਮ ਜਪਣ ਦਾ ਨਾਮ ਜਪਣ ਕੀ ਸਗਲੀ ਵੇਲਾ ਚਾਹੇ ਜਵਾਨੀ ਹੈ ਚਾਹੇ ਬਚਪਨ ਹੈ ਚਾਹੇ ਬੁਢਾਪਾ ਹੈ ਸਾਹ ਸਾਹ ਸਿੰਘ ਰੋ ਗੋਬਿੰਦ ਕੋਈ ਸਵਾਸ ਵਿਅਰਥ ਨਾ ਜਾਵੇ ਦੁਬਧਾ ਦੇ ਵਿੱਚ ਸਾਹ ਸੁਣੀ ਸਭ ਕੁਛ ਜਾ ਰਿਹਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣ ਦੁਬਧਾ ਜਾਏ ਜਦੋਂ ਦੁਬਧਾ ਜਾਏਗੀ ਤਾਂ ਕੋ ਜਾਣੇ ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੋ ਦੁਬਧਾ ਮਿਟ ਜਾਏ ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਧਾ ਜਾਏ ਜੇ ਦੁਬਧਾ ਮਿਟ ਜਾਊ ਸੋ ਇਸ ਕਰਕੇ ਕਹਿੰਦੇ ਹਨ ਜੀ ਦੇ ਕਹਿੰਦੇ ਨੇ
2: ਆਪ ਸਰਾਪ ਕਸਵੱਟੀ ਲਾਏ
0: ਇਹ ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ ਸਰਾਪ ਰੂਪ ਵੀ ਆਪ ਹੀ ਹੈ ਗੁਰੂ ਸਰੂਪ ਗੁਰੂ ਸਾਹਿਬ ਸਿੰਘ ਜਿਹੜਾ ਸਰਾਪ ਦੀ ਨਿਆਈ ਹੈ ਸਰਾਪ ਸੋਨੇ ਦਾ ਕੰਮ ਕਰਦੇ ਹੁੰਦੇ ਹੈ ਉਹਨੂੰ ਸਰਾਪ ਕਹਿੰਦੇ ਹੈ ਕਹਿੰਦੇ ਗੁਰੂ ਆਪ ਹੀ ਸਰਾਪ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ ਉਹਦੇ 'ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ ਉਹਨੂੰ ਕਸੌਟੀ ਲਾਉਂਦਾ ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ ਉਹਦੇ 'ਤੇ ਘਸਾ ਕੇ ਦੇਖਦੇ ਆ ਵੀ ਇਹਦੇ 'ਚ ਕਿੰਨੀ ਖੋਟ ਹੈ ਕੂਟਣ ਕੂਟਣ ਅਤੇ ਕੱਟਣ ਤਾਪਣ ਘਸਣ ਇਹ ਚਾਰ ਕਸੌਟੀਆਂ ਬਣੀਆਂ ਸੋਨੇ ਸਰਵਨ ਪ੍ਰੀਖਿਆ ਚਾਰ ਸੋਨੇ ਦੀਆਂ ਚਾਰ ਪ੍ਰੀਖਿਆ ਨੇ ਘਸਾ ਕੇ ਦੇਖਣਾ ਕੱਟ ਕੇ ਦੇਖਣਾ ਤਪਾ ਕੇ ਦੇਖਣਾ ਅਤੇ ਇਹੋ ਥਾਂ 'ਤੇ ਕੁੱਟ ਕੇ ਦੇਖਣਾ ਕੂਟਣ ਕੱਟਣ ਘਸਣ ਤਪਣ ਇਹ ਚਾਰ ਕਸੌਟੀਆਂ ਹਨ ਉਹਨੂੰ ਕਸੌਟੀ ਕਹਿੰਦੇ ਨੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਗੇ ਨਾ ਕੋਈ ਜਗਿਆਸੂ ਜਿਹੜਾ ਝੂਠਾ ਕਾਹਨੂੰ ਟਿਕਦਾ ਫਿਰ ਸਤਿਗੁਰਾਂ ਦੀ ਕਸੌਟੀ 'ਤੇ ਭਾਈ ਆਪ ਹੀ ਸਰਾਪ ਰੂਪ ਜਗਿਆਸੂ ਰੂਪ ਸੋਨੇ ਨੂੰ ਉਹਨੂੰ ਸਾਧ ਸਿੰਘ ਜੀ ਤਾਰਨਾ ਰੂਪ ਕਸੌਟੀ 'ਤੇ ਲਾ ਦਿੰਦੇ ਆ ਅਤੇ ਜਿਸ ਵੇਲੇ ਕਸੌਟੀ 'ਤੇ ਲਾਉਂਦੇ ਹਨ ਆਪੇ ਪਰਖੇ
2: ਆਪ ਚਲਾਏ
0: ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਦੋਸ਼ ਦੀ ਨਿਵਿਰਤੀ ਹੋ ਗਈ ਹੁਣ ਵਿਖੇਪ ਦੋਸ਼ ਦੀ ਨਿਵਿਰਤੀ ਹੋ ਗਈ ਹੁਣ ਅਵਰਣ ਦੋਸ਼ ਦੀ ਨਿਵਿਰਤੀ ਹੋ ਗਈ
3: You're listening to KRPI 1550 Radio, Ferndale, Washington.
4: ਇਹ ਗੱਲ ਹੋਣੀ ਕੋਈ 1976 ਦੀ ਜਾਂ 77 ਦੀ ਗੱਲ ਹੈ 76 ਦੀ ਗੱਲ ਹੈ ਸੰਤਾਂ ਦੇ ਪਿੰਡ ਵਾਢੀ ਚੱਲਦੀ ਸੀਗੀ ਦਾਤਰੀ ਹੱਥ ਲੈ ਕੇ ਵਾਢੀਆਂ ਕਰਨੀਆਂ ਸੰਤ ਜਰਨੈਲ ਸਿੰਘ ਵਿਦਿਆਰਥੀ ਸੀ ਉਦੋਂ, ਸੰਤ ਆ ਗਏ ਪਿੰਡ ਤੋਂ, ਮੈਂ ਕਿਹਾ ਹੋ ਗਈਆਂ ਵਾਢੀਆਂ, ਕਹਿੰਦੇ ਹੋ ਗਈਆਂ, ਕਹਿੰਦੇ ਆਸਣ ਕਿੱਥੇ ਕਲਾਇਆ, ਮੈਂ ਕਿਹਾ ਉੱਤੇ ਆ ਗੈਲਰੀ ਚ ਦਰਬਾਰ ਸਾਹਿਬ ਦੇ ਅੰਦਰ, ਇੱਕ ਇੱਕ ਟਰੰਕ ਰੱਖਿਆ ਹੁੰਦਾ ਸੀ ਪੋਥੀਆਂ ਵਾਲਾ, ਇੱਕ ਇੱਕ ਆਹ ਜਿਹੜੀ ਖਾਦ ਵਾਲੀ ਬੋਰੀ ਹੁੰਦੀ ਇਹੀ ਸਾਡਾ ਟੈਚੀ ਹੁੰਦਾ ਸੀ, ਇਹ ਜੀ ਕੱਪੜੇ ਪਾ ਕੇ ਰੱਖ ਲੈਣੇ, ਉਹਦਾ ਹੀ ਸਿਰਾਣਾ ਬਣ ਜਾਣਾ, ਤੇ ਆਹ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌ ਜਾਂਦੇ ਸੀ, ਥੱਲੇ ਦਰੀ ਹੁੰਦੀ ਸੀ, ਆਹ ਦਰੀਆਂ ਨੇ ਥੱਲੇ ਵਿਛਾਉਣੇ, ਹੁਣ ਤਾਂ ਗਲੀਚੇ ਆ ਗਏ। ਕਹਿੰਦੇ ਜੀ ਠਾਕਰ ਸਿੰਘ ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂਦ ਨੂੰ, ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ, ਕਹਿੰਦੇ ਚਾਰ ਦਿਨ ਬਾਕੀ ਰਹਿ ਗਏ ਆ ਤੇ ਪਾਠ ਦਾ ਭੋਗ ਪਾਉਣਾ, ਤੇ ਸੰਗਰਾਂਦ ਚ ਚਾਰ ਦਿਨ ਨੇ ਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ, ਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ ਚਾਰ ਦਿਨ, ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ, ਦੇਸੀ ਘਿਓ ਛਕ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ, ਹਜ਼ਾਰ ਕੁ ਸਹਿਜ ਪਾਠ ਸਾਹਿਬ ਕੀਤਾ ਜ਼ਿੰਦਗੀ 'ਚ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ, ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਜੀ ਸਮਾਧ ਉਹ ਤਰਨ ਤਾਰਨ ਰੋਡ ਤੇ ਆ, ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ, ਥੋੜੀਆਂ ਅੱਖਾਂ ਨੀ ਦੇਖਣ ਵਾਲੀਆਂ, ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਆਪ ਕੇ ਸਿੰਘ ਨੂੰ ਕਿ ਮੈਂ ਕਹਿੰਦੇ 93 ਸਾਲ ਦੀ ਉਮਰ ਸੀ ਜਦ ਮੈਂ ਸ਼ਹੀਦੀ ਪਾਈ ਹੈ, ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ, ਸੰਤ ਬੈਠੇ ਪਾਠ ਕਰਦੇ ਸੀ, ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ, ਮੈਂ ਕਿਹਾ ਅਸੀਂ ਬਾਹਰ ਗੈਲਰੀ ਚ ਘੁੰਮਦੇ ਹਾਂ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ, ਲਾਈਟ ਗਈ ਆ, ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਂ ਇੱਥੇ ਉਦੋਂ। 8 ਤੋਂ 10 ਕੱਟ ਲੱਗਿਆ, 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜ ਹੀ, ਸਾਡੇ ਇੱਕ ਸਿੰਘ ਹੁੰਦਾ ਸੀ ਉਹ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਸਾਧ ਤੇ ਉੱਲੂ ਦੋ ਜਾਣੇ ਉਜਾੜ ਹੀ ਭਾਲਦੇ ਹੁੰਦੇ ਆ, ਅਸੀਂ ਵੀ ਇਹੀ ਭਾਲਦੇ ਰਹਿੰਦੇ ਹਾਂ ਵੀ ਕਿਤੇ ਇਕਾਂਤ ਮਿਲ ਜੇ ਨਾ ਬਹਿ ਕੇ ਪਾਠ ਕਰੀਏ, ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜੇ ਇਕਾਂਤ ਟੀਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆਹ ਦੇਖੀਏ ਜਾਂ ਕੁਛ ਸੌਂ ਜਾਈਏ, ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ ਲਾ ਲਓ ਫਿਰ ਚੌਪੀ ਸਾਹਿਬ, ਜਿੰਨੀਆਂ ਸੁਣ ਹੁੰਦੀਆਂ ਸੁਣੋ, ਦੱਸਣਾ ਨਹੀਂ ਚਾਹੀਦਾ। ਰਾਤ ਨੀਂਦ ਟਲ ਗਈ, ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 500 ਦੇ ਪਾਠ ਕਰੋ, ਮੈਂ ਰਿਪੀਟ ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ 16 ਸਾਹਿਬ ਹੀ ਸੁਣ ਲਿਆ, ਆਨੰਦ ਆਇਆ, 25-30 ਚੌਪੀ ਸਾਹਿਬ ਦੇ ਪਾਠ ਕਰ ਲਏ, ਸਾਡੇ ਤਾਂ ਹੋਲਸੇਲ ਕੰਮ ਹੈ ਸਾਰੇ। ਬਾਬਾ ਜੀ ਬੈਠੇ, ਅਸੀਂ ਬਾਹਰੋਂ ਪਾਠ ਕੇ ਲਾਈਟ ਆ ਗਈ, ਭੱਜ ਕੇ ਸਾਰੇ ਆਪੋ ਆਪਣੇ ਆਸਣਾਂ ਤੇ ਆਏ ਪੱਖਿਆਂ ਥੱਲੇ, ਸੰਤ ਜਰਨੈਲ ਸਿੰਘ ਜੀ ਆਪਣੀ ਪੋਥੀ ਤੇ ਪਾਠ ਕਰ ਰਹੇ, ਮੈਂ ਆਇਆ, ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ ਤੇ ਹੱਥ ਰੱਖ ਕੇ ਬਹਿ ਕੇ ਹੱਸੀ ਗਿਆ, ਮੈਂ ਕਿਹਾ ਲਾਈਟ ਤੇ ਗਈ ਹੋਈ ਸੀ, ਉਹਨਾਂ ਵੀ ਮੇਰੇ ਮੋਢੇ ਤੇ ਹੱਥ ਰੱਖੇ ਨਾਲੇ ਹੱਸੀ ਜਾਣ, ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ, ਆਖੋ ਸਤਨਾਮ, ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ, ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ, ਮੈਂ ਅੱਗੇ ਵੀ ਸੁਣਾਇਆ ਪਰ ਲੋਕਾਂ ਨੇ ਨੈੱਟ ਤੇ ਮਖੌਲ ਹੀ ਕੀਤੇ, ਮੈਨੂੰ ਪੁੱਠੇ ਸਿੱਧੇ ਬੋਲਦੇ ਇਹ ਹੋ ਹੀ ਨਹੀਂ ਸਕਦਾ, ਤਾਂ ਮੈਂ ਸੋਚਿਆ ਮੈਂ ਕਿਹੜੇ ਬਾਗ ਦੀ ਮੋਣੀ, ਇਹ ਤਾਂ ਨਰੀਠੇ ਨਹੀਂ ਮਿੱਠੇ ਕੀਤੇ, ਪੰਜਾ ਨਹੀਂ ਲਾਇਆ, ਇਹਨਾਂ ਆਹ ਨਹੀਂ ਕੀਤਾ, ਚਲੋ ਖੈਰ ਕੋਈ ਗੱਲ ਨਹੀਂ, ਹੈਂਡੀਕੈਪ ਵੀ ਹੁੰਦੇ ਬੰਦੇ, ਦਿਮਾਗ ਦਮੂਗ ਥੋੜਾ ਘੱਟ ਹੈ, ਹੁਣ ਕੀ ਕਰ ਸਕਦੇ ਹਾਂ, ਤਰਸ ਵੀ ਆਉਂਦਾ ਵਿਚਾਰਿਆਂ ਤੇ ਵੀ ਕਿਉਂ, ਇੱਕ ਬਾਹਰਲੇ ਦੇਸ਼ ਚ ਬੱਚਾ ਸੀ, ਮੈਂ ਉਹ ਆਈ ਕਰੇ, ਮੈਂ ਕਿਹਾ ਉਮਰ ਏਡੀ ਵੱਡੀ ਹੈ, ਕਹਿੰਦੇ ਹੈ ਤੇ 20 ਸਾਲ ਦਾ ਡਾਕਟਰ, ਕਹਿੰਦੇ ਮਤ 1-2 ਸਾਲ ਦੇ ਨਿਆਣੇ ਵਾਲੀ ਹੋਈ ਹੈ, ਇਹ ਵੀ ਏਦਾਂ ਦੇ ਹੀ ਹੈ, ਉਮਰੋਂ ਵੱਡੀਆਂ ਵੱਡੀਆਂ ਲੌਂਠੇ ਹੋ ਗਏ ਆ, ਤੇ ਮਤ ਕਿੰਨੀ ਕੁ ਹੈ, 2 ਸਾਲ ਦੇ ਨਿਆਣੇ ਤੋਂ ਵੀ ਘੱਟ ਮਤ। ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ, 26-27-28 ਦਾ ਜੋੜ ਮੇਲਾ ਹੁੰਦਾ ਸੀ, ਮੈਂ ਤੇ ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜਥਾ, ਫਿਰ ਦੂਜੇ ਜਥੇ ਰਹਿਣ ਸਬਾਈ ਕੀਰਤਨ ਹੁੰਦਾ ਸੀ 27 ਨੂੰ, 28 ਨੂੰ ਫਿਰ ਭੋਗ ਪੈਣਾ, ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਅਸੀਂ ਜਾ ਕੇ ਮੈਂ ਲੈ ਕੇ ਆਉਂਦਾ ਮਿੰਨੀ ਬੱਸ ਦੇ ਵਿੱਚ, ਕਾਫੀ ਵੱਡਾ ਰਹਿਣ ਸਬਾਈ ਸਮਾਗਮ, ਰਹਿਣ ਸਭਾਈ ਸਮਾਗਮ ਹੋਇਆ ਤੇ 12 ਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਆ, ਕੱਲ ਦੇ ਤੁਰੇ ਫਿਰਦੇ ਆ, ਚੱਲ ਥੋੜਾ ਜਿਹਾ ਆਰਾਮ ਕਰ ਲਈਏ। ਲੰਗਰ ਸੀ ਪਰੇ, ਲੰਗਰ ਦੇ ਉੱਤੇ ਜਾ ਕੇ ਇੱਕ ਮੰਜੇ ਦੇ ਉੱਤੇ ਲੇਟ ਗਏ। ਐ ਅਸੀਂ ਫੜੇ ਖੜੇ ਪਰੇ ਗੱਲਾਂ ਕਰਦੇ ਆ, ਸੰਤ ਜਰਨੈਲ ਸਿੰਘ ਜੀ ਉਹ ਪਰੇ ਲਾਗੇ ਖੜੇ ਆ, ਸਾਰੇ 25-30 ਸਿੰਘ ਐ ਖੜੇ ਆ ਅਸੀਂ, ਵੀ ਥੋੜੀ ਦੇਰ ਲੇਟ ਰਹਿਣ ਦੋ, ਆਰਾਮ ਕਰ ਲੈਣ ਦੋ। ਅਸੀਂ ਹਲੇ ਬੇਧਿਆਨੇ ਜੇ ਸੀ, ਇੱਕਦਮ ਹੀ ਮੰਜਾ ਉਲਟ ਗਿਆ ਸੰਤਾਂ ਦਾ। ਸੰਤ ਥੋੜੇ ਐਕਟਿਵ ਜ਼ਿਆਦਾ ਸੀ, ਸੰਤਾਂ ਨੇ ਇੱਕਦਮ ਛਾਲ ਮਾਰਤੀ, ਖੜੇ ਹੋ ਕੇ ਭੱਜੋ ਓਏ ਭੱਜੋ, ਚਲੋ ਜਲਦੀ ਕਰੋ। ਮੈਂ ਕਿਹਾ ਸਾਨੂੰ ਇਹ ਨਾ ਸਮਝ ਲੱਗ ਵੀ ਹੋ ਕੀ ਗਿਆ ਇਹ। ਮੈਨੂੰ ਕਹਿੰਦੇ ਗੜਬਾ, ਮੈਂ ਕਿਹਾ ਲਿਆ ਜੀ ਪਿੱਛੇ ਹੀ। ਮੈਂ ਗੜਬਾ ਲੈ ਕੇ ਚਲੇ ਗਿਆ, ਪੈਰ ਧੁਆ ਹੱਥ ਧੁਆ ਕੁਰਲੀ ਕੀਤੀ, ਜਾ ਕੇ ਸਿੰਘਾਂ ਨੂੰ ਕਹਿੰਦੇ ਤੁਸੀਂ ਆਪਣਾ ਕੀਰਤਨ ਕਰੀ ਜਾਓ, ਮੈਂ ਸੁੱਖ ਆਸਨ ਕਰ ਲੂੰਗਾ। 12:00 ਰਾਤ ਦਾ ਸੁੱਖ ਆਸਨ ਕਰਤਾ, ਕਹਿੰਦੇ ਸਿੰਘੋ ਮਾਫ ਕਰ ਦਿਓ, ਅਸੀਂ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕਰਦੇ ਹਾਂ। ਕੋਈ ਗੱਲ ਹੋ ਗਈ ਕਹਿੰਦੇ, ਜਦ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ, ਕੀਰਤਨ ਹੁੰਦਾ ਰਿਹਾ, ਲਿਆ ਕੇ ਪ੍ਰਕਾਸ਼ ਕਰਤਾ, ਕੁਝ ਦੇਰ ਲਈ ਤਾਂ ਬਹਿਣਾ ਖੜਨਾ ਹੀ ਸੀ। ਫਿਰ ਜੋ ਉਧਰ ਫੇਰ ਜਾ ਕੇ ਆਰਾਮ ਕਰਨ ਲੱਗੇ ਸਨ ਜਰਨੈਲ ਸਿੰਘ ਜੀ, ਕਹਿੰਦੇ ਮਹਾਰਾਜ ਨਾਲੇ ਕਹਿੰਦੇ 20 ਸਦੀ ਦਾ ਜਰਨੈਲ ਆ, ਨਾਲੇ ਹੁਣ ਉਹਦੀ ਗੱਲ ਨੀ ਸੱਚੀ ਮੰਨਦੇ ਆ। ਇਹ ਤਾਂ ਉਹਨਾਂ ਨੇ ਹੀ ਪੁੱਛੀ, ਕਹਿੰਦੇ ਵੀ ਗੱਲ ਦੱਸੋ ਕੀ ਹੋਈ ਹੈ, ਇਹ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ, ਉੱਠ ਕੇ ਤੁਸੀਂ ਭੱਜੇ ਹੋ। ਕਹਿੰਦੇ ਜਰਨੈਲ ਸਾਹਿਬ ਬਾਪੂ ਆ ਗਿਆ, ਦਸਵੇਂ ਪਾਤਸ਼ਾਹ ਦੀ ਗੱਲ ਕਰਦੇ। ਕਹਿੰਦੇ ਬਾਪੂ ਆਏ, ਆ ਕੇ ਮੇਰਾ ਕੰਨ ਨੂੰ ਐ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨੀ, ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ, ਸਾਡਾ ਸੁਖਾਸਨ ਕਿਹਨੇ ਕਰਨਾ ਹੈ? ਰਾਹ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ, ਤੁਹਾਨੂੰ ਭੁੱਲ ਗਿਆ? ਸਾਡੀ ਕੋਈ ਕਮਾਈ ਨੀ, ਪ੍ਰਤੱਖ ਗੁਰੂ ਨਿਸਤਾਰੇ ਨੀ ਕਹਿੰਦੇ ਤੁਸੀਂ? ਕਹਿੰਦੇ ਨਾਲ ਮੇਰਾ ਮੰਜਾ ਉਲਟਾ ਤਾ, ਹਲੇ ਤਾਂ ਤੁਸੀਂ ਕਦੇ ਦੇਖਿਆ ਨੀ, ਕਹਿੰਦਾ ਤੁਹਾਨੂੰ ਊ ਨੀ ਕਹਿੰਦੇ ਵੀ ਇਹ ਬਿਨਾਂ ਹੱਡੀ ਦੇ ਕੀੜੇ ਆ, ਊਈ ਮਸਲੇ ਜਾਣੇ ਆ, ਤੁਹਾਨੂੰ ਨੀ ਕੁਛ ਕਹਿੰਦੇ ਆ। ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ, ਹਲੇ ਸਾਨੂੰ ਨੀ ਕੁਛ ਕਹਿੰਦੇ? ਕਹਿੰਦੇ ਕੋਈ ਨੀ, ਐਵੇਂ ਰੋਣ ਲੱਗ ਜੂਗਾ ਕੋਈ ਫਾਇਦਾ? ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜਦਾ ਚੰਗਾ। ਬਹੁਤ ਸਖ਼ਤ ਕੰਮ ਆ ਬਾਈ, ਬਹੁਤ ਸਖ਼ਤ ਆ, ਬੜਾ ਡਰ ਲੱਗਦਾ। ਮਹਾਰਾਜ ਜੀ ਤਾਂ ਇਹਨਾਂ ਨੂੰ ਤਾਂ ਅਣਜਾਣ ਜਾਣ ਕੇ ਕਿਸੇ ਨੂੰ ਕੁਛ ਕਹਿੰਦੇ ਹੀ ਨੀਗੇ। ਕਹਿੰਦੇ ਕੋਈ ਨੀ, ਕਲਜੁਗੀ ਜੀਵ ਨੇ। ਕਹਿੰਦੇ ਜੇ ਕੰਨ ਪੱਟਿਆ ਨਾ ਮੈਨੂੰ, ਕਹਿੰਦੇ ਸਾਡੀ ਕੋਈ ਕਮਾਈ ਨੀ, ਕਹਿੰਦੇ ਫਿਰ ਤਾਂ ਮੇਰਾ ਮੰਜਾ ਉਲਟਾਇਆ, ਫਿਰ ਭੱਜ ਕੇ ਜਾ ਕੇ। ਕਹਿੰਦੇ ਹੁਣ ਜੇ ਮੈਨੂੰ ਨੀ ਇੰਨੀ ਸਜ਼ਾ ਦੇਣਗੇ ਫਿਰ ਤੁਹਾਨੂੰ ਸਮਝ ਕਿਵੇਂ ਲੱਗੂਗੀ? ਪ੍ਰਤੱਖ ਗੁਰੂ ਨਿਸਤਾਰੇ ਕਿਵੇਂ ਪਤਾ ਲੱਗੇਗਾ? ਪਹਿਲਾਂ ਇੱਕ ਪ੍ਰਮਾਣ ਦੇਤਾ ਤੁਹਾਨੂੰ ਵੀ, ਸਾਰੇ ਅੱਖਰ ਸੋਨੇ ਵਾਂਗੂ ਲਿਸ਼ਕਦੇ ਆ। ਮੇਰੇ ਦੇਖਣ ਦੀ ਗੱਲ, ਮੇਰੇ ਹੁੰਦਿਆਂ ਦੀ ਐ ਕੋਲ ਬੈਠ ਕੇ ਦੇਖਿਆ। ਹੁਣ ਤੁਸੀਂ ਕਹਿੰਦੇ ਹੋ ਹੀ ਨੀ ਸਕਦਾ, ਝੂਠ ਹੈ। ਨਹੀਂ ਨਹੀਂ, ਪ੍ਰਤੱਖ ਔਰ ਸੰਤ ਕਰਤਾਰ ਸਿੰਘ ਦਾ ਕੌਤਕ ਵੀ ਪ੍ਰਤੱਖ ਹੀ ਮੇਰੇ ਸਾਹਮਣੇ ਹੋਇਆ। ਸੰਤ ਜਰਨੈਲ ਸਿੰਘ ਹੱਸਦੇ ਸੀ, ਕਹਿੰਦੇ ਮਹਾਰਾਜ ਜੀ ਬਾਕੀ ਤਾਂ ਚਲੋ ਗੱਲਾਂ ਛੱਡੋ, ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜਾ ਦਿੱਤਾ ਕਰੰਟ ਜਾ ਤਾਂ ਵੱਜਿਆ ਹੋਣਾ। ਕਹਿੰਦੇ ਉਹ ਤਾਂ ਜਰਨੈਲ ਸਿੰਘ ਝਰਨਾਟਾਂ ਛੇੜਦੀਆਂ, ਕੁਛ ਨਾ ਕੁਛ। ਕਹਿੰਦੇ ਰੋਮ ਰੋਮ ਜਾਪ ਹੋਰ ਵੱਧ ਗਿਆ ਮੇਰਾ ਤਾਂ, ਬਖਸ਼ਿਸ਼ ਹੋ ਗਈ ਬੜੀ। ਕਹਿੰਦੇ ਪਰ ਕਹਿੰਦੇ ਇਹ ਚੀਜ਼ ਹੈ ਵੀ ਇਹ ਸਾਨੂੰ ਸਾਰੇ ਜਥੇ ਨੂੰ ਸਿੱਖਿਆ ਦਿੱਤੀ ਹੈ ਵੀ ਅਣਗਹਿਲੀ ਨੀ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ। ਬਹੁਤ ਚੀਜ਼ਾਂ ਸਾਡੇ ਕੋਲ, ਨਨਕਾਣਾ ਸਾਹਿਬ ਹੈੱਡ ਗ੍ਰੰਥੀ ਹੁੰਦੇ, ਬਹੁਤ ਪੁਰਾਣੀ ਗੱਲ ਦੱਸਦਾ, ਜਦੋਂ ਵਾਲੇ 47 ਦੀ ਵੰਡ ਤੋਂ ਪਹਿਲਾਂ ਹੈੱਡ ਗ੍ਰੰਥੀ ਸਾਹਿਬ ਨੇ ਇਹ ਗੱਲ ਸੰਤਾਂ ਨੂੰ ਦੱਸੀ ਸੀ, ਫਿਰ ਲਿਖੀ ਵੀ ਹੋਈ ਹੈ। ਕਹਿੰਦੇ ਮੈਂ ਰਾਤ ਨੂੰ ਸੁਖਾਸਨ ਕਰਕੇ ਆ ਕੇ ਪੈ ਗਿਆ, 16 ਪੜਿਆ, ਇੱਕਦਮ ਤਰਵਕ ਕੇ ਉੱਠ ਖੜਿਆ ਕਰਾਂ, ਫਿਰ ਬੈਠਾ ਹੋ ਜਾ, ਫਿਰ ਪੈ ਜਾ, ਫਿਰ ਬੈਠਾ ਹੋ ਜਾ। ਕਹਿੰਦੇ ਮੈਨੂੰ ਇੱਕਦਮ ਕੋਈ ਠਾਲ ਦਿਆ ਕਰੇ। ਗ੍ਰੰਥੀ ਦੇ ਭਾਵਨਾ ਜ਼ਿਆਦਾ ਸੀ, ਅਨੁਭਵ ਹੋ ਗਿਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ। ਵਾਪਸ ਗਿਆ, ਅਰਦਾਸ ਕੀਤੀ, ਸੁਖਾਸਨ ਦੇ ਰੁਮਾਲੇ ਖੋਲ੍ਹ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਦੇਖੇ ਤੇ ਇੱਕ ਪੱਤਰਾ ਵਿੱਚ ਮੁੜਿਆ ਹੋਇਆ ਸੀ, ਆਖੋ ਸਤਨਾਮ, ਤੇ ਉਹ ਪੱਤਰਾ ਸਿੱਧਾ ਕਰਕੇ 16 ਪੜ੍ਹ ਕੇ ਮਾਫ਼ੀ ਮੰਗੀ, ਅਰਦਾਸ ਕੀਤੀ। ਉਸ ਵਕਤ ਆ ਕੇ ਕਹਿੰਦੇ ਸੁੱਤਾ, ਫਿਰ ਆਰਾਮ ਨਾਲ ਨੀਂਦ ਆ ਗਈ। ਇੰਨੀਆਂ ਬੇਅਦਬੀਆਂ ਕਰਕੇ, ਇੰਨਾ ਕੁਛ ਕਰਕੇ ਕਿਵੇਂ ਨੀਂਦ ਆਊ ਬਈ ਕਿਸੇ ਨੂੰ? ਇੱਕ ਚੀਜ਼ ਹੁੰਦੀ ਇਹ ਐਂ ਹੁੰਦਾ ਵੀ ਕਈ ਵਾਰ ਨਾ ਅਸੀਂ ਇੱਥੇ ਤਾਂ ਪਤਾ ਰੈੱਡ ਲਾਈਟ ਕਿੰਨੀਆਂ ਕੁ ਤੁਹਾਡੇ ਹੋਣਗੀਆਂ, ਪਟਿਆਲੇ ਅਸੀਂ ਇਹ ਕਹਿੰਦੇ ਨੇ ਵੀ ਯਾਰ ਰੈੱਡ ਲਾਈਟ ਆ ਨਾ ਖੜਨਾ ਹੀ ਪੈਂਦਾ, ਵੱਡਿਆਂ ਸ਼ਹਿਰਾਂ 'ਚ ਤਾਂ ਕਈ ਵਾਰ ਦੋ ਦੋ ਮਿੰਟ ਦੀ ਰੈੱਡ ਲਾਈਟ ਹੁੰਦੀ ਹੈ, ਆਹ ਦਿੱਲੀ ਦੇ ਵਿੱਚ, ਲੁਧਿਆਣੇ ਵਿੱਚ, ਜਲੰਧਰ ਵਿੱਚ ਦੋ ਮਿੰਟਾਂ ਵੇਟ ਖੜ੍ਹੇ ਜਾਓ, 120 ਮਿੰਟ ਜਾ ਕੇ ਖੁੱਲਣੀ ਆ, ਖੜ੍ਹੇ ਮਜ਼ਬੂਰੀ ਆ ਹੁਣ। ਪਰ ਜਦੋਂ ਹਰੀ ਹੋ ਜਾਂਦੀ ਫਿਰ ਆਪਾਂ ਲੰਘ ਜਾਂਦੇ। ਉਹ ਗੁਰਮੁਖੋ ਹਲੇ ਰੈੱਡ ਲਾਈਟ ਆ ਬਾਪੂ ਦੀ, ਬੈਠਾ ਤਾਂ ਬਹੁਤ ਕੁਛ ਆ, ਬਹੁਤ ਸਿੰਘ ਬੈਠੇ ਨੇ ਜਿਹੜੇ ਐਂ ਮਲ ਦੇਣ, ਸਭ ਕੁਛ ਫੜ ਕੇ ਹੀ ਮਲ ਦੇਣ, ਪਰ ਰੈੱਡ ਲਾਈਟ ਹੈ। ਮਹਾਰਾਜ ਕਹਿੰਦੇ ਨਹੀਂ ਕਰਨਾ, ਮਹਾਰਾਜ ਹੁਣ ਤਾਂ ਆਗਿਆ ਦੇ ਦਿਓ, ਕਹਿੰਦੇ ਨਹੀਂ ਕਰਨਾ। ਜਿਸ ਦਿਨ ਪਰਮਿਸ਼ਨ ਮਿਲੀ ਆ ਨਾ, ਜਿਸ ਦਿਨ ਮਿਲ ਗਈ ਕਿਤੇ, ਮੈਨੂੰ ਉਮੀਦ ਆ ਛੇਤੀ ਮਿਲ ਜੂਗੀ ਇਹ। ਤੁਸੀਂ ਡਿੱਗਦੇ ਦੇਖਿਓ ਕਿਵੇਂ ਡਿੱਗਦੇ ਸਾਰੇ, ਫਿਰ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣ ਨੂੰ 239 ਵਰੇ ਲੱਗੇ ਨੇ, ਆਪ ਸ਼ਬਦਾ ਅਵਤਾਰ ਨਿਰੰਕਾਰ ਜੀ ਆਪ ਨੇ। ਤੀਨ ਰੂਪ ਹੈ ਮੋਹੇ ਕੇ ਸੁਣੋ ਆਨੰਦ ਚਿੱਤ ਲਾਏ, ਨਿਰਗੁਣ ਸਰਗੁਣ ਸ਼ਬਦ। ਨਿਰਗੁਣ ਸਰੂਪ ਹੈ

ਸਾਂਝ ਲੈ ਸੋਹਣੇ ਥੋੜੀ ਸੇਵਾ ਕੀਤੀ ਹੈ। ਉਦੋਂ ਬਾਅਦ ਮੈਂ 10 ਸਾਲ ਟਕਸਾਲ ਵਿੱਚ ਤੇ 25 ਸਾਲ ਸ਼੍ਰੋਮਣੀ ਕਮੇਟੀ ਚ ਰਹਿ ਕੇ ਮੈਂ ਸੇਵਾ ਕੀਤੀ ਹੈ। ਉਦੋਂ ਮੈਂ 95 ਵਿੱਚ ਸ਼੍ਰੋਮਣੀ ਕਮੇਟੀ ਛੱਡੀ, 2004 ਤੱਕ ਫਿਰ ਲੱਗਿਆ ਰਿਹਾ, ਫਿਰ 14 ਸਾਲ ਮੈਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾ ਕੇ ਇਸ ਗੱਲ ਨੂੰ ਲੈ ਕੇ ਕਿ ਸਿੱਖੀ ਦਾ ਪ੍ਰਚਾਰ ਵਧੇ। ਪਰ ਸਮਾਂ ਸਾਧ ਸੰਗਤ ਐਸਾ ਆ ਗਿਆ, ਲੋਕਾਂ ਦੀ ਮੱਤ ਮਾਰੀ ਗਈ ਔਰ ਸੰਸਾਰ ਦੇ ਅੰਦਰ ਗਲਤ ਪ੍ਰਚਾਰ ਇੰਨਾ ਸ਼ੁਰੂ ਹੋ ਗਿਆ। ਇੱਕ ਵਾਰ ਤੇ ਮੈਨੂੰ ਵੀ ਭਰਮ ਪੈ ਗਿਆ ਸੀ ਪਟਿਆਲੇ। ਮੈਂ ਜਦੋਂ ਕਥਾ ਕਰਕੇ ਬਾਹਰ ਨਿਕਲੇ, ਸ਼ਾਮ ਦੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ, ਇਹ ਗਿਆਨੀ ਜੀ ਤੁਸੀਂ ਕਿਉਂ ਕਹਿੰਦੇ ਹੋ ਕੱਤਕ ਦੀ ਪੂਰਨਮਾਸੀ ਨੂੰ ਅਵਤਾਰ ਹੋਇਆ, ਵਿਸਾਖ ਕਿਉਂ ਨਹੀਂ ਕਹਿੰਦੇ? ਉਹ ਬੰਦਾ ਵਿਦਵਾਨ ਸੀ ਕੋਈ, ਕਹਿੰਦਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਮੂਲ ਮੰਤਰ ਗੁਰ ਪ੍ਰਸਾਦ ਤੱਕ, ਨਾਨਕ ਖੋਸੀ ਵੀ ਸਾਜ ਤੱਕ ਨਹੀਂ? ਮੈਂ ਵੀ ਇੱਕ ਵਾਰੀ ਦਿਮਾਗ ਜਿਹਾ ਖਰਾਬ ਹੋ ਜਾਂਦਾ ਬੰਦੇ ਦਾ, ਵੀ ਇਹ ਸਾਰੇ ਹੀ ਕਹੀ ਜਾਂਦੇ ਨੇ ਇਹਦੇ। ਉਹ ਮਹਾਰਾਜ ਨੇ 106 ਚਲਿੱਤਰ ਲਿਖਿਆ 10 ਦੇ ਵਿੱਚ, ਕਹਿੰਦੇ ਇੱਕ ਬੰਦਾ ਗਰੀਬ ਸੀ, ਉਹਨੇ ਸੋਚਿਆ ਲੇਲਾ ਮੰਡੀ ਚ ਵੇਚ ਕੇ ਤੇ ਮੈਂ ਉਥੋਂ 4 ਪੈਸੇ ਮਿਲਣਗੇ, 10-20 ਰੁਪਏ ਦਾ ਮੇਰਾ ਸੌਦਾ ਪਤਾ। ਉਹ 20 ਰੁਪਏ ਬੜੇ ਹੁੰਦੇ ਸੀ ਉਦੋਂ। ਕਹਿੰਦੇ ਉਹ ਜਦੋਂ ਸੌਦਾ ਵੇਚਣ ਲਈ ਉਹਨੇ ਸਕੀਮ ਬਣਾਈ, 4 ਬੰਦੇ ਉੱਥੇ ਮਨ ਚਲੇ ਜੇ ਠੱਗ ਜੇ ਸੀਗੇ, ਉਹ ਦੇਖਿਆ ਉਹ ਮੰਡੀ ਅੱਜ ਡੰਗਰਾਂ ਦੀ ਤੇ ਇਹ ਲੇਲਾ ਲੈ ਕੇ ਚੱਲਿਆ। ਆਪਾਂ ਇਹਦਾ ਲੇਲਾ ਖੋਹੀਏ ਕਿਸੇ ਤਰੀਕੇ ਨਾਲ। ਉਹਨਾਂ ਸਕੀਮ ਬਣਾ ਲਈ, ਇੱਕ ਇੱਥੇ ਖੜ ਗਿਆ, ਇੱਕ ਉਹ ਮੋੜ ਤੇ ਖੜ ਗਿਆ, ਇੱਕ ਅੱਗੇ ਜਾ ਕੇ ਖੜ ਗਿਆ, ਇੱਕ ਡੰਗਰਾਂ ਵਾਲੀ ਮੰਡੀ ਦੇ ਕੋਲ ਖੜ ਗਿਆ। ਪਹਿਲੇ ਨੇ ਕਿਹਾ, ਦਿਮਾਗ ਦੇ ਵਿੱਚ ਇੱਕ ਜਿਵੇਂ ਲੱਕੜ ਵਿੱਚ ਇੱਕ ਨਾ ਤੇੜ ਜੀ ਹੁੰਦੀ, ਫਿਰ ਛੈਣੀ ਫਸ ਜਾਂਦੀ ਉਹਦੇ ਚ। ਪਹਿਲੇ ਬੰਦੇ ਨੇ ਕਿਹਾ, ਇਹ ਕੁੱਤਾ ਕਿੱਥੇ ਲੈ ਕੇ ਚੱਲਿਆ? ਤੇੜ ਪੈ ਗਈ, ਇੱਕ ਤੇੜ। ਕਹਿੰਦਾ ਨਹੀਂ ਨਹੀਂ ਇਹ ਤਾਂ ਲੇਲਾ, ਅੱਛਾ ਇਹਦਾ ਇੰਨਾ ਹੀ ਕੰਮ ਸੀ। ਅੱਗੇ ਮੋੜ ਤੇ ਜਿਹੜਾ ਖੜਾ ਸੀ, ਅੱਛਾ ਅੱਜ ਮੰਡੀ ਆ, ਅੱਛਾ ਅੱਛਾ, ਪਰ ਕੁੱਤਿਆਂ ਦੀ ਤਾਂ ਮੰਡੀ ਲੱਗਦੀ ਨੀ, ਤੂੰ ਕੁੱਤਾ ਕਿੱਥੇ ਲੈ ਕੇ ਚੱਲਿਆ? ਅੱਗੇ ਤੀਜੇ ਨੇ ਕਿਹਾ, ਇਹ ਕੁੱਤੇ ਥੋੜੀ ਵਿਕਦੇ ਉੱਥੇ, ਲੇਲੇ ਵਿਕਦੇ ਆ। ਚੌਥਾ ਫਿਰ ਮੰਡੀ ਦੇ ਲਾਗੇ ਖੜਾ ਸੀ, ਕਹਿੰਦੇ ਓਏ ਛੇਟੇ ਨੂੰ ਪਰੇ, ਕੁੱਤਾ ਲੈ ਕੇ ਆਉਂਦਾ ਇੱਥੇ, ਇੱਥੇ ਲੇਲੇ ਵਿਕਦੇ ਆ। ਉਹ ਬੰਦਾ ਵਿਚਾਰਾ ਇੰਨਾ ਭਰਮ ਗਿਆ, ਉਹਨੇ ਉਹ ਲੇਲਾ ਸੁੱਟਤਾ, ਠੱਗਾਂ ਨੇ ਚੁੱਕਿਆ, ਮਾਰਿਆ, ਬਣਾਇਆ, ਖਾਇਆ, ਕਹਿੰਦੇ ਲਾ ਵੀ ਠੱਗ ਲਿਆ ਲੈ। ਏਦਾਂ ਲੋਕ ਸਾਨੂੰ ਕਰਦੇ ਆ, ਇੱਥੇ ਤੱਕ ਨਹੀਂ ਕਹਿੰਦੇ ਇਹ ਤਾਂ। ਮੈਨੂੰ ਇੰਨੀ ਪਰੇਸ਼ਾਨੀ ਹੋਈ, ਮੈਂ ਫਿਰ ਕਿਸੇ ਬਹੁਤ ਬੰਦਗੀ ਵਾਲੇ ਗੁਰਮੁਖ ਕੋਲ ਗਿਆ। ਮੈਂ ਯਾਰ ਮੇਰਾ ਅਜੇ ਦਿਮਾਗ ਘੁੰਮ ਗਿਆ ਵੀ ਤੂੰ ਮੈਨੂੰ ਇਹ ਸਹੀ ਨਿਰਣਾ ਲੈ ਕੇ ਦੇ ਮਹਾਰਾਜ ਜੀ। ਤੂੰ ਕਹਿੰਦੇ ਪੁੱਛ ਲੈਂਦੇ ਹਾਂ ਆਪਾਂ ਮਹਾਰਾਜ ਜੀ। ਜਦ ਮੈਂ ਬੇਨਤੀ ਕੀਤੀ, ਉਹ ਕਹਿੰਦੇ ਕੱਲ ਸਵੇਰੇ ਦੱਸੂਗਾ। ਕਹਿੰਦਾ ਮਹਾਰਾਜ ਜੀ ਨੇ ਪਹਿਲਾਂ ਤਾਂ ਮੈਨੂੰ ਵੈਸੇ ਉੱਥੇ ਹੀ ਦੱਸਤਾ ਸੀ, ਇਹ ਕਥਾ ਦੇ ਵਿੱਚ ਹੀ ਸਕੈਚ ਦੇ ਨਾਲ ਪੂਰੀ ਤਲੀ ਦੇ ਉੱਤੇ ਨਾਨਕ ਖੋਸੀ ਵੀ ਸੱਚ ਲੇ ਕੇ ਇਹ ਕਾ ਲਾਤਾ ਸੀ ਉੱਥੇ। ਕਹਿੰਦੇ ਸਵੇਰੇ ਮਹਾਰਾਜ ਜੀ ਆਏ, ਜਦ ਮੈਂ ਜਪਜੀ ਸਾਹਿਬ ਕਰ ਰਹੇ, ਮਹਾਰਾਜ ਕਹਿੰਦੇ ਇੱਥੇ ਆ ਏ ਕਾ ਤਾਈਓ ਲਾਇਆ, ਇੱਥੇ ਇਹ ਸੰਪੂਰਨ ਹੁੰਦਾ, ਮੂਲ ਦਾ ਅਰਥ ਹੁੰਦਾ ਮੁੱਢ। ਅੱਗੇ ਮੈਂ ਫੇਰ ਏਕਾ ਲਾਇਆ, ਮੈਂ ਕਮਲਾ ਨੀ ਵੀ ਮੈਂ ਪਹਿਲਾਂ ਏਕਾ ਲਾਵਾਂ। ਕਹਿੰਦੇ ਮੈਂ ਏਕਾ ਅੱਗੇ ਦੂਆ ਵੀ ਲਾ ਸਕਦਾ ਸੀ, ਨਹੀਂ ਇੱਕ ਉਹ ਪੂਰਾ ਮੂਲ ਮੰਤਰ ਹੈ, ਅੱਗੇ ਇੱਕ ਪੌੜੀ ਸੰਪੂਰਨ ਹੁੰਦੀ ਹੈ। ਉਹ ਕਹਿੰਦਾ ਮਹਾਰਾਜ ਇਹ ਤਾਂ ਮੰਨਦੇ ਨੀ, ਗੁਰੂ ਨਾਨਕ ਸਾਹਿਬ ਆਪ ਕਹਿੰਦੇ ਡੁੱਬਣਗੇ ਇਹ ਸਾਰੇ। ਦੂਜੀ ਗੱਲ ਜਿਹੜੀ ਕਹੀ ਵੀ ਮਹਾਰਾਜ ਜੀ ਚਲੋ ਤੁਹਾਨੂੰ ਤਾਂ ਪਤਾ, ਤੁਹਾਡਾ ਅਵਤਾਰ ਵਿਸਾਖੀ ਹੋਇਆ ਕਿ ਜਾਂ ਕੱਤਕ? ਕਹਿੰਦੇ ਭਾਈ ਕੱਤਕ ਪੂਰਨਮਾਸੀ ਨੂੰ ਅਸੀਂ ਅਵਤਾਰ ਧਾਰਿਆ, ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ। ਸੋ ਬਹੁਤ ਸਾਰੇ ਲੋਕ ਬਹੁਤ ਗੱਲਾਂ ਵਿੱਚ ਤੁਹਾਨੂੰ ਗੁੰਮਰਾਹ ਕਰਦੇ ਨੇ। ਮੈਂ ਇਸ ਗੱਲ ਨੂੰ ਸਮਝਦਾ ਵੀ ਕੀ ਚੱਲ ਰਿਹਾ ਚੱਕਰ, ਤੁਸੀਂ ਨੀ ਸਮਝ ਸਕਦੇ, ਕਿਉਂ ਤੁਸੀਂ ਰਹੇ ਹੀ ਨੀ ਟਕਸਾਲ ਵਿੱਚ, ਤੁਹਾਨੂੰ ਇਹ ਹੀ ਨੀ ਪਤਾ ਇਹ ਗੇਮ ਖੇਡ ਕੀ ਰਹੇ ਨੇ। ਸਾਨੂੰ ਪਤਾ ਵੀ ਇਹ ਗੇਮ ਚੱਲ ਕੀ ਰਹੀ ਹੈ। ਹਰੇਕ ਗੱਲ ਵਿੱਚ ਜਦੋਂ ਕਿਸੇ ਗੱਲ ਵਿੱਚ ਦੁਵਿਧਾ ਪੈਦਾ ਕਰ ਦੋ ਨਾ, ਉਹ ਗੱਲ ਸਿਰੇ ਨਹੀਂ ਲੱਗਦੀ, ਬਸ ਆਹ ਗੱਲ ਹੁੰਦੀ। ਇਸ ਕਰਕੇ ਸਾਧ ਸੰਗਤ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਚੌਰ ਸਾਹਿਬ ਕੀਤਾ, ਸੰਗਤਾਂ ਨੇ ਮੋਢੇ ਲਾਏ, ਖਡੂਰ ਸਾਹਿਬ ਆ ਕੇ ਰਾਤ ਰੁਕੇ, ਉੱਥੇ ਦਾਤੂ ਨੇ ਜਿਹਨੇ ਲੱਤ ਮਾਰੀ ਸੀ, ਤੁਹਾਨੂੰ ਪਤਾ ਹੋਣਾ ਗੁਰੂ ਅਮਰਦਾਸ ਜੀ ਨੇ ਲੱਤ ਮਾਰਤੀ ਸੀ ਪੱਖੀ ਚ, ਮਹਾਰਾਜ ਨੇ ਉੱਠ ਕੇ ਚਰਨ ਫੜ ਲਏ ਸੀ। ਗੁਰੂ ਅੰਗਦ ਦੇਵ ਦੇ ਸਾਹਿਬਜ਼ਾਦਿਓ ਤੁਹਾਡੇ ਦਰਦ ਤਾਂ ਨਹੀਂ ਹੋਇਆ? ਮੇਰਾ ਸਰੀਰ ਬੜਾ ਖੰਗਰ ਵਰਗਾ, ਬੁੱਢਾ ਆਦਮੀ ਹੈ, ਉਹ ਦਰਦ ਹੀ ਹੋਣ ਲੱਗ ਪਿਆ, ਮੁੜ ਕੇ ਦਰਦ ਨਹੀਂ ਹਟਿਆ। ਕਹਿੰਦੇ ਮਹਾਰਾਜ ਦਰਦ ਹਟਾ

0: ਕਹਿੰਦੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਆਉਣਗੇ ਨਾ, ਫਿਰ ਉਹ ਹੱਥ ਲਾਉਣਗੇ ਤੇਰੀ ਲੱਤ ਨੂੰ ਤਾਂ ਠੀਕ ਹੋਵੇਗੀ। ਤੁਸੀਂ ਕਹਿੰਦੇ ਮੇਰੀ ਕਿਹੜਾ ਲੱਤ ਭੰਨ ਲੂਗਾ, ਉਹ ਲੱਤ ਭੰਨ ਕੇ ਤਾਂ ਕੰਮ ਮੁੱਕ ਜਾਂਦਾ, ਪੱਟੀਆਂ ਪੁੱਟੀਆਂ ਕਰਕੇ ਉਹ ਤਾਂ ਫੌੜੀ ਫੌੜੀ ਲੈ ਲਾਂਗੇ, ਪਰ ਜੇ ਲੱਤ ਵਿੱਚ ਛਿਆਟਕਾ ਚਲਾ ਦੇਣ ਨਾ ਬਾ ਫਿਰ ਦਰਦ ਬੰਦ ਹੀ ਨਹੀਂ ਹੁੰਦਾ। ਇਹ ਸਭ ਸਾਡੀਆਂ ਗਲਤੀਆਂ ਦੇ ਹੀ ਨਤੀਜੇ ਹੁੰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਦਰਬਾਰ ਸਾਹਿਬ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਵੜਨ ਤੋਂ ਪਹਿਲਾਂ ਸਾਰਿਆਂ ਸਿੱਖਾਂ ਨੇ ਸਫਾਈ ਕੀਤੀ, ਜਲ ਛਿੜਕਿਆ, ਗੁਲਾਬ ਦੇ ਫੁੱਲ ਤਾਂ ਬਹੁਤ ਸਾਰੇ ਜਿਹੜੇ ਫੁੱਲ ਛਿੜਕੇ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਰਸਤੇ ਚ ਕਿਉੜਾ ਰੂਹ ਕਿਉੜਾ ਛਿੜਕਿਆ, ਪੋਥੀਆਂ ਸੁਸ਼ੋਭਿਤ ਕੀਤੀਆਂ 68 ਘਾਟ ਤੇ ਜਿੱਥੇ ਦੁੱਖ ਭੰਜਨੀ ਬੇਰੀ ਦੇ ਖੱਬੇ ਪਾਸੇ ਇੱਕ ਸੰਗਮਰਮਰ ਦੀ ਪਾਲਕੀ ਬਣੀ ਹੈ ਉੱਥੇ ਸਾਰੀ ਰਾਤ ਕੀਰਤਨ ਹੋਇਆ ਸੀ। ਫਿਰ ਸ੍ਰੀ ਰਾਮਸਰ ਸਾਹਿਬ ਇਹ ਪੋਥੀਆਂ ਦੇ ਤੰਬੂ ਲਾ ਕੇ ਉਚਾਰਨ ਹੋਇਆ ਸਾਰਾ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਲਿਖਾਰੀ ਲਾ ਕੇ ਫਿਰ ਭਾਦਰਵ ਸੁਦੀ ਏਕਮ 1661 ਦੇ ਵਿੱਚ ਪਹਿਲਾ ਪ੍ਰਕਾਸ਼। ਚਲੋ ਇੱਕ ਵਧੀਆ ਗੱਲ ਹੈ, ਕਹਿੰਦੇ 1 ਸਪਤੰਬਰ ਨੂੰ ਹੋਇਆ ਪ੍ਰਕਾਸ਼, ਇਹ ਵੀ ਗੱਲ ਠੀਕ ਹੈ। ਇਹ ਸੂਰਜ ਦੇ ਢੰਗ ਨਾਲ ਹੈ, ਪਰ ਚੰਦਰਮਾ ਦੇ ਢੰਗ ਨਾਲ ਇਹ 10 ਤਰੀਕ ਨੂੰ ਭਾਦਰਵ ਸੁਦੀ ਏਕਮ ਦਿਨ ਆਉਣਾ, ਤਾਹੀਓ ਉਦਣ ਇੱਥੇ ਸਿੰਘਾਂ ਨੇ ਕੀਰਤਨ ਦਰਬਾਰ ਰੱਖਿਆ। ਮੈਂ ਕਿਸੇ ਮਹਾਂਪੁਰਖ ਨੂੰ ਪੁੱਛਿਆ, ਮੈਂ ਕਿਹਾ ਇਹ ਹੁਣ 2-2 ਕਰਤੇ, ਕਹਿੰਦੇ ਮੌਜ ਹੈ ਸਮਕਾ, ਪ੍ਰਚਾਰ ਡਬਲ ਹੋ ਜੂ ਆਪਣਾ। ਪਹਿਲਾਂ ਤਾਂ ਆਪਾਂ ਇਸ ਦਿਨ ਕਾ ਗੁਰੂ ਗ੍ਰੰਥ ਸਾਹਿਬ ਦੇ ਗੁਣ ਗਾਵਾਂਗੇ, ਫਿਰ 10 ਨੂੰ ਇੱਕ ਜਗ੍ਹਾ ਮੈਂ ਹੋਰ ਕਥਾ ਕਰਨੀ, ਫਿਰ ਉੱਥੇ ਹੀ ਸਾਖੀਆਂ ਸੁਣਾਵਾਂਗੇ। ਕਹਿੰਦੇ ਆਪਾਂ ਨੂੰ ਕੀ ਆ, ਭਾਵੇਂ 10 ਵਾਰੀ ਮਨਾਉਣ, ਆਪਾਂ ਤੇ ਫਿਰ ਪ੍ਰਚਾਰ ਹੀ ਕਰਨਾ। ਇਸ ਕਰਕੇ ਸਾਧ ਸੰਗਤ ਭਾਦਰਵ ਸੁਦੀ ਏਕਮ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪਹਿਲੇ ਆਪੇ ਗਏ, ਮਹਾਰਾਜ ਨੇ ਕਿਹਾ ਹੁਕਮਨਾਮਾ, ਆਪਾਂ ਕਹਿੰਦੇ ਆਵਾਜ਼ਾਂ ਲਓ, ਆਵਾਜ਼ਾਂ ਪ੍ਰਕਾਸ਼ ਕੀਤਾ, ਬਹੁਤ ਸੁੰਦਰ ਹੁਕਮਨਾਮਾ ਆਇਆ। ਸੂਹੀ ਮਹੱਲਾ 5ਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸ੍ਰੀ ਮੁੱਖ ਵਾਕ ਸੁੰਦਰ ਆਏ, ਆਸਾ ਦੀ ਵਾਰ ਹੋਈ। ਗੁਰੂ ਸਾਹਿਬ ਨੇ ਸਾਨੂੰ ਜਿੱਥੇ ਬਾਣੀ ਦੀ ਦਾਤ ਬਖਸ਼ੀ, ਉੱਥੇ ਪੰਡਿਤ ਨੇ ਕਥਾ ਤੋਂ ਜਵਾਬ ਦਿੱਤਾ, ਤਾਂ ਕਥਾ ਦੀ ਦਾਤ ਵੀ ਸਿੱਖਾਂ ਨੂੰ ਦਿੱਤੀ। ਭਾਈ ਸੱਤੇ ਬਲਵੰਡੇ ਨੇ ਜਵਾਬ ਦਿੱਤਾ, ਕੀਰਤਨ ਤੋਂ ਸਿੱਖਾਂ ਨੂੰ ਕੀਰਤਨ ਦੀ ਦਾਤ ਵੀ ਦੇਤੀ, ਸਾਰੀਆਂ ਦਾਤਾਂ ਤੁਹਾਡੀ ਝੋਲੀ ਚ ਪਾਤੀਆਂ। ਉਹ ਗੁਰਸਿੱਖੋ, ਉਹ ਸਮਝੋ ਹਲੇ ਵੀ। ਸੰਤ ਗੁਰਬਚਨ ਸਿੰਘ ਜੀ ਖਾਲਸਾ ਨੇ ਇਹ ਬਚਨ ਕੀਤਾ, ਕਹਿੰਦੇ ਮੈਂ ਤਾਂ ਵੈਸੇ ਗੁਰੂ ਸਾਹਿਬ ਤੇ ਇੱਕ ਗੱਲੋਂ ਬਲਿਹਾਰ ਜਾਵਾਂ, ਕਹਿੰਦੇ ਕਲਯੁਗੀ ਜੀਵ ਇੰਨੇ ਭੈੜੇ ਆ, ਬਾਣੀ ਵੱਲ ਤਾਂ ਦੇਖਦੇ ਹੀ ਨਹੀਂ, ਪੜ੍ਹਦੇ ਹੀ ਨਹੀਂ, ਸਭ ਠੀਕ ਹੈ, ਪਰ ਮਹਾਰਾਜ ਵੀ ਬੜੇ ਬੇਅੰਤ ਹੈ। ਕਹਿੰਦੇ ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ 2 ਟਾਈਮ ਕੇਵਲ ਮੱਥਾ ਵੀ ਟੇਕ ਲੂ, ਉਹਦੀ ਵੀ ਮੁਕਤੀ ਹੋ ਜਾਊਗੀ, ਆਖੋ ਸਤਨਾਮ ਸਿੰਘ। ਕਹਿੰਦੇ ਚਲੋ ਜੇ ਕੋਈ 1 ਟਾਈਮ ਵੀ ਮੱਥਾ ਟੇਕ ਲੂਗਾ ਉਹਦੀ ਵੀ ਮੁਕਤੀ ਹੋ ਜੂਗੀ, ਇੰਨਾ ਵੱਡਾ ਸਰੂਪ ਬਣਾਤਾ ਤੁਹਾਡੇ। ਤਾਂ ਮਨ ਆਪਣੇ ਬੇਈਮਾਨ ਬਹੁਤ ਹੈ, ਮਾਇਆ ਚ ਫਸੇ ਹੋਏ ਨੇ, ਪਾਠ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਉਹ ਇੱਕ ਚੀਜ਼ ਮੈਂ ਦੇਖੀ ਹੈ, ਕਰਜ਼ਾ ਬਹੁਤ ਹੈ, ਸਿਰ ਸਿੱਟ ਕੇ ਬੈਠੇ ਰਹਿੰਦੇ ਆ, ਦੁਖੀ ਬੜੇ ਹੈ, ਐ ਸਾਰਾ ਦਿਨ ਬਿਠਾ ਲਓ ਇਹਨਾਂ, ਜਿਵੇਂ ਕੋਈ ਮਰਿਆ ਹੁੰਦਾ ਇੱਦਾਂ ਬੈਠੇ ਰਹਿਣਗੇ। ਜੇ ਕੋਈ ਪਾਠ ਕਰ ਲਓ ਉਹ ਨਹੀਂ ਕਰਨਾ, ਪਾਠ ਕਰ ਲਓ ਗੁਰਮੁਖੋ, ਇੱਕ ਕੋਈ ਨਿਯਮ ਰੱਖ ਲਓ। ਮੈਂ ਨਹੀਂ ਕਹਿੰਦਾ ਵੀ ਆਹ ਬ੍ਰਹਮ ਕਵਚੀ ਕਰੋ, ਆਹ ਕਰੋ, ਆਹ ਕਹਿੰਦਾ ਜਿੱਥੇ ਮਨ ਮੰਨਦਾ 25 ਜਪਜੀ ਸਾਹਿਬ ਕਰ ਲਓ, 5 ਕਰ ਲਓ, 2 ਕਰ ਲਓ। ਇੱਕ ਸਿੰਘ ਦਾ ਮੈਨੂੰ ਕੱਲ ਫੋਨ ਆਇਆ, ਰੈਕੋਟ ਵੱਲ ਰਹਿੰਦਾ, ਕਹਿੰਦਾ ਤੁਸੀਂ ਕਿਹਾ ਸੀ ਵੀ 1 ਜਪਜੀ ਸਾਹਿਬ ਸੁਣ ਕੇ ਕਰਨਾ, ਕਹਿੰਦਾ ਮਹੀਨੇ ਤਾਂ ਹੋਏ ਕਾਫੀ ਮੈਨੂੰ, ਕਹਿੰਦਾ ਹੁਣ ਮੈਂ 2 ਤੇ ਪਹੁੰਚ ਗਿਆ। ਸਾਰਾ ਜਪਜੀ ਸਾਹਿਬ ਹੌਲੀ ਹੌਲੀ ਬੋਲ ਬੋਲ ਕੇ ਸੁਣ ਸੁਣ ਕੇ ਕਰਦਾ। ਮੈਂ ਕਿਹਾ ਕਿਵੇਂ ਮਨ ਦੀ ਹਾਲਤ, ਮਨ ਤਾਂ ਕਹਿੰਦਾ ਬਹੁਤ ਟਿਕਿਆ। ਮੈਂ ਕਿਹਾ 5 ਤੱਕ ਲੈ ਜਾ ਇਹਨੂੰ, ਬਸ ਇੱਕ ਆਦਤ ਬਣਾਉਣੀ ਹੁੰਦੀ ਸੁਣਨ ਦੀ, ਮੁੜ ਕੇ ਤੁਸੀਂ 6 ਤੇ ਆ ਜਾਓ, 7 ਤੇ ਆ ਜਾਓ, 10 ਤੇ ਆ ਜਾਓ। ਫਿਰ ਇਹ ਵੀ ਆ, ਗੱਡੀ ਜਦੋਂ ਨਵੀਂ ਨਵੀਂ ਸਿੱਖਦੇ ਨਾ, ਪਹਿਲੇ ਗੇਅਰ ਦੇ ਵਿੱਚ ਜ਼ਿਆਦਾਤਰ ਪਹਿਲੇ ਦੂਜੇ ਚ ਚਲਾਈ ਦੀ ਹੈ ਸੈਟਿੰਗ ਜੀ, ਉਹ ਅੰਦਰੋਂ ਗੇਅਰਾਂ ਦੀ ਬਿਠਾਉਣੀ ਹੁੰਦੀ ਹੈ, ਕਿੱਥੇ ਬ੍ਰੇਕ ਰੇਸ ਉਹ ਹੌਰਨ ਕਿਵੇਂ ਜਦੋਂ ਅੰਦਰ ਐਨ ਸੈਟਿੰਗ ਪੂਰੀ ਬੈਠ ਗਈ ਨਾ, ਉਹੀ ਬੰਦਾ 150 ਤੇ ਭਜਾਉਂਦਾ। ਜਦੋਂ ਜਪਜੀ ਸਾਹਿਬ ਸੁਣਨ ਦੀ ਆਦਤ ਬਣ ਗਈ ਨਾ ਤੁਹਾਡੀ, ਸੁਣੀ ਗਏ ਫਿਰ ਭਾਵੇਂ 10 ਕਰੋ, 20 ਕਰੋ, 50 ਕਰੋ, ਸਹਿਜ ਪਾਠ ਕਰੋ, ਸੁਖਮਨੀ ਸਾਹਿਬ ਕਰੋ, ਫਿਰ ਤੁਸੀਂ ਜਿੰਨਾ ਸਾਰੀ ਰਾਤ ਕੀਰਤਨ ਸੁਣੀ ਜਾਓ।
1: ਆਪ ਜੀ ਸਟੇਜ ਤੇ ਲੈਕਚਰ ਦੇ ਰਹੇ ਸਨ ਤੇ ਕਿਸੇ ਨੇ ਸੰਗਤ ਵਿਚ ਬੈਠੇ ਨੂੰ ਸ਼ੰਕਾ ਹੋ ਗਿਆ ਵੀ ਇਹ ਕਾਹਦਾ ਸੰਤ ਏ ਤੇ ਸਾਰਾ ਦਿਨ ਅਖਬਾਰਾਂ ਦੀਆਂ ਗੱਲਾਂ ਕਰਦਾ ਰਹਿੰਦਾ। ਜਦੋਂ ਸਮਾਪਤੀ ਹੋਈ, ਸਟੇਜ ਤੋਂ ਉਤਰ ਕੇ ਬਾਹਰ ਗਏ, ਸਾਧ ਸੰਗਤ ਜੀ ਬਾਹਰ ਜਾਂਦਿਆਂ ਜਾਂਦਿਆਂ ਉਹ ਸ਼ੰਕਾ ਕਰਨ ਵਾਲਾ ਸਿੰਘ ਖੜਾ ਸੀ ਤੇ ਉਹਨੂੰ ਨੇੜੇ ਬੁਲਾ ਲਿਆ ਬਾਬਾ ਜਰਨੈਲ ਸਿੰਘ ਹੋਰਾਂ ਨੇ। ਕਹਿਣ ਲੱਗੇ ਆ ਜਾ ਗੁਰਮੁਖਾ। ਥੋੜਾ ਜਿਹਾ ਝੱਕ ਗਿਆ ਵੀ ਮੈਂ ਵਿਚਾਰ ਕੀਤੀ ਸੀ ਵੀ ਇਹ ਕਾਹਦਾ ਸੰਤ ਏ, ਇਹ ਤਾਂ ਸਾਰਾ ਦਿਨ ਸੰਸਾਰੀ ਗੱਲਾਂ ਹੀ ਕਰਦਾ ਰਹਿੰਦਾ। ਬਾਬਾ ਜਰਨੈਲ ਸਿੰਘ ਹੋਰਾਂ ਨੇ ਬਾਂਹ ਫੜ ਕੇ ਉਤੋਂ ਦੀ ਉਹਦਾ ਸਿਰ ਫੜ ਕੇ ਨਾ ਆਪਣੀ ਛਾਤੀ ਨਾਲ ਲਾਇਆ। ਜਦੋਂ ਨੇੜੇ ਲਾਇਆ ਨਾ, ਜਦੋਂ ਕੰਨ ਛਾਤੀ ਦੇ ਨਾਲ ਲਾਇਆ ਤੇ ਅੰਦਰੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ।
0: ਸਾਧ ਸੰਗਤ ਜੀ, ਮੈਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਜਦੋਂ ਪੁੱਛਿਆ ਸੀ 1974 ਚ ਇਕੱਠੇ ਹੋਏ ਸੀ, ਮਹਾਂਪੁਰਖ ਮੈਨੂੰ ਦਸੰਬਰ ਚ ਮਿਲੇ, ਨਾਰੰਗਵਾਲ ਭਾਈ ਸਾਹਿਬ, ਭਾਈ ਰਣਧੀਰ ਸਿੰਘ ਦਾ ਪਿੰਡ ਹੈ, ਉੱਥੇ ਜਥਾ ਗਿਆ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ। ਉਦੋਂ ਮਹਾਂਪੁਰਖਾਂ ਨੂੰ ਮਿਲਿਆ, ਹੌਲੀ ਹੌਲੀ ਸਿੰਘਾਂ ਤੋਂ ਪਤਾ ਲੱਗਿਆ ਵੀ ਇਹ ਸਿੰਘ ਇੰਨੇ ਪਾਠ ਕਰਦਾ, ਮੈਨੂੰ ਵੀ ਚਾਅ ਜਿਹਾ ਹੋਇਆ। ਇਹ ਪੰਜ ਗ੍ਰੰਥੀ ਦਾ ਨਿਤਨੇਮੀ ਹੈ, ਇਹ ਮਹੀਨੇ ਬਾਅਦ ਭੋਗ ਵੀ ਸਿੰਘ ਪਾਉਂਦਾ, 151 ਜਪਜੀ ਸਾਹਿਬ ਵੀ ਰੋਜ਼ ਕਰਦਾ। ਮੈਨੂੰ ਇਹ ਸ਼ੌਕ ਸੀ ਸ਼ੁਰੂ ਤੋਂ ਬੰਦਗੀ ਕਰਾਂਗੇ। ਮੈਂ ਇੱਕ ਦਿਨ ਬੈਠਿਆਂ ਬੈਠਿਆਂ ਕਾਫੀ ਦੋਸਤੀ ਗੂੜੀ ਹੋ ਗਈ। ਮੈਂ ਕਿਹਾ ਜੀ ਇਹ ਇੰਨੇ ਪਾਠ ਤੁਸੀਂ ਕਿਵੇਂ ਕਰ ਲੈਂਦੇ ਹੋ? ਕਹਿੰਦੇ ਐ ਗੱਲ ਹੋਈ ਸੀ, ਮੈਂ ਸਕੂਲ ਪੜ੍ਹਦਾ ਸੀ ਤੀਸਰੀ ਕਲਾਸ ਵਿਚ। ਪਹਿਲਾਂ ਬੱਚਾ ਪਹਿਲੀ ਕਲਾਸ ਵਿਚ 5 ਸਾਲਾਂ ਦਾ ਪਾਉਂਦੇ ਸੀ, 5-8 ਸਾਲ ਦੀ ਉਮਰ ਸੀ ਉਦੋਂ। ਕਹਿੰਦੇ ਮੈਂ ਸਕੂਲੋਂ ਆ ਕੇ ਦੁਪਹਿਰੇ ਲੰਮਾ ਪੈ ਗਿਆ ਮੰਜੇ ਤੇ, ਕਹਿੰਦੇ ਬਾਬਾ ਜੀ ਪਿਤਾ ਜੀ ਸਾਡੇ ਆਏ, ਬਾਬਾ ਜੋਗਿੰਦਰ ਸਿੰਘ ਜੀ ਕਿਹਾ ਚੰਗੀ ਆ ਲੰਮਾ ਪਿਆ ਰਹਿਣਾ, 5 ਜਪਜੀ ਸਾਹਿਬ ਹੀ ਕਰ ਲਿਆ ਕਰ। ਉਦੋਂ ਨਿਆਣੇ ਨਾ ਆਗਿਆਕਾਰੀ ਬਹੁਤ ਹੁੰਦੇ ਸੀ, ਪਿਓ ਤੋਂ ਬਹੁਤ ਡਰਦੇ ਹੁੰਦੇ ਸੀ। ਹੁਣ ਤਾਂ ਆਪਾਂ ਮਹਾਰਾਜ ਤੋਂ ਵੀ ਨਹੀਂ ਡਰਦੇ, ਹੁਣ ਤਾਂ ਲੋਕ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ, ਇਹ ਪਿਓ ਦੇ ਤਾਂ ਹੈ ਹੀ ਨਹੀਂ, ਇਹ ਤਾਂ ਪਿਓ ਦਾ ਹੋਊ ਤਾਂ ਡਰੂਗਾ। ਤਾਂ ਉਸ ਵਕਤ ਸਾਧ ਸੰਗਤ ਜੀ ਕਹਿੰਦੇ ਮੈਂ ਉੱਠਿਆ, ਪੋਥੀ ਲਈ, 5 ਜਪਜੀ ਸਾਹਿਬ ਪੜ੍ਹ ਲਏ। ਇਹ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਸੀ, ਪਿਛਲੇ ਯੁੱਗਾਂ ਤੋਂ ਸਾਰੀਆਂ ਗੱਲਾਂ ਫਿਰ ਦੱਸਣੀਆਂ ਨੂੰ ਹਜ਼ਮ ਨਹੀਂ ਹੋਣੀਆਂ। ਇਹ ਕਿਤੇ ਅੱਜ ਦੇ ਨਹੀਂ ਹੁੰਦੇ, ਜਿਹੜਾ ਇੱਕ ਮਹਾਂਪੁਰਖ ਬਣਦਾ ਉਹ ਕਈ ਚਿਰਾਂ ਦਾ ਹੁੰਦਾ। ਬਹੁਤ ਕਰੜੀ ਕਮਾਈ ਸੀ, ਘਾਲ ਕਮਾਈ ਉਹਨਾਂ ਵਿੱਚੋਂ ਸੀ ਉਹ ਮਹਾਂਪੁਰਖ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਕਹਿੰਦੇ ਮੈਂ 5 ਪਾਠ ਕੀਤੇ, ਫਿਰ ਸੋਚਿਆ ਵਿਹਲੇ ਜੀ ਬੈਠੇ ਕਰ ਲਈ 5 ਹੋਰ ਕਰ ਲੈਂਦੇ ਆ। ਕਹਿੰਦੇ ਮੈਂ 5 ਹੋਰ ਕਰ ਲਏ। ਕਹਿੰਦੇ ਹੌਲੀ ਹੌਲੀ ਮੈਂ 15-20-25 ਕਰਦਾ ਕਰ, ਸਕੂਲ ਤੁਰ ਕੇ ਜਾਂਦੇ ਹੁੰਦੇ, ਕਹਿੰਦੇ ਰਸਤੇ ਚ ਕਰ ਲੈਣੇ 5, ਫਿਰ ਕੰਠ ਕਰ ਲਿਆ ਪਾਠ। ਕਹਿੰਦੇ ਹੌਲੀ ਹੌਲੀ ਇਹ ਮੇਰਾ ਇਕਦਮ ਨੀ ਵਾਧਾ ਹੋਇਆ, ਮੈਂ ਹੌਲੀ ਹੌਲੀ 5 ਤੋਂ ਚੱਲ ਕੇ ਹੌਲੀ ਹੌਲੀ ਹੌਲੀ ਤਾਂ ਜਾ ਕੇ 150 ਤੇ ਆਇਆ। ਮੈਨੂੰ ਦੇਸੀ ਜੀ ਉਦਾਹਰਣ ਦਿੱਤੀ, ਕਹਿੰਦੇ ਸਾਡੇ ਪਿੰਡ ਦਾ ਇੱਕ ਮੁੰਡਾ ਭਲਵਾਨੀ ਕਰਦਾ ਹੁੰਦਾ ਸੀ, ਕਹਿੰਦੇ 14-15 ਸਾਲ ਦਾ ਡੰਡ ਬੈਠਕਾ ਮਾਰਿਆ। ਕਹਿੰਦੇ ਉਹਨਾਂ ਦੇ ਘਰ ਨਾ ਮੱਝ ਸੂਪੀ, ਮੱਝ ਨੇ ਦਿੱਤਾ ਕੱਟਾ। ਇਹ ਪਿੰਡਾਂ ਦੀ ਗੱਲ ਸੁਣਾਉਂਦੇ ਸੀ ਮੈਨੂੰ ਉਹ। ਕਹਿੰਦੇ ਉਹਨੇ ਕੱਟਾ ਚੁੱਕਿਆ ਤੇ ਬਾਲਾ ਕੱਢਤਾ ਉਹਦਾ। ਕਹਿੰਦਾ ਰੋਜ਼ ਹੀ ਬਾਲਾ ਕੱਢਦਿਆ ਕਰੇ ਕੱਟੇ ਦਾ। ਕਹਿੰਦੇ ਕੱਟਾ ਹੁਣ ਵੱਡਾ ਹੁੰਦਾ ਗਿਆ, ਕਹਿੰਦੇ ਉਹ ਕੱਟਾ ਝੋਟਾ ਬਣ ਗਿਆ, ਤਾਂ ਵੀ ਉਹ ਝੋਟੇ ਨੂੰ ਚੁੱਕਦਿਆ ਕਰੇ, ਕਿਉਂਕਿ ਉਹ ਬਚਪਨ ਤੋਂ ਲੈ ਕੇ ਉਹ ਪ੍ਰੈਕਟਿਸ ਕਰ ਰਿਹਾ ਸੀ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ ਤੇ ਅੱਜ ਮੇਰੀ ਉਮਰ ਦੇਖ ਲਾ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਤੁਹਾਡਾ ਜਨਮ ਕਦੋਂ ਹੋਇਆ ਹੋਵੇ ਤਾਂ ਦੱਸ ਦੋ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ, ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਆ, ਹੱਲਿਆਂ ਵੇਲੇ ਗੋਦੀ ਕੀ ਹੋਈ? 47 ਚ ਗੋਦੀ ਸੀ, ਉਹ ਤਾਂ ਫੇਰ ਬਾਅਦ ਚ ਖੋਜ ਹੋਈ ਵੀ ਇਹ ਤਾਂ 1946 12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਵਧਾਉਂਦਾ ਵਧਾਉਂਦਾ ਇੱਥੇ ਆ ਗਿਆ। ਬੜਾ ਚੀਜ਼ਾਂ ਪੁੱਛਦੇ ਰਹਿਣਾ, ਕਿਉਂ ਕੱਲੇ ਬੈਠੇ ਹੋਣਾ, ਪੁੱਛੀ ਜਾਣਾ। ਕਹਿੰਦੇ ਮੈਂ ਪਿੰਡ 22-22 ਘੰਟੇ ਖੇਤਾਂ ਚ ਕੰਮ ਕੀਤਾ, ਨਾਲ 151 ਪਾਠ ਕਰਦਾ ਸੀ। ਮੈਂ ਕਿਹਾ ਥੱਕਦੇ ਨਹੀਂ ਸੀ? 22 ਘੰਟੇ ਕਹੀ ਦਾ ਕੰਮ ਕਰਨ ਦਾ ਬੜਾ ਔਖਾ। ਫਿਰ ਮੈਨੂੰ ਹੱਸ ਕੇ ਕਹਿਣਾ ਉਹ ਕਰਾਉਣ ਵਾਲੇ ਵੀ ਆ ਜਾਂਦੇ ਸੀ, ਉਹ ਕਰਾਈ ਵੀ ਜਾਂਦੇ ਹੁੰਦੇ ਸੀ ਨਾਲ। ਮੈਂ ਕਿਹਾ ਉਹ ਕੌਣ? ਕਹਿੰਦੇ ਫੌਜਾਂ, ਸ਼ਹੀਦ ਸਿੰਘ ਨਾਲ ਕੰਮ ਕਰਾਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ ਤੁਸੀਂ ਇੰਨੇ ਪਾਠ ਕਰ ਲੋ, ਤੁਹਾਡੇ ਕੋਲ ਆ ਜਾਣਗੇ। ਹੱਥ ਖੜੇ ਤਾਂ ਮਸਾਂ ਜਪਜੀ ਸਾਹਿਬ, ਇੱਕ ਜਪਜੀ ਸਾਹਿਬ ਤੇ ਮਸਾਂ ਰੋ ਰੋ ਕੇ ਹੱਥ ਖੜਾ ਕੀਤਾ। ਇਹ ਇੱਕ ਕਰੋਗੇ ਇੱਕ ਜਿੰਨੀ ਪਾਵਰ ਆਊਗੀ, ਪੰਜ ਕਰੋਗੇ ਤਾਂ ਚਲੋ। ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਬੇਨਤੀ ਪ੍ਰਵਾਨ ਕਰ ਲੋ, ਪੰਜ ਜਪਜੀ ਸਾਹਿਬ। ਹੁਣ ਜਿੰਨੇ ਜਣੇ ਆਏ ਹੋ ਨਾ ਤੁਸੀਂ, ਰੋਜ ਪੰਜ ਜਪਜੀ ਸਾਹਿਬ ਸਾਰਿਆਂ ਨੇ ਕਰਨੇ ਆ, ਮਨਜੂਰ? ਤਾਂ ਜਕਾਰਾ ਛੱਡ ਦੋ ਫਿਰ। ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ ਔਖੇ ਨਹੀਂ ਹੈ, ਜੇ ਅਸੀਂ ਮਨ ਬਣਾ ਲਓ ਨਾ। ਇਹ ਇੱਕ ਚੀਜ਼ ਹੁੰਦੀ ਹੈ, ਇਕਾਂਤ ਵਿੱਚ ਬੜੇ ਸੋਹਣੇ ਹੁੰਦੇ ਆ, ਰਾਤ ਨੂੰ ਬੈਠ ਜਾਓ, ਦਿਨੇ ਨਹੀਂ ਹੁੰਦੇ। ਦਿਨੇ ਤਾਂ ਫੋਨ ਆ ਗਿਆ, ਬੈਲ ਮਾਰਤੀ, ਆਹ ਕੰਮ ਹੋ ਗਿਆ, ਕੋਈ ਮਿਲਣ ਆ ਗਿਆ, ਐਨ ਰਾਤ ਨੂੰ ਟਿਕਵੀਂ ਰਾਤ ਵਿੱਚ 25 ਜਪਜੀ ਸਾਹਿਬ 2 ਘੰਟੇ ਚ ਹੋ ਜਾਂਦੇ। ਚੱਲ ਤੁਹਾਡੇ 3 ਚ ਹੋ ਜਾਣਗੇ, ਤੇ 5 ਪਾਠਾਂ ਨੂੰ ਕਿਹੜਾ ਟਾਈਮ ਲੱਗਦਾ? 5 ਪਾਠ ਆਰਾਮ ਨਾਲ ਬੋਲ ਕੇ 1 ਘੰਟੇ ਚ, ਸਵਾ ਘੰਟੇ ਚ 5 ਪਾਠ। ਇਹ ਨਹੀਂ ਲੋਕ ਕਰਨਗੇ, ਜੇ ਦਸਾਂ ਕਿ ਉਹਨਾਂ ਨੂੰ ਮਿਲ ਪਿਆ ਤੁਹਾਡੇ ਚ ਕੋਈ, ਉਹ ਗੱਲ ਜੀ ਨਹੀਂ ਬਣੀ, ਉਹ ਨਹੀਂ ਗੱਲ ਨਹੀਂ ਬਣਨੀ। ਏਦਾਂ ਪਿੰਡ ਵਾਲਿਆਂ ਨੂੰ ਮੈਂ ਸਮਝਾਉਂਦਾ ਹੁੰਦਾ, ਆਹ ਕਣਕ ਹੁਣ ਇੰਨੀ ਇੰਨੀ ਦਿਖਦੀ ਆ ਨਾ ਤੁਹਾਨੂੰ, ਇਹ ਕਦੋਂ ਬੀਜੀ ਸੀ? ਕਹਿੰਦੇ ਇਹਨੂੰ ਤਾਂ ਇੰਨੇ ਮਹੀਨੇ ਹੋ ਗਏ। ਕਣਕ ਨੂੰ ਬੀਜਣ ਤੋਂ 3 ਚੌਥੇ ਦਿਨ ਨੂੰ ਮਾੜੀ ਜੀ ਦਿਖਦੀ ਹੁੰਦੀ ਹੈ, ਤੇ 6 ਮਹੀਨਿਆਂ ਬਾਅਦ ਉਹ ਪੱਕ ਕੇ ਫਸਲ ਸਾਹਮਣੇ ਆਉਂਦੀ ਹੈ। ਤੁਸੀਂ ਜਪਜੀ ਸਾਹਿਬ ਦੇ 5 ਪਾਠ 6 ਮਹੀਨੇ ਤੱਕ ਕਰੋ, ਵੱਡਾ ਬਜਟ ਪਹਿਲਾਂ ਹੀ ਰੱਖੋ। ਜਿਨ੍ਹਾਂ ਨੇ, ਇੱਕ ਬੰਦਾ ਕੱਲ ਮੈਨੂੰ ਫੋਨ ਕਰਕੇ ਕਹਿੰਦਾ ਇਹ ਜੀ ਬ੍ਰਹਮ ਗਿਆਨ ਜੇ ਲੈਣਾ ਹੋਵੇ। ਮੈਂ ਕਿਹਾ ਬਾਬਾ ਬਸ ਕਰ, ਛੋਟਾ ਮੂੰਹ ਬੜੀ ਬਾਤ, ਤੂੰ ਬ੍ਰਹਮ ਗਿਆਨ ਬਸ ਕਰ ਹੁਣ। ਮੈਂ ਕਿਹਾ ਬ੍ਰਹਮ ਗਿਆਨੀ ਦੀ ਧੂੜ ਮਿਲ ਜੇ ਨਾ, ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈ ਹੈ, ਮੈਂ ਤਾਂ ਇੰਨੇ ਨੂੰ ਹੀ ਬੜੇ ਵੱਡੇ ਭਾਗ ਸਮਝਦਾ। ਸਾਧ ਸੰਗਤ ਬ੍ਰਹਮ ਗਿਆਨੀ ਬਣਨਾ, ਲੋਕੀ ਹਰੇਕ ਨੂੰ ਹੀ ਲਿਖ ਦਿੰਦੇ ਹੇ ਬ੍ਰਹਮ ਪੂਰਨ, ਅੱਜ ਹੋਰ ਅੱਖਰ ਲਾ ਪੂਰਨ ਬ੍ਰਹਮ ਗਿਆਨੀ। ਜਿਹਦਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ? ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਦਾ। ਇਹ ਤਾਂ ਬ੍ਰਹਮ ਗਿਆਨੀ ਨੂੰ ਹੀ ਪਤਾ ਕਿ ਇਹ ਬ੍ਰਹਮ ਗਿਆਨੀ ਹੈ, ਦੂਜਾ ਤਾਂ ਪਛਾਣ ਹੀ ਨਹੀਂ ਸਕਦਾ ਕਿ ਇਹ ਬ੍ਰਹਮ ਗਿਆਨੀ ਹੈ। ਮੈਂ ਹੰਸਾਲੀ ਵਾਲੇ ਮਹਾਂਪੁਰਖ ਸੱਚਖੰਡ ਵਾਸੀ, ਉਹਨਾਂ ਦੀ ਸੰਗਤ ਬੜੇ ਸਾਲ ਕੀਤੀ, 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 9 ਸਾਲ ਸੰਗਤ ਕੀਤੀ ਹੈ। ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ, ਮੈਂ ਜਾ ਕੇ, ਮੈਨੂੰ ਕਿਸੇ ਦੱਸਿਆ ਸੀ ਕਿ ਮਹਾਂਪੁਰਖਾਂ ਕੋਲ ਜਾਈਏ ਤਾਂ ਤੁਰ ਕੇ ਜਾਈਏ ਥੋੜਾ ਜਿਹਾ। ਪਟਿਆਲਿਓ ਮੈਂ ਇੱਕ ਦਸਤਾਰ ਲਈ, F-74 ਮਲਮਲ ਬੰਨਦੇ ਸੀ ਉਹ, 5 ਕਿਲੋਮੀਟਰ ਮੈਂ ਤੁਰ ਕੇ ਗਿਆ, ਫੇਰ ਗੱਡੀ ਚ ਬੈਠੇ, ਫੇਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫੇਰ ਤੁਰ ਕੇ ਗਏ। ਮੇਰੇ ਜਾਂਦਿਆਂ ਨੂੰ ਬਾਬਾ ਜੀ ਨੇ ਕਿਤੇ ਜਾਣਾ ਸੀ, ਤਿਆਰ ਬੈਠੇ ਸੀ ਸੋਟਾ ਲੈ ਕੇ, ਦੇਖੀ ਜਾਣ ਬਾਰ ਬਾਰ। ਸਿੰਘਾਂ ਨੇ ਦੱਸਿਆ ਬਾਅਦ ਚ, ਕਹਿੰਦੇ ਕਾਫੀ ਦੇਰ ਦੇ ਤਿਆਰ ਹੋ ਕੇ ਬੈਠੇ, ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਮੈਂ ਗਿਆ, ਕਹਿੰਦੇ ਆ ਗਏ ਭਾਈ? ਮੈਂ ਕਿਹਾ ਹਾਂਜੀ। ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖ ਤੀ, ਉਹ ਬੰਨ ਲਈ ਮੇਰੀ। ਮਹਾਂਪੁਰਖ ਬ੍ਰਹਮ ਗਿਆਨੀ ਕੋਲ ਜਾਣਾ। ਮੈਂ ਦੁਬਾਰਾ, ਅਸੀਂ ਫੇਰ ਜਦੋਂ ਗਏ, ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਣ। ਅਸੀਂ 5-4 ਜਾਣੇ ਸੀ ਮਹਾਂਪੁਰਖ, ਕੇਸੀ ਇਸ਼ਨਾਨ ਕਰਕੇ ਵੱਡਾ ਸਰਾਣਾ ਲਾ ਕੇ ਪਲੰਘ ਤੇ ਬੈਠੇ, ਅੱਖਾਂ ਬੰਦ ਨੇ, ਚਿਹਰਾ ਪਰੇ ਨੂੰ ਹੈ। ਪਟਿਆਲੇ ਦੀ 3-4 ਸੰਗਤ ਮੇਰੇ ਨਾਲ, ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ? ਮੈਂ ਖੜਾ ਹੋ ਗਿਆ, ਮੈਂ ਜੀ ਮੈਂ ਰਿਹਾ। ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ? ਮੈਂ ਜੀ ਤਾਂ ਤੁਹਾਨੂੰ ਹੀ ਪਤਾ। ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕੁ ਵੱਡੀ ਸੀ। ਮੈਂ ਮਹਾਰਾਜ ਅਸੀਂ ਕੀ ਜਾਣੀਏ, ਤਾਂ ਅਣਜਾਣ ਬੱਚੇ ਆ। ਇੱਕ ਗੱਲ ਯਾਦ ਰੱਖੋ, ਜੇ ਕੋਈ ਪੂਰਨ ਪੁਰਖ ਮਿਲ ਜਾਂਦਾ ਉੱਥੇ ਦਮ ਗਜੇ ਨੀ ਮਾਰੀ ਤੇ ਹਾਂਜੀ ਮੈਨੂੰ ਪਤਾ ਜੀ, ਕਦੇ ਨੀ ਕਹੀਦਾ। ਉੱਥੇ ਹਮੇਸ਼ਾ ਉਹਨਾਂ ਨੂੰ ਕਹੀਦਾ, ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਨੀ। ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ ਸੱਤਵੀਂ ਭੂਮਿਕਾ ਦੇ ਮਾਲਕ ਸੀਗੇ ਉਹ, ਸੱਤਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ। ਕਹਿੰਦੇ ਪਰ ਦੁਨੀਆਂ ਨੇ ਭਾਈ ਪਛਾਣਿਆ ਹੀ ਨੀ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। ਸੱਤ ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਦ, ਅੰਸ ਸਖਤ ਪਦਾਰਥਾ ਭਾਵਨੀ। ਅੱਗੇ ਆਉਂਦੀ ਹੈ ਸੱਤਵੀਂ, ਸੱਤਵਾਂ ਪਦ ਕਿਹੜਾ ਆਉਂਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ ਸੱਤ ਬਚਨ, ਸੰਗਤ ਥੋੜੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ ਸੱਤ ਭੂਮਿਕਾ ਬ੍ਰਹਮ ਗਿਆਨ ਦੀ ਜਾਂ ਸੁਣਾਈਆਂ, ਦੋ ਦਿਨ ਲੱਗੇ, ਸੰਨ ਹੋ ਗਏ ਸਾਰੇ। ਕਿਆ ਬਾਤ ਹੈ, ਕਹਿੰਦੇ ਅਸੀਂ ਕਦੇ ਸੁਣੀਏ ਨੀ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ ਸੱਤਵੀਂ ਭੂਮਿਕਾ ਦਾ ਮਾਲਕ ਜਦੋਂ ਹਜ਼ੂਰ ਸਾਹਿਬ 1974 ਚ ਪਹਿਲੀ ਵਾਰ, ਸਾਧ ਸੰਗਤ 75 ਦੀ ਗੱਲ ਹੈ, ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀਆਂ ਫੋਟੋ ਉਹਨਾਂ ਤੋਂ ਹੀ ਪੁੱਛ ਪੁੱਛ ਕੇ ਬਣਾਈ ਸੀ ਮੈਂ। ਕਲਗੀ ਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ ਸਾਨੂੰ, ਨੀ ਰਾਤ ਨੂੰ ਪਤਾ ਲੱਗੇ ਤਾਂ ਸੌ ਗਏ ਸੀ। ਸਵੇਰੇ ਮੈਂ 3 ਕੁ ਮਹੀਨਿਆਂ ਬਾਅਦ ਮੈਨੂੰ ਦੱਸਿਆ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਿਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ, ਨਿਆਣੇ ਨੀ ਆਖੇ ਲੱਗਦੇ, ਹੁੰਦਾ ਨੀ ਹੁੰਦਾ। ਸੰਤਾਂ ਨੇ ਕੀ ਮੰਗਿਆ, ਸੰਤ ਜਰਨੈਲ ਸਿੰਘ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਵਿਨਾਸ਼ੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ। ਮੈਂ ਕਿਹਾ ਉਦੋਂ ਅਸੀਂ ਏਦਾਂ ਹੀ ਬੋਲ ਲੈਂਦੇ ਸੀ। ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਵਿਨਾਸ਼ੀ ਦਰਸ਼ਨ ਕੀ ਹੁੰਦੇ? ਕਹਿੰਦੇ ਜਰੇ ਜਰੇ ਚ ਉਹਦਾ ਪ੍ਰਕਾਸ਼ ਦੇਖਣਾ ਮੰਗਿਆ ਮੈਂ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ। ਮੈਂ ਕਿਹਾ ਬੜੀ ਵੱਡੀ ਚੀਜ਼ ਮੰਗੀ, ਪਹਿਲੀ ਵਾਰ ਸੁਣਿਆ ਅਵਿਨਾਸ਼ੀ ਦਰਸ਼ਨ, ਨਾਸ ਨੀ ਹੁੰਦੇ ਜਿਹੜੇ। 1980 ਚ ਜਦੋਂ ਅਸੀਂ ਕਲੇਰਾਂ ਤੋਂ ਆਏ, ਕਲੇਰੀ ਮਹਾਂਪੁਰਖਾਂ ਦੇ ਸਥਾਨ ਤੇ ਗਏ, ਬੱਸ ਦੇ ਵਿਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ ਮੈਨੂੰ, ਕਹਿੰਦੇ ਗੱਲ ਕਰਨੀ ਤੇਰੇ ਨਾਲ। ਮੈਂ ਕਿਹਾ ਦੱਸੋ। ਕੰਨ ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ। ਮੈਂ ਕਿਹਾ ਵਧਾਈਆਂ। ਇਹ 1980 ਵਿਚ ਜਰੇ ਜਰੇ ਵਿਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ ਚ ਕਈ ਦੇਸ਼ਾਂ ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ, ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ, ਇਹਨਾਂ ਨੂੰ ਕੀ ਅਵਸਥਾ, ਅਵਸਥਾ ਕੀ ਹੁੰਦੀ ਹੈ, ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ, ਫਿਰ ਮੈਂ ਕੁਐਸਚਨ ਕੀਤਾ। 1983 ਦੀ ਗੱਲ ਹੈ। ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰੇ ਜਰੇ ਚ ਮੈਨੂੰ ਦਿਖਦਾ, ਤੇ ਆਹ ਕੀ ਹੋ ਰਿਹਾ, ਆੜਾ ਕਾਰਜ ਹੋ ਰਹੇ ਨੇ? ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ। ਕਹਿੰਦੇ ਜੇ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦੁਆ ਤੇ ਏਕ ਰੂਪ ਹਵਾ ਗਏ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆਹ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ। ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨੀ ਕਰਦਾ, ਮੇਰੀ ਕੋਈ ਇੱਛਾ ਨੀ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਰ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ। ਇਸ ਕਰਕੇ ਕਈਆਂ ਦੇ ਮਨਾਂ ਚ ਭੁਲੇਖਾ ਆਉਣਾ। ਹੁਣ ਬਾਅਦ ਵਿਚ ਜਦੋਂ ਮੈਂ ਸਾਰੀ ਦੁਨੀਆਂ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ, ਜਿਵੇਂ ਹੁਣ ਕਈਆਂ ਦੇ ਫੋਨ ਆਏ, ਇੱਥੋਂ ਵੀ ਆਏ, ਬਾਹਰੋਂ ਵੀ ਆਏ। ਕੀ ਫੋਨ ਆਏ? ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ, ਬੜਾ ਘਾਟਾ ਪਿਆ। ਮੈਂ ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ, ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਬ੍ਰਹਮ ਗਿਆਨ ਦਰਸ਼ਨ ਕਰ ਲਓ, ਤੁਸੀਂ ਕੀਤੇ ਨੀ। ਧੰਨ ਧੰਨ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ। ਬਾਬਾ ਮੀਆਂ ਸਿੰਘ ਜੀ, ਸੋ ਦੂਸਰੇ ਮਹਾਂਪੁਰਖ ਸਿਓੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ, ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ। ਇੱਕੋ ਸਾਲ ਦੇ ਵਿੱਚ ਵਿੱਚ ਪੰਜ ਮਹਾਂਪੁਰਖ ਚਲੇ ਗਏ ਸੰਸਾਰ ਤੋਂ, ਪੰਜ ਥੰਮ ਡਿੱਗ ਪਏ ਸਾਧ ਸਿੰਘ ਜੀ। ਮਹਾਂਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਜੇ ਧਰਤੀ ਖੜੀ ਹੈ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਔਰ ਤੁਸੀਂ ਦੇਖ ਲੋ ਧਰਤੀ ਹੈ ਕਿਉਂ ਕਰਦੀ ਹੈ, ਕਿ ਉਹ ਪੰਜ ਬਾਣੀਆਂ ਨਹੀਂ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਰਹਿ ਰਾਸ ਨਹੀਂ ਪੜ੍ਹ ਸਕਦੇ ਹੋ, ਤੁਸੀਂ ਸੋਲਾ ਨਹੀਂ ਪੜ੍ਹ ਕੇ ਸੌਂਦੇ, ਉਹ ਤੁਸੀਂ ਮੱਥਾ ਨਹੀਂ ਟੇਕਣ ਜਾਂਦੇ ਗੁਰਦੁਆਰਾ ਸਾਹਿਬ। ਉਹ ਕੰਘਾ ਦੋਨੋਂ ਵਕਤ ਕਰੀ ਪਾਗ ਚੁਨੇ ਕਰ ਬੰਧਈ, ਉਹ ਦਾਤਣ ਨੀਤ ਕਰੈ ਨਹਿ ਦੁੱਖ ਪਾਵੈ ਲਾ।

0: ਅਸ਼ਟਪਦੀ ਸਿਮਰੂ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰੂ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਮਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਮਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਪੰਥ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਧ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮੇ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਅਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਮੈ ਬਹੁ ਰਤਨਾ
0: ਸਰੀਰ ਕਟਾਏ ਹੁਮੈ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਉਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੂ ਨ ਦਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੁਟ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਰਿਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾੜੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦੁਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਣ ਹਾਰ
1: ਜਿਸਿਓ ਪ੍ਰੀਤਨ ਕਰੈ ਗਵਾਰ
0: ਜਾਂਦੀ ਸੇਵਾ ਨਵ ਨਿਤ ਪਾਵੈ
1: ਦਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਭ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂਦੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: यतन करै तो भी सुर भंग
0: कह पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुमरी कृपा तरै
0: संग सहाई सो आवै न चीत
1: जो बराई तास्यो प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवै मूढ़े चीत
0: बैर विरोध काम क्रोध मोह
1: झूठ प्रकार महा लोभ त्रोह
0: याहू जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारिक तेरे
1: तुमरी कृपा में सुख घनेरे
0: कोई न जाने तुमरा अंत
1: रुचे ते उचा भगवंत
0: सगल समग्री तुमरे सूत्र धारी
1: तुमते हुए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिरले
1: दो मूड़ा को कहां करे
0: जिस ठाकुर से ना ही चारा
1: ठाको की जय सद नमस्कार
0: जाके मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: आत पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही गोवे
1: और उसका विश्वास न होवे
0: बसते सागर रखै
1: रोकी आज्ञा मन नै मथ
0: उसते चौगन करै निहाल
1: नानक साहिब सदा दयाल
0: नानक भांत माया के हित
1: सरपर होवत जान अनेत
0: बिरख की छाया स्यों रंग लावै
1: ओ बिन सह ओ मन पछतावै
0: जो दिसै सो चालन हार
1: लपटर होतै अंध अंधार
0: घटाऊ स्यों जो लावै नेह
1: ताको हाथ न आवै के
0: मन हर के नाम की प्रीत सुखदाई
1: कर कृपा नानक आप लै लाई
0: मिथ्या तन धन कुटुंब सुपाया
1: मिथ्या होमै ममता माया
0: मिथ्या राज जोगन धन माल
1: मिथ्या काम क्रोध विकराल
0: मिथ्या हस्ती असु वस्त्रा
1: मिथ्या रंग संग माया पेक हस्ता
0: मिथ्या ध्रो मोह अभिमान
1: मिथ्या आप से ऊपर कर्त गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेकत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन नहीं पर उपकारा
1: मिथ्या बास लेत बिकारा
0: बिन बूझे मिथ्या सब भये
1: सफल दे नानक हर हर नाम लये
0: बिरथी साख की आरजा
1: साच बिना कह होत सुचा
0: बिरथा नाम बिना तर अंध
1: मुखे आवटता कह दुर्गंध
0: बिर सिमरन दिन रैन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपन के निरार्थ दाम
0: धन तन तेजन दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने दिन प्रभ जाता
1: नानक जन चरण पराता
0: करूं बेनती पार ब्रह्म सब जाने
1: अपना किया आपे मन
0: आप ही आप करत नबेरा
1: किसे दूर जनावत किसे बुझावत नेरा
0: पाप से अनप सकल ते रहत
1: सब कछ जाने आत्म की राहत
0: जिस भावे तिस लये लड़ लाए
1: शांत अनंतर रहा समाए
0: सो सेवक जिस कृपा करी
1: निमक निमक जप नानक हरी श्लोक
0: काम क्रोध अर लोभ मोह तिस जाए अमेव
1: नानक प्रभ शरणागति कर प्रसाद गुरुदेव अष्टपदी
0: जे प्रसाद छति ही अमृत खाहे
1: जिस ठाकुर को रख मन माहे
0: जे प्रसाद सुगंधित तन लावहे
1: जिसको सिमरत परम गत पावे
0: जे प्रसाद बसे सुख मंदिर
1: जिसे ध्याय सदा मन अंदर
0: जे प्रसाद गृह संग सुख बसना
1: आठ पहर सिमरोत सरसना
0: जे प्रसाद रंग रस भोग
1: नानक सदा ध्याय ध्यान जोग
0: जे प्रसाद पाठ पटंबर हंडावहे
1: जिसे त्यागत अवर लुभावे
0: जे प्रसाद सुख सेज सोई जय
1: मन आठ पहर ताका जस कवि जय
0: जे प्रसाद तुज सब को मान
1: मुक्ता को जस रसन बखाना
0: जे प्रसाद तेरो रहता धर्म
1: मन सदा ध्याए केवल पार ब्रह्म
0: रब जी जपत दरगाह मान पावे
1: नानक पत से ती कर जावे
0: जे प्रसाद अरो कंचन देही
1: निबला बोत सराम स्नेही
0: जे प्रसाद तेरा ओला रहत
1: मन सुख पावे हर हर जस कहत
0: जे प्रसाद तेरे सगल छिद्र ढाके
1: मन सर नी पर ठाकुर प्रभ ताके
0: जे प्रसाद तुझ को ना पहुंचे
1: मन साथ साथ सिमरो प्रभ उच्चे
0: जे प्रसाद पाई दुर्लभ देहे
1: नानक ताकी भगत करे
0: जे प्रसाद अभूखन पहरीजे
1: मन तिस सिमरत क्यों आलस की जाए
0: जे प्रसाद असवर सवारी
1: मन तिस को कभो न बिसारी
0: जे प्रसाद बाग मिलक तना
1: राग प्रे प्रभ अपने मना
0: जिन तेरी मन बंत बनाई
1: उठत बैठ सत्य सह ध्याय
0: इसे ध्याय जो एक लख है
1: यहाँ उहा नानक तेरी रख है
0: जे प्रसाद करे पुन बहुदान
1: मन आठ पहर कर तिसका ध्यान
0: जे प्रसाद तू आचार व्यवहारी
1: इस प्रभ को सास सास तारी
0: जे प्रसाद तेरा सुंदर रूप
1: सो प्रभ सिमरो सदा अनूप
0: जे प्रसाद तेरी नीकी जात
1: सो प्रभ सिमर सदा दिन रात
0: जे प्रसाद तेरी पत्र है
1: गुर प्रसाद नानक जस ਤਿਸ ਕਹੈ
0: ਜੇ ਪ੍ਰਸਾਦ ਸੁਨਹਿ ਕਰਨ ਨਾਦ
1: ਜੇ ਪ੍ਰਸਾਦ ਭੇਖਿਆ ਬਿਸਮਾਦ
0: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸਤ ਕਰ ਚਲਹਿ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮ ਗਤ ਪਾਵਹਿ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਬਰਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਇਸੇ ਜਾਨ ਮਨ ਸਦਾ ਹਰਿਉਰੇ
0: ਜੇ ਪ੍ਰਸਾਦ ਤੂੰ ਪਾਵਹਿ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋਨਾ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੂ ਲਿਆ
0: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
1: ਨਾਨਕ ਹਿਨ ਕੈ ਕਛੁ ਨਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰੈ ਸਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤਨ ਬੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧਕ ਸੋਭਾ ਪ੍ਰਭ ਮਹੇ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵੈ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨ ਕਥੂੰ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕਾ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀਤ
1: ਸਾਧੂ ਕੈ ਸੰਗ ਮਹਾਪੁਨੀਤ
0: ਸਾਧ ਸੰਗ ਕਿਸ ਸੋ ਨੀ ਬੈਰ
1: ਸਾਧ ਕਾ ਸੰਗ ਨ ਬੀਗਾ ਪੈਰ
0: ਸਾਧ ਕਾ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੈ ਪਰਮਾਨੰਦਾ
0: ਸਾਧ ਕਾ ਸੰਗ ਨਾਹੀ ਹੋਂ ਤਾਪ
1: ਸਾਧ ਕਾ ਸੰਗ ਤੇ ਜੈਸਾ ਵਿਆਪ
0: ਆਪੇ ਜਾਣੈ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧ ਕਾ ਸੰਗ ਨ ਕਰਹੂੰ ਭਾਵੈ
1: ਸਾਧ ਕਾ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਅਜਰ ਸਹੈ
0: ਸਾਧ ਕਾ ਸੰਗ ਬਸੈ ਥਾਨ ਉੱਚੈ
1: ਸਾਧੂ ਕੈ ਸੰਗ ਮਹਿਰ ਪਹੁੰਚੈ
0: ਸਾਧ ਕਾ ਸੰਗ ਦ੍ਰਿੜੈ ਸਭ ਧਰਮ
1: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕਾ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕਾ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕਾ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕਾ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕਾ ਸੰਗ ਸਫਲ ਜਨਮ
0: ਸਾਧ ਕਾ ਸੰਗ ਨਹੀਂ ਕਸ਼ਕਾਲ
1: ਦਰਸ਼ਨ ਭੇਟ ਹੋਤ ਨਿਹਾਲ
0: ਸਾਧ ਕਾ ਸੰਗ ਕਲੂਖਤ ਹਰੈ
1: ਸਾਧ ਕਾ ਸੰਗ ਨਰਕ ਪਰ ਹਰੈ
0: ਸਾਧ ਕਾ ਸੰਗ ਇਹਾ ਉਹਾਂ ਸੁਹੇਲਾ
1: ਸਾਧ ਸੰਗ ਵਿਸ਼ਵਤ ਹਰ ਮੇਲਾ
0: ਜੋ ਇੱਛਾ ਸੋ ਹੀ ਫਲ ਪਾਵੈ
1: ਸਾਧ ਕਾ ਸੰਗ ਨਿਰਥਾ ਜਾਵੇ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੈ ਸਾਧ ਸੁਣ ਰਸੈ
0: ਸਾਧ ਕਾ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕਾ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰਮੇਸ਼ਰੈ
0: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕਾ ਸੰਗ ਘੜ ਘੜ ਜੀਠਾ
0: ਸਾਧ ਸੰਗ ਭਏ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕਾ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
1: ਜਿਤਾ ਸੁਣੈ ਤਿਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਉੱਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ
1: ਅਵਰ ਨ ਪੇਖੈ ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲੇ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੁਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉ ਬਸਦਾ ਕੋ ਖੁਦੈ ਕੋ ਚਿੰਦਨ ਲੇਪ
0: ਬ੍ਰਹਮ ਗਿਆਨੀ ਕੈ ਇਹ ਗੁਨਾਓ
1: ਨਾਨਕ ਜਿਉ ਭਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼
1: ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
1: ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਿਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰਿਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ
1: ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਏਕ ਰੰਗ
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਾ ਨਾਮ ਆਧਾਰ
1: ਬ੍ਰਹਮ ਗਿਆਨੀ ਕਾ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅੰਗੁੱਧ ਤਿਆਗਤ
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ
1: ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਪ੍ਰਤਾਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ
1: ਬ੍ਰਹਮ ਗਿਆਨੀ ਕੇ ਸਗਲਵਾਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
1: ਬ੍ਰਹਮ ਗਿਆਨੀ ਕੀ ਕਰ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ
1: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
0: ਮਿਥਿਆ ਨਾ ਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਰੰਜਨ ਦਰਸ
0: ਕਤ੍ਰਿਆ ਰੂਪ ਨਾ ਭੇਖਿਆ ਨੇਤਰ
1: ਸਾਧਕ ਟਹਿਲ ਸੰਤ ਸੰਗ ਹੇਤ
0: ਕਰਨਨ ਸੁਣੈ ਕਾਹੂ ਕੀ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਜਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨਿਹ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬੰਛੈ
1: ਕੇਵਲ ਭਗਤ ਕੀਰਤਨ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਬਰਹ ਨਾਮ ਜਪਾਵੈ
1: ਨਾਨਕ ਹੋ ਵੈਸਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਆਤਮ ਮੈਂ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋ ਨਿਆਵੈ
0: ਵੇਦ ਪੁਰਾਣ ਸਿਮਰਤ ਬੂਝੈ ਮੂਲ
1: ਸੁਖ ਮੈਂ ਜਾਣੈ ਅਸਤੂਲ
0: ਜੋ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ
1: ਜੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰ ਧਾਰੈ
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਾ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀਂ ਜੁਗਤ ਨਾਨਕ ਰਾਮਦਾਸ
0: ਰੱਬ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਕ ਤੈਸਾ ਉਸ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿੰਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪੁਨ ਹੋਗ
0: ਅਸਰਿਓ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਿਆਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
0: ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੈ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਵ ਕਾਵਿ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆਵਹਿ
1: ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਭਿਗ ਆਤਮ ਨੇ ਕੋ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੈ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬ੍ਰਿਕਨ ਬਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਅਰ ਸੂਰ ਨਖਤਰ
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਮ ਸਾਤਕ
1: ਕਈ ਕੋਟ ਵੇਦ ਪੁਰਾਣ ਸਿਮਰਤੇ ਅਰਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਖ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੁ ਕਰਮਿਰਗਾਚ
0: ਸਾਥੇ ਨੇੜੇ ਸਭ ਹੂੰ ਤੇ ਦੂਰ
1: ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਘਰ ਤਕ ਪਾਹੇ
0: ਕਈ ਕੋਟ ਕੀ ਏ ਧਨਵੰਤ
1: ਕਈ ਕੋਟ ਮਾ ਮੈਂ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੇ
1: ਨਾਨਕ ਸਭ ਕੁਛ ਕਲੇਸ਼ ਪ੍ਰਭ ਕੈ ਹਾਥੇ,
0: ਕਈ ਕੋਟ ਭਏ ਵੈਰਾਗੀ,
1: ਰਾਮ ਨਾਮ ਸੰਗਤਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮਹਿ ਭਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਭਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗ ਕੀ ਨੂੰ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਇਕ ਇਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਹੋਏ ਪ੍ਰਭ ਮਹੇ ਸਮਾਤ,
0: ਤਾਂ ਕਾ ਅੰਤ ਨ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨ ਹੋ ਵਤਿਆ ਤੁਮ ਪ੍ਰਗਾਸ,
0: ਕਈ ਕੋਟ ਤਤ ਕੇ ਦੇਤੇ,
1: ਸਦਾ ਨਿਹਾਰੈ ਇਕੋ ਨਿਤਰੇ,
0: ਕਈ ਕੋਟ ਨਾਮ ਰਸ ਪੀਵੈ ਹੈ,
1: ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵਹੇ,
1: ਅਤਮ ਰਸ ਸੁਖ ਸਹਿ ਸਮਾਵੈ,
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ, ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਤਾਪ ਉਤਾਪ ਨਹਾਰਾ,
1: ਅੰਤ ਨਹੀਂ ਕਿਛ ਵਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਐਨਕ ਰੰਗ ਪ੍ਰਕਾਰ,
0: ਕਰ ਕਰ ਦਿੱਤੇ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਰੱਬ ਭਾਵੈ ਮਨੋ ਗਤ ਪਾਵੈ,
1: ਰੱਬ ਭਾਵੈ ਤਾਂ ਪਾਤਰ ਤਰਾਵੈ,
0: ਰੱਬ ਭਾਵੈ ਬਿਨ ਸਾਸ ਤੇ ਰੱਖੈ,
1: ਰੱਬ ਭਾਵੈ ਤਾਂ ਹਰ ਗੁਣ ਭਾਖੈ,
0: ਰੱਬ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਣ ਵਿਚਾਰੈ,
0: ਦੋਹਾਂ ਸਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਅਵਰਨ ਆਵੈ,
0: ਉਹ ਮਨੁੱਖ ਤੇ ਕਿਆ ਹੋਏ ਆਵੈ,
1: ਜੋਤ ਸੁਭਾਵੈ ਸੋਈ ਕਰਾਵੈ,
0: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ,
1: ਜੋਤ ਸੁਭਾਵੈ ਸੋਈ ਕਰੇ,
0: ਅਨਜਾਨਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੂਲੈ ਦਹਿ ਦਿਸ ਧਾਵੈ,
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਛਿਨਵੈ ਨੀਚ ਕੀਟ ਕੋ ਰਾਜ,
1: ਬਾਹਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ,
1: ਨਾਕਾ ਲੇਖਾ ਨਾ ਗਣੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾਹੀ ਇਸ ਹਾਥ,
1: ਕਰਨ ਕਰਾਵਨ ਸਰਬ ਕੋ ਨਾਥ,
0: ਆਗਿਆਕਾਰੀ ਬਪਰਾ ਜੀਓ,
1: ਜੋਤ ਸੁਭਾਵੈ ਸੋਈ ਫਨ ਥੀ,
0: ਪ੍ਰਭੂ ਊਚ ਨੀਚ ਮੈਂ ਬਸੈ,
1: ਪ੍ਰਭੂ ਸੋਗ ਹਰ ਕਰੰਗ ਹੱਸੈ,
0: ਪ੍ਰਭੂ ਨਿੰਦ ਚਿੰਦ ਵਿਵਹਾਰ,
1: ਪ੍ਰਭੂ ਊਬ ਆਕਾਸ਼ ਪਿਆਲ,
0: ਪ੍ਰਭੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨ ਹਾਰ,
0: ਪ੍ਰਭੂ ਨਿਰਤ ਕਰੈ ਬਹੁ ਭਾਂਤ,
1: ਪ੍ਰਭੂ ਸੋਏ ਰਹੇ ਦਿਨ ਰਾਤ,
0: ਪ੍ਰਭੂ ਮਹਾ ਕ੍ਰੋਧ ਵਿਕਰਾਲ,
1: ਪ੍ਰਭੂ ਸਰਬ ਕੀ ਹੋ ਤਰਵਾਲ,
0: ਪ੍ਰਭੂ ਹੋਏ ਬਹਿ ਬੜ ਰਾਜਾ,
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
0: ਪ੍ਰਭੂ ਆਪ ਕੀਰਤ ਮੈਂ ਆਵੈ,
1: ਪ੍ਰਭੂ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
1: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭੂ ਤਟ ਤੀਰਥ ਇਸ਼ਨਾਨ,
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
0: ਪ੍ਰਭੂ ਪੀਠ ਹਸ ਪਤੰਗ ਹੋਏ ਦੀਆ,
1: ਅਨਕ ਜੋਨ ਪਰਮਿਆ ਪਰਮੀਆ,
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਿਵੈ ਨ ਜਾਵੈ,
0: ਜੋ ਸੁਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭੂ ਸਾਧ ਸੰਗਤ ਇਹ ਪਾਵੈ,
1: ਉਸ ਸਥਾਨ ਤੇ ਬੋਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉ ਜਲ ਮਹਿ ਜਲ ਆਏ ਕਟਾਨਾ,
1: ਜੋਤਿ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
1: ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ, ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ,
1: ਸੋ ਨਰਕ ਪਾਤੀ ਹੋਵਤ ਸਵਾਨ,
0: ਜੋ ਜਾਣੈ ਮੈਂ ਜੋ ਬਨਵੰਤ,
1: ਸੋ ਹੋਵਤ ਭਿਸ਼ਟਾ ਕਾ ਜੰਤ,
0: ਆਪ ਸੋ ਕਰਮਵੰਤ ਕਹਾਵੈ,
1: ਜਨਮ ਮਰੈ ਭਉ ਜੋਨ ਪਰਮਾਵੈ,
0: ਧਨ ਭੂਮਿਕਾ ਜੋ ਕਰੈ ਗੁਮਾਨ,
1: ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ,
0: ਧਨਵੰਤਾ ਹੋਏ ਕਰ ਗਰਭਾਵੈ,
1: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ,
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
1: ਪਰ ਭੀਤਰਤਾ ਕਾ ਹੋਏ ਵਿਨਾਸ,
0: ਸਭ ਤੇ ਆਪ ਜਾਣੈ ਬਲਵੰਤ,
1: ਹੋਏ ਜਾਏ ਪਸਵੰਤ,
0: ਸੈਨਾ ਬਦੈ ਆਪ ਹੰਕਾਰੀ,
1: ਧਰਮ ਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
1: ਸੋਜਨ ਨਾਨਕ ਦਰਗੈ ਪ੍ਰਵਾਨ,
0: ਕੋਟ ਕਰਮ ਕਰੈ ਹੋ ਧਾਰੀ,
1: ਸ਼ਰਮ ਪਾਵੇ ਸਗਲੇ ਬਰਥਾਰੇ,
0: ਅਨਕ ਤਪੱਸਿਆ ਕਰੇ ਹੰਕਾਰ,
1: ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਹੀਂ ਦਰਵੈ,
1: ਹਰ ਦਰਗੈ ਕੋ ਕੈਸੇ ਗਵੈ,
0: ਆਪਸ ਕੋ ਜੋ ਭਲਾ ਕਹਾਵੈ,
1: ਕਿਸੇ ਭਲਾਈ ਨਿਕਟ ਨ ਆਵੈ,
0: ਸਰਬ ਕੀ ਰੇਨ ਜਾਂ ਕਾ ਮਨ ਹੋਏ,
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੈ ਮੁਝ ਤੇ ਕਛ ਹੋਏ,
1: ਜਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੈ ਮੈਂ ਕਿਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਤਾ,
0: ਜਬ ਧਾਰੈ ਕੋ ਬੈਰੀ ਮੀਤ,
1: ਲਗ ਨਿਸ਼ਚਲ ਨਾਹੀ ਚੀਤ,
0: ਜਬ ਲਗ ਮੋਹ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਦੇਸ ਜਾਏ,
0: ਰੱਬ ਕਿਰਪਾ ਤੇ ਬੰਧਨ ਟੂਟੈ,
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ,
0: ਸਹਿਸ ਕਟੇ ਲਗ ਕੋਟ ਭਾਵੈ,
1: ਰਤਨ ਆਵੈ ਮਾਇਆ ਪਾਛੈ ਪਾਵੈ,
0: ਅਨਕ ਭੋਗ ਵਿਖਿਆ ਕੇ ਕਰੈ,
1: ਨੈ ਤ੍ਰਿਪਤਾਵੈ ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ,
1: ਸੁਪਨ ਮਨੋਰਥ ਫਿਰ ਤੇ ਸਭ ਕਾਜੈ,
0: ਨਾਮ ਰੰਗ ਸਰਬ ਸੁਖ ਹੋਏ,
1: ਵਿਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੈ ਹਾਰ,
1: ਇਸ ਕੈ ਹਾਥ ਕਹਾਂ ਵਿਚਾਰ,
0: जैसी दृष्ट करे तैसा होए
1: आपे आप आप्रम सोए
0: जो किश पीनो सो अपना रंग
1: सब ते दूर सब हूँ कै संग
0: दूजा देखा करै विवेक
1: आपे एका पया ने
0: मरै न पिनसै आवै न जाए
1: नानक सब ही रह समाए
0: आप उपदेशै समझे आप
1: आपे रचिया सब कै साथ
0: आप कीनो अपन विस्तार
1: सब कुछ उसका हो करने हार
0: पुस्ते भिन्न कहो किश होए
1: आंत अंतर एक सोए
0: अपने चलित आप करने हार
1: गौत करे रंग अपार
0: मन मैं आप मन अपने माहे
1: नानक कीमत कह न जाए
0: सत सत सत प्रभु स्वामी
1: गुर प्रसाद के नैवखयानी
0: सत सत सत सब कीना
1: कोट मदय के विरले चीना
0: भला भला भला तेरा रूप
1: अत सुंदर अपार अनूप
0: निर्मल निर्मल निर्मल तेरी बाणी
1: कट कट सुनी सर उन वखयानी
0: पवित्र पवित्र पवित्र पुनीत
1: नाम जपै नानक मन प्रीत श्लोक
0: संत सरन जो जन पर सो जन उदर नहार
1: संत की निंदा नानका बहुर बहुर अवतार अष्टपदी
0: संत का दुखन आरजा कटे
1: संत का दुखन जमते नहीं छुटे
0: संत का दुखन सुख सब जाए
1: संत का दुखन नरक में पाए
0: संत का दुखन मत होए मलीन
1: संत का दुखन शोभा देहीन
0: संत के हथे को रखे ना कोई
1: संत का दुखन थान भ्रष्ट होए
0: संत कृपाल कृपा जे करे
1: नानक संत संग निंदक भीतर
0: संत के दुखन ते मुख भवे
1: संतन का दुखन काग ज्यों लवे
0: संतन का दुखन सर्प जोन पाए
1: संत का दुखन त्रिगत जोन करमाए
0: संतन का दुखन तृष्णा मह जले
1: संत का दुखन सब को छले
0: संत का दुखन तेज सब जाए
1: संत का दुखन नीच निचाए
0: संत दुखी का थाओ को नाही
1: नानक संत भावे ता ए पी कत पाए
0: संत का निंदक महा अतताई
1: संत का निंदक खिन टिकन न पाए
0: संत का निंदक महा हत्यारा
1: संत का निंदक परमेश्वर मारा
0: संत का निंदक राज तेहीन
1: संत का निंदक दुखिया अरदीन
0: संत के निंदक को सर्व रोग
1: संत के निंदक को सदा बिजोग
0: संत के निंदा दुख मैं दुख
1: नानक संत भावे ता उसका भी होए मोख
0: संत का दुखी सदा पवित्र
1: संत का दुखी किसे का नहीं मित
0: संत के दुखी को डान लग
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख न सुख ते तरे
0: संत के दुखी को ना ही ठाऊं
1: नानक संत भावे ता लय मिलाए
0: संत का दुखी अद बीज ते टूटे
1: संत का दुखी किते काज न पहुंचे
0: संत के दुखी को उद्यान परमाइए
1: संत का दुखी उजड़ पाइए
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस ना ही
1: अपन बीजिया पे ही खाहे
0: संत के दुखी को अवर न रख नहार
1: नानक संत भावे ता लय उबार
0: संत का दुखी इउं बिल लाए
1: जो जल बिहून मछली तड़फड़ाए
0: संत का दुखी भूखा नहीं राजै
1: जो पावक ईंधन नहीं त्रापे
0: संत का दुखी छुटे अकेला
1: जो बुआड़ तेरे खेत माहे दुहेला
0: संत का दुखी धर्म ते रहत
1: संत का दुखी सत मिथ्या कहत
0: कीर्तन का तुर ही पया
1: नानक जो तिस भावे सोई थिया
0: संत का दुखी बिगड़ रूप होए जाए
1: संत के दुखी को दरगाह मिले सजाए
0: संत का दुखी सदा सहकाइए
1: संत का दुखी ना मरे ना जिवाइए
0: संत के दुखी की पूजा न आसा
1: संत का दुखी उठ चले निराशा
0: संत के दुख न दृष्टि कोई
1: जैसा भाव है तैसा कोई होए
0: माया कीर्तन मिटे कोई
1: नानक जाने सच्चा सोए
0: सब कर तिसकी हो करना हार
1: सदा सदा तिसको नमस्कार
0: रब की उसत करो दिन रात
1: तिसे त्यागो सास ग्रास
0: सब कछ वर्तै तिसका किया
1: जैसा करे तैसा को थिया
0: अपना खेला करना हार
1: दूसर कौन कहे विचार
0: जिसनो कृपा करे तिस अपन नाम दे
1: वडपा की नानक जन से श्लोक
0: तजो सियान पुसुर जन हो सिमरो हर हर राय
1: एक आस हर मन रखो नानक दुख परम को जाए अष्टपदी
0: मनुख की टेक बिरथी सब जान
1: जीवन को एक है भगवान
0: जिसके दिया रह अगाए
1: और न तृष्णा लागे आए
0: मारे रखे एको आप
1: मानक कृष्णा ही हाथ
0: जिसका हुक्म भूत सुख होए
1: जिसका नाम रख कंठ परोए
0: सिमर सिमर सिमर प्रभ सोए
1: नानक बिघन न लागे कोए
0: उसत मन में कर निरंकार
1: कर मन मेरे सत व्यवहार
0: निर्मल रसना अमृत पियो
1: सदा सहेला कर ले जियो
0: नैनो पेख ठाकुर का रंग
1: सदा संग बिन सह सब संग
0: चरण चलो मार्ग गोविंद
1: पाप जपिए हर बिंद
0: हर हर कर्म श्रवण हर कथा
1: आदर ज्ञान नानक उजल मथा
0: बड़ भागी ते जन जग माहे
1: सदा सदा हर के गुण गाहे
0: राम नाम जो करे विचार
1: चेतन मंतक नि संसार
0: मन तन मुख बोले हर मुखी
1: सदा सदा जानो ते सुखी
0: एको एक एक पछाने
1: तुत कियो सोजी जाने
0: नाम संग जिस का मन मानिया
1: नानक तने निरंजन जाने
0: गुर प्रसाद अपने आप सुजे
1: जिसकी जानो तृष्णा बुझे
0: सात संग हर हर जस कहत
1: सर्व रोग त्यो हर जन रहत
0: अन दिन कीर्तन केवल बखयान
1: मैं सोई निर्वाण
0: एक ऊपर जिस जन की आशा
1: उसकी कटिए जन की फसा
0: पार ब्रह्म की जिस मन भूख
1: नानक प्रसन्न लागे दुख
0: जिसको हर ब्रह्म मन चित आवे
1: सो संत सोहेला नहीं बुलावे
0: जिस प्रभु अपना कृपा करे
1: सो सेवक को किसते डरे
0: जैसा सत ऐसा दृष्ट आया
1: अपने कार्य में आप समाया
0: शोधत शोधत शोधत सीजया
1: प्रसाद तत् सब पूजे
0: जब देखो तब सब शमूल
1: नानक सो सूक्ष्म सोई स्थूल
0: मैं किस जन मैं किस मरे
1: अपन चलते आप ही करे
0: आपन जावन दृष्ट अन दृष्ट ਸ੍ਰਿਸ਼ਟ
1: ਆਜਾਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮਹਿ ਆਪ
1: ਜੁਗਤ ਰਚ ਥਾ ਪਿਓ ਥਾ
0: ਅਵਨਾਸੀ ਨਾਹੀ ਕਿਸ਼ ਖੰਡ
1: ਧਾਰਨ ਧਾਰ ਰਿਹਾ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰਕਾ ਸ਼ਬਦ ਜਪ ਭਏ ਨਿਹਾਲ
0: ਗੁਰਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਵਡਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਵਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਕਰਨੈ ਹਾਰ ਪਛਾਣੈ ਸੋਏ
0: ਜਪ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ
1: ਸੁਖ ਨਿਧਾਨ ਉਨਹੂ ਬਨ ਆਏ
0: ਆਪਸ ਕੋ ਆਪ ਦੀਨੋ

0: ਗੁਰਪ੍ਰ ਸਾਧ ਟੂਟੈ ਹੋ ਰੋਗ,
1: ਨਾਨਕ ਸਵਜਨ ਸਦਾ ਰੋਗ,
0: ਜਿਉ ਮੰਦਰ ਕੋ ਥੰਮੈ ਥੰਮਨ,
1: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ,
0: ਜਿਉ ਪਾਖਾਨ ਨਾਮ ਚੜ੍ਹ ਤਰੈ,
1: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ,
0: ਜਿਉ ਅੰਧਕਾਰ ਦੀਪਕ ਪ੍ਰਗਾਸ,
1: ਦਰਸ਼ਨ ਦੇਖ ਮਨ ਹੋਏ ਵਿਗਾਸ,
0: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ,
1: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ,
0: ਜਿਨ ਸੰਤਨ ਕੀ ਬਾਂਛੋ ਧੂਰ,
1: ਨਾਨਕ ਕੀ ਹਰ ਲੋਚਾ ਪੂਰ,
0: ਮਨ ਮੂਰਖ ਕਾਹੇ ਫਿਰ ਲਾਈਐ,
1: ਗੁਰ ਬਿਲਖੇ ਕਾ ਲਿਖਿਆ ਪਾਈਐ,
0: ਦੁਖ ਸੁਖ ਪ੍ਰਭ ਦੇਵ ਨਹਾਰ,
1: ਅਵਰ ਤਿਆਗ ਤੂਤ ਸਹਿਜ ਤਾਰ,
0: ਜੋ ਕਛ ਕਰੈ ਸੋਈ ਸੁਖ ਮਾਨ,
1: ਲਾ ਕਾਹੇ ਫਿਰੇ ਅਜਾਨ,
0: ਕੌਣ ਬਸਤੇ ਆਈ ਤੇਰੇ ਸੰਗ,
1: ਲਪਟ ਰਹੋ ਰਸ ਲੋਭੀ ਪਤੰਗ,
0: ਰਾਮ ਨਾਮ ਜਪ ਹਿਰਦੇ ਮਾਹੀ,
1: ਨਾਨਕ ਪਤਸੇ ਤੀ ਕਰ ਜਾਹੀ,
0: ਜਿਸ ਵਕਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਅਜ ਮਾਨ ਲਿਓ ਮਨ ਮੋਲ,
1: ਰਾਮ ਨਾਮ ਹਿਰਦੇ ਮੈਂ ਤੋਲ,
0: ਲਾਦ ਖੇਪ ਸੰਤਾਂ ਸੰਗ ਚਾਲ,
1: ਅਵਰ ਤਿਆਗ ਬਖਿਆ ਜੰਜਾਲ,
0: ਧਨ ਧਨ ਕਹਿ ਸਭ ਕੋਈ,
1: ਮੁਖੋ ਜਲ ਹਰ ਦਰਗਹਿ ਸੋਏ,
0: ਇਹੋ ਵਾਪਾਰ ਬਿਰਲਾ ਵਾਪਾਰ ਹੈ,
1: ਨਾਨਕ ਤਾਕੈ ਸਤਿਵਰ ਹਾਰ,
0: ਚਰਨ ਸਾਧ ਕੇ ਧੋਏ ਧੋਏ ਪੀਓ,
1: ਹਰ ਪ੍ਰਸਾਦ ਕੋ ਆਪਣਾ ਜੀਓ,
0: ਸਾਧ ਕੀ ਧੂਰ ਕਰੋ ਇਸ਼ਨਾਨ,
1: ਸਾਧ ਉਪਰ ਜਾਈਏ ਕੁਰਬਾਨ,
0: ਸਾਧ ਸੇਵਾ ਵਟ ਭਾਗੀ ਪਾਈਏ,
1: ਸਾਧ ਸੰਗ ਹਰ ਕੀਰਤਨ ਗਾਈਏ,
0: ਅੰਕ ਬਿਗਨ ਤੇ ਸਾਧੂ ਰਾਖੈ,
1: ਹਰ ਗੁਣ ਗਾਇਆ ਮਰ ਤਰਸ ਚੱਖੈ,
0: ਓਟ ਗਈ ਸੰਤ ਹੰਦਰ ਆਇਆ,
1: ਸਰਬ ਸੁਖ ਨਾਨਕ ਤੇ ਪਾਇਆ,
0: ਮਿਤਕ ਕੋ ਜੀ ਵਾਲਨ ਹਾਰ,
1: ਉਖੇ ਕੋ ਦੇ ਵਤੇ ਆਧਾਰ,
0: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ,
1: ਗੁਰ ਬਿਲਖੇ ਕਾ ਲਹਿਣਾ ਪਾਏ,
0: ਸਭ ਕਿਛ ਤਿਸ ਕਾ ਉਹ ਕਰਨਾ ਜੋਗ,
1: ਜਿਸ ਬਿਨ ਦੂਸਰ ਹਵਾ ਨਾ ਹੋਗ,
0: ਜਪ ਜਾਂ ਸਦਾ ਸਦਾ ਦਿਨ ਰਹਿਣੀ,
1: ਸਭ ਤੇ ਉਜ ਨਿਰਮਲ ਇਹ ਕਰਨੀ,
0: ਹਰ ਕਿਰਪਾ ਜਿਸ ਕੋ ਨਾਮ ਦੀਆ,
1: ਨਾਨਕ ਸੋਜਨ ਨਿਰਮਲ ਥੀਆ,
0: ਜਾਂ ਕਹਿ ਮਨ ਗੁਰ ਕੀ ਪ੍ਰਤੀਤ,
1: ਜਿਨ ਆਵੈ ਹਰ ਪ੍ਰਵਚੀਤ,
0: ਭਗਤ ਭਗਤ ਸੁਣੀਆਂ ਤਿਹ ਲੋਏ,
1: ਜਾਂ ਕਹਿ ਹਿਰਦੈ ਇੱਕੋ ਹੋਏ,
0: ਸੱਚ ਕਰਨੀ ਸਖਤਾਂ ਕੀ ਰਹਿਤ,
1: ਸੱਚ ਹਿਰਦੈ ਸਤਮੁਖ ਕਹਿਤ,
0: ਸਾਚੀ ਦ੍ਰਿਸ਼ ਸਾਚਾ ਆਕਾਰ,
1: ਸੱਚ ਪਰ ਤੈ ਸਾਚਾ ਪਾਸਾਰ,
0: ਬਾਰ ਬ੍ਰਹਮ ਦਿਨ ਸੱਚ ਕਰ ਜਾਤਾ,
1: ਨਾਨਕ ਸੋਜਨ ਸੱਚ ਸਮਾਤਾ, ਸਲੋਕ
0: ਰੂਪ ਨਰੇਖ ਨਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ,
1: ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ
0: ਅਪਨਾ ਸੀ ਪ੍ਰਭ ਮਨ ਮਹਿ ਰਾਖ,
1: ਮਾਨੁ ਕੀ ਤੂੰ ਪ੍ਰੀਤ ਤਿਆਗ,
0: ਇਸੇ ਪਰੈ ਨਾਹੀ ਕਿਛ ਹੋਏ,
1: ਸਭ ਨਿਰੰਤਰ ਏਕੋ ਸੋਏ,
0: ਆਪੇ ਬੀਨਾ ਆਪੇ ਦਾਨਾ,
1: ਗੈਰ ਗੰਭੀਰ ਗਹੀਰ ਸੁਜਾਨਾ,
0: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ,
1: ਕਿਰਪਾ ਧਿਆਨ ਦਿਆਲ ਬਖਸ਼ੰਦ,
0: ਸਾਧ ਤੇਰੇ ਕੀ ਚਰਨੀ ਪਾਉ,
1: ਨਾਨਕ ਕੈ ਮਨ ਇਹ ਨਰਾਉ,
0: ਮਨਸਾ ਪੂਰ ਸਰਨਾ ਜੋਗ,
1: ਕਰ ਪਾਇਆ ਸੋਈ ਹੋ,
0: ਹਰਨ ਭਰਨ ਜਾਂ ਕਾ ਨੇਤਰ ਫੋਰ,
1: ਇਸਦਾ ਮੰਤਰ ਨਾ ਜਾਣੈ ਹੋਰ,
0: ਹੰਦ ਰੂਪ ਮੰਗਲ ਸਦ ਜਾਂ ਕੈ,
1: ਸਰਵ ਥੋਕ ਸੁਣੀਐ ਕਰਤਾ ਕੈ,
0: ਰਾਜ ਮਹਿਰਾਜ ਜੋਗ ਮਹਿ ਜੋਗੀ,
1: ਤਪਮਤ ਪੀਸਰ ਕ੍ਰਿਸਤ ਮੈਂ ਭੋਗੀ,
0: ਧਿਆਈ ਧਿਆਈ ਭਗਤਾਂ ਸੁਖ ਪਾਇਆ,
1: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ,
0: ਜਾਂ ਕੀ ਲੀਲਾ ਤੀਮਤ ਨਾਹੀ,
1: ਸਗਲ ਦੇਵ ਹਾਰੇ ਅਵਗਾਹੇ,
0: ਪਿਤਾ ਕਾ ਜਨਮ ਕੇ ਜਾਣੈ ਪੂਤ,
1: ਸਗਲ ਪਰੋਈ ਆਪਣੇ ਸੂਤ,
0: ਸੁਮਤ ਗਿਆਨ ਧਿਆਨ ਜਿਨ ਦੇ,
1: ਜਨਦਾਸ ਨਾਮ ਤੇ ਆਵੈ ਸੇ,
0: ਜੇ ਗੁਣ ਮੈਂ ਜਾਂ ਕੋ ਪਰਮਾਏ,
1: ਜਨਮ ਰੈਫਰ ਆਵੈ ਜਾਏ,
0: ਪੂਜ ਨੀਚ ਤਿਸ ਕੇ ਅਸਥਾਨ,
1: ਜੈਸਾ ਜਨਾਵੈ ਤੈਸਾ ਨਾਨਕ ਜਾਨ,
0: ਨਾਨਾ ਰੂਪ ਨਾਨਾ ਜਾਂ ਕੇ ਰੰਗ,
1: ਨਾਨਾ ਪੇਖ ਕਰੇ ਇੱਕ ਰੰਗ,
0: ਨਾਨਾ ਬਿਦ ਕਿਨੋ ਵਿਸਾਰ,
1: ਰਬ ਬਨਾਸੀ ਏਕ ਅੰਕਾਰ,
0: ਨਾਨਾ ਚਲਿਤ ਕਰੇ ਕਿਨ ਮਾਹੀ,
1: ਪੂਰ ਰਹਿਓ ਪੂਰਨ ਸਭ ਠਾਏ,
0: ਨਾਨਾ ਬਿਦ ਕਰਬੰਤ ਬਨਾਈ,
1: ਆਪਣੀ ਕੀਮਤ ਆਪੇ ਪਾਈ,
0: ਸਭ ਘਰ ਤਿਸਕੇ ਸਭ ਤਿਸਕੇ ਠਾਉ,
1: ਜਬ ਜਬ ਜੀਵੈ ਨਾਨਕ ਹਰ ਨਾਮ,
0: ਨਾਮ ਕੇ ਧਾਰੇ ਸਗਲੇ ਜੰਤ,
1: ਨਾਮ ਕੇ ਧਾਰੇ ਖੰਡ ਬ੍ਰਹਮੰਡ,
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ,
1: ਨਾਮ ਕੇ ਧਾਰੇ ਸੁਨ ਗਿਆਨ ਧਿਆਨ,
0: ਨਾਮ ਕੇ ਧਾਰੇ ਆਗਾਸ ਪਤਾਲ,
1: ਨਾਮ ਕੇ ਧਾਰੇ ਸਗਲੇ ਆਕਾਰ,
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ,
1: ਨਾਮ ਕੇ ਸੰਗ ਉਧਰੇ ਸੁਨ ਸਰਵਣ,
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ,
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ,
0: ਰੂਪ ਸਤ ਜਾਂ ਕਾ ਸਤ ਅਸਥਾਨ,
1: ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾਂ ਕੀ ਬਾਣੀ,
1: ਸਤ ਪੁਰਖ ਸਭ ਮਹਿ ਸਮਾਣੀ,
0: ਸਤ ਕਰਮ ਜਾਂ ਕੀ ਰਚਨਾ ਸਤ,
1: ਮੂਲ ਸਤ ਸਤ ਉਤਪਤ,
0: ਸਤ ਕਰਣੀ ਨਿਰਮਲ ਨਿਰਮਲੀ,
1: ਜਿਸੇ ਬੁਝਾਏ ਤਿਸੈ ਸਭ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ,
1: ਵਿਸਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਭਜਨ ਸਾਧੂ ਉਪਦੇਸ਼,
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼,
0: ਸਤ ਨਿਰਤ ਬੂਝੈ ਜੇ ਕੋਈ,
1: ਨਾਮ ਜਬਰਤਾ ਕੀ ਗਤ ਹੋਏ,
0: ਆਪ ਸਤ ਕੀ ਆ ਸਭ ਸਤ,
1: ਆਪੇ ਜਾਣੇ ਆਪਣੀ ਮਿਤਗਤ,
0: ਜਿਸ ਕੀ ਸ੍ਰਿਫਟ ਸੋ ਕਰਨਾ ਹਾਰ,
1: ਅਵਰ ਨਾ ਬੂਝ ਕਰਤ ਵਿਚਾਰ,
0: ਕਰਤੇ ਕੀ ਮਿਤ ਨਾ ਜਾਣੈ ਕੀਆ,
1: ਨਾਨਕ ਜੋਤ ਸੁਭਾਵੈ ਸੋ ਵਰਤੀਆ,
0: ਬਿਸਮਨ ਬਿਸਮ ਭਏ ਬਿਸਮਾਦ,
1: ਜਿਨ ਬੂਝਿਆ ਤਿਸੈ ਆਇਆ ਸਵਾਦ,
0: ਕਰਕੇ ਰੰਗ ਰਾਜ ਜਨ ਰਹੇ,
1: ਗੁਰ ਕੈ ਵਚਨ ਪਦਾਰਥ ਲਹੇ,
0: ਹੋਏ ਦਾਤੇ ਦੁੱਖ ਕਾਟਨ ਹਾਰ,
1: ਜਾਕੇ ਸੰਗ ਧਰੈ ਸੰਸਾਰ,
0: ਜਨ ਕਾ ਸੇਵ ਸੋ ਵਟ ਭਾਗੀ,
1: ਜਨ ਕੈ ਸੰਗ ਏਕ ਲਿਵ ਲਾਗੀ,
0: ਗੁਣ ਗੋਬਿੰਦ ਕੀਰਤਨ ਜਨ ਗਾਵੈ,
1: ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ
0: ਆਦ ਸੱਚ ਜੁਗਾਦ ਸੱਚ,
1: ਪੇ ਸੱਚ ਨਾਨਕ ਹੋਸੀ ਪੇ ਸੱਚ, ਅਸ਼ਟਪਦੀ
0: ਚਰਨ ਸਤ ਸਤ ਪ੍ਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਕਨ ਹਾਰ,
1: ਨਾਮ ਸਤ ਸਤ ਧਿਆਵਨ ਹਾਰ,
0: ਆਪ ਸਤ ਸਤ ਸਤ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭਕਤਾ,
1: ਸੁਰਤ ਸਤ ਸਤ ਜਸ ਸੁਣਤਾ,
0: ਬੁਜਨ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਨ ਮਾਨਿਆ,
1: ਕਰਨ ਕਰਾਵਨ ਤਿਨ ਮੂਲ ਪਛਾਣਿਆ,
0: ਜਾਂ ਕਰੇ ਹਿਰਦੈ ਵਿਸਵਾਸ ਪ੍ਰਭ ਆਇਆ,
1: ਤਤ ਗਿਆਨ ਤਿਸ ਮਨ ਪ੍ਰਗਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ,
1: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ,
0: ਬਸ ਮਾਹੀ ਲੈ ਬਸ ਕਢਾਈ,
1: ਤਾਕੋ ਭਿੰਨ ਨਾ ਕਹਿਣਾ ਜਾਈ,
0: ਬੂਜੈ ਬੂਜਨ ਹਾਰ ਵਿਵੇਕ,
1: ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ,
1: ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
0: ਠਾਕੁਰ ਕੋ ਸੇਵਕ ਜਾਣੈ ਸੰਗ,
1: ਠਾਕੁਰ ਕਾ ਸੇਵਕ ਨਾਮ ਕੈ ਰੰਗ,
0: ਸੇਵਕ ਕੋ ਪ੍ਰਭ ਪਾਲਣਹਾਰਾ,
1: ਸੇਵਕ ਕੀ ਰਾਖੈ ਨਿਰੰਕਾਰਾ।

0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰੱਖੈ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰੱਖੈ
1: ਤਾਂ ਕਿ ਕਦਮਿਤ ਕੋਈ ਨ ਲਖੈ
0: ਰੱਬ ਕੇ ਸੇਵਕ ਕੋ ਨਾ ਪਹੁੰਚੈ
1: ਰੱਬ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮਹਿ ਕਰ ਰੱਖੈ
1: ਭਸਮ ਕਰੈ ਲਸਕਰ ਕੋਟ ਲਾਗ
0: ਜਿਸ ਕਾ ਸਾਸਨ ਕੱਢ ਤੇ ਆਪ
1: ਤਾਂ ਕੋ ਰਾਖਤ ਦੇ ਕਰ ਹਾਥ
0: ਮਾਸ ਯਤਨ ਕਰਤ ਬਹੁ ਭਾਂਤ
1: ਜਿਸ ਕੇ ਕਰਤਵ ਬ੍ਰਥੇ ਜਾਤ
0: ਮਾਰਾ ਨਾ ਰੱਖੈ ਹਵ ਨ ਕੋਈ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੀ ਸੋਚ ਕਰ ਹਿਰੇ ਪ੍ਰਾਣੀ
1: ਜਪ ਨਾਨਕ ਪ੍ਰਭ ਲੱਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀ ਹੈ
1: ਨੀਅਮ ਪਰਤੇ ਮਨ ਤਨ ਤਰਪੀ ਹੈ
0: ਨਾਮ ਰਤਨ ਜਨ ਗੁਰਮੁਖ ਪਾਇਆ
1: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਊਠ ਬੈਠ ਸੋਭਤ ਨਾਮ
1: ਓ ਨਾਨਕ ਜਨ ਕੈ ਸਦ ਕਾਮ
0: ਬੋਲੋ ਜਸ ਜੇ ਵਾ ਦਿਨ ਰਾਤ
1: ਰੱਬ ਆਪਣੇ ਜਨ ਕਿੰਨੀ ਦਾਤ
0: ਕਰੇ ਭਗਤੇ ਆਤਮ ਕਹਿ ਚਾਏ
1: ਰੱਬ ਆਪਣੇ ਸਿਉ ਰਹੇ ਸਮਾਏ
0: ਜੋ ਹੋ ਵਾ ਹੋ ਵਤ ਸੋ ਜਾਨ
1: ਰੱਬ ਆਪਣੇ ਕਾ ਹੁਕਮ ਪਛਾਣੇ
0: ਇਸ ਕੀ ਮਹਿਮਾ ਕੌਣ ਬਖਾਨੋ
1: ਇਸ ਕਾ ਗੁਣ ਕਹਿ ਏਕ ਨ ਜਾਨੋ
0: ਆਠ ਪੈਰ ਪ੍ਰਭ ਅਸੇ ਹਜੂਰੇ
1: ਓ ਨਾਨਕ ਸੇ ਜਨ ਪੂਰੇ
0: ਮਨ ਮੇਰੇ ਦਿਨ ਕੀ ਓਟ ਲੇਹੇ
1: ਮਨ ਤਨ ਆਪਣਾ ਤਿੰਨ ਜਨ ਦੇ
0: ਦਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਇਸ ਕੀ ਸਰਨ ਸਰਬ ਸੁਖ ਪਾਵਹੇ
1: ਇਸ ਕੇ ਦਰਸ ਸਭ ਪਾਪ ਮਟਾਵੇ
0: ਅਬਰ ਸਿਆਨਪ ਸਗਲੀ ਛਾਟ
1: ਇਸ ਜਨ ਕੀ ਤੂੰ ਸੇਵਾ ਲਾਗ
0: ਆਪ ਨ ਜਾਨ ਹੋਵੇ ਤੇਰਾ
1: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸਲੋਕ ਸਤ ਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਮ
1: ਜਿਸ ਕੈ ਸੰਗ ਸਿੱਖੀ ਉਦਰ ਨਾਨਕ ਹਰ ਗੁਣ ਗਾਸ਼ਟਪਦੀ
0: ਸਤਗੁਰ ਸੇਵ ਕੀ ਕਰੈ ਪ੍ਰਤਪਾਲ
1: ਸੇਵਕ ਕੌ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ
1: ਗੁਰਬਚਨੀ ਹਰ ਨਾਮ ਉਚਰੈ
0: ਸਤਗੁਰ ਸਿੱਖ ਕੇ ਬੰਧਨ ਕਟੈ
1: ਗੁਰ ਕਾ ਸਿੱਖ ਵਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡਭਾਗੀ ਹੈ
0: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹੈ
0: ਆਪ ਉਸ ਕੋ ਕਰ ਕਸ਼ ਨਾ ਜਨਾਵੈ
1: ਹਰ ਹਰ ਨਾਮ ਹਿਰਦੈ ਸਦ ਧਿਆਵੈ
0: ਮਨ ਵੇਚੈ ਸਤਗੁਰ ਕੈ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ
1: ਜਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ
0: ਸੋ ਸਤਗੁਰ ਜਿਸ ਹਿਰਦੈ ਹਰਨਾਉ
1: ਨਾਨਕ ਬਾਰ ਗੁਰ ਕੋ ਬਲ ਜਾ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
1: ਏਕੈ ਆਪ ਨਹੀ ਕਛ ਭਰਮ
0: ਸਹਿ ਸਿਆਨ ਭਲਿਆ ਨਾ ਜਾਈਐ
1: ਨਾਨਕ ਐਸਾ ਗੁਰਵਟ ਭਾਗੀ ਪਾਈਐ
0: ਸਫਲ ਦਰਸ਼ਨ ਦੇਖਤ ਪੁਨੀਤ
1: ਦਰਸ਼ਤ ਚਰਨਗਤ ਨਿਰਮਲ ਰੀਤ
0: ਏਕਤ ਸੰਗ ਰਾਮ ਗੁਣ ਰਵੇ
1: ਪਾਰ ਰਮਕੀ ਦਰਗਹਿ ਗਵੇ
0: ਸੁਣ ਕਰ ਬਚਨ ਕਰਨ ਆਗਾਨੇ
1: ਮਨ ਸੰਤੋਖਾ ਤੰਪਤ ਜਾਨੈ
0: ਪੂਰਾ ਗੁਰ ਅਖਿਓ ਜਾਂ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਵਾਹੇ ਗੁਰ ਸਤ ਅਨੇਕ
1: ਸਤਪੁਰਖ ਪੂਰਨ ਵਿਵੇਕ
0: ਕਾਹੂੰ ਬੋਲ ਨਾ ਪਹੁੰਚਤ ਪੁਰਾਣੀ
1: ਆਗਮਾ ਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਂ ਕੀ ਕੀਮਤ ਕਿਨੇ ਨਾ ਪਾਈ
0: ਮਨਕ ਭਗਤ ਬੰਦਨ ਨਿਤ ਕਰੇ
1: ਚਰਨ ਕਮਲ ਹਿਰਦੈ ਸਿਮਰੈ
0: ਸਤ ਬਲਹਾਰੀ ਸਤਪੁਰੇ ਆਪਣੇ
1: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੈ ਅਮਰਸ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਰੱਖੈ ਮਨ ਪ੍ਰਗਟੇ ਗੁਣਤਾਸ
0: ਆਠ ਪੈਰ ਹਰ ਕਾ ਨਾਮ ਲੇ
1: ਸੱਚ ਉਪਦੇਸੇ ਵਕੋ ਦੇ
0: ਮੋਹ ਮਾਇਆ ਕੈ ਸੰਗ ਨ ਲੇਪ
1: ਮਨ ਮੈਂ ਰੱਖੈ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
0: ਸਤ ਮਾਹੀ ਠਾਂਡ ਵਰਤਾਈ
1: ਅਣਦ ਭਇਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੁਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਦੇਖੈ ਨਸੇ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਹਿਤ ਪਾਈ ਚੁਕੇ ਭ੍ਰਮ ਗਮਨ
1: ਨਾਨਕ ਹਰ ਹਰ ਦਾ ਸਰਵਨ
0: ਨਿਰਗੁਣ ਆਪ ਸਰਗੁਣ ਵੀ ਹੋਈ
1: ਕਲਾ ਧਾਰ ਜਨ ਸਗਲੀ ਮੋਹੀ
0: ਆਪਣੇ ਚਰਤ ਪ੍ਰਭ ਆਪ ਨਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਇੱਕੋ ਸੋਏ
0: ਬੋਧ ਬੋਧ ਰਵਿਆ ਰੂਪ ਰੰਗ
1: ਪ੍ਰਕਾਸ਼ ਸਾਧਕ ਸੰਗ
0: ਰਾਜ ਰਚਨਾ ਆਪਣੀ ਕਲ ਧਾਰੀ
1: ਅਨਕ ਬਾਰ ਨਾਨਕ ਬਲਹਾਰੀ
0: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
1: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰਨ ਨਾਮ ਆਧਾਰ
0: ਅਵਰੋ ਪਾਪ ਸਮੀਤ ਪਸਾਰੋ
1: ਚਰਨ ਕਮਲ ਵਿਦ ਮੈਂ ਉਰਧਾਰੋ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਨਿਰ ਕਰ ਗਹ ਨਾਮ ਹਰ ਵਥ
0: ਇਹੋ ਧਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੀ
1: ਸਰਬ ਰੋਗ ਨਾਨਕ ਮਿਟ ਜਾਹੀ
0: ਜਿਸ ਧਨ ਕੋ ਚਾਰ ਪੁੰਟ ਉੱਠ ਧਾਵੇ
1: ਸੋ ਧਨ ਹਰ ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ ਬਾਂਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਸੋ ਬਾਬਰ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੈ ਹਰ ਅਵਖਦ ਲਾਏ
0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਈ
1: ਵੈਦ ਸਤਾਪ ਤੇ ਆ ਬੈਠਾ
0: ਤਾਂ ਕੋ ਬਿਗਨ ਨਾ ਲਾਗੈ ਕੋਈ
1: ਜਾ ਕੇ ਹਿਰਦੈ ਵਸੈ ਹਰ ਸੋਏ
0: ਕਲ ਤਾਤੀ ਠਾਂਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਹੋ ਬਿਨ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਕਾਸ਼
0: ਜਿਤ ਕਰ ਜਾਏ ਵਸੈ ਅਬਿਨਾਸੀ
1: ਤੋ ਨਾਨਕ ਕਾਟੀ ਜਮ ਫਾਸੀ
0: ਸਤ ਵਿਚਾਰ ਕਹਿ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਮਨ ਮਿਟੈ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਕਿਉਂ ਰਤਨ ਜਨਮ ਕਾ ਹੋਏ ਉਧਾਰ
1: ਹਰ ਸਿਮਰ ਪੁਰਾਣੇ ਆਧਾਰ
0: ਅਨਕ ਉਪਾਵ ਨਾ ਛੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰਤੀ ਭਗਤ ਕਰੋ ਮਨ ਲਾਏ
1: ਮਨ ਬੰਸ਼ਤ ਨਾਨਕ ਫਲ ਪਾਏ
0: ਸੰਗ ਨਚਾਰ ਸਥੇ ਰਹਿ ਧਨਾ
1: ਗਲ ਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਹਰ ਬਨੇਤਾ
1: ਇਨਤੇ ਕਹੋ ਹੁਕਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਾਰ
1: ਇਨਤੇ ਕਹੋ ਕਵਨ ਛਟਕਾਰ
0: ਆਸ ਹਸਤੀ ਰਥ ਸਵਾਰੀ
1: ਝੂਠਾ ਡੰਫ ਝੂਠ ਪਸਾਰੀ
0: ਜਿੰਦੀ ਤਿਸ ਬੁਝੈ ਨ ਬਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰਕੀ ਮਾਤੋਂ ਲੇਹ ਜਾਨੇ
1: ਭਗਤ ਬਿਨਾ ਬਹੁ ਡੂਬੇ ਸਿਆਨੇ
0: ਭਗਤੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਹਿ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਓ
1: ਸਹਿ ਸਵਾਜ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਬਿਨਸ ਗਾਇ ਹਾਂ ਮੈਂ ਬਿਖ ਫੈਲ
0: ਹੋਏ ਅਚਿੰਤ ਬਸੈ ਸੁਖਨਾਲ
1: ਸਾਧ ਗ੍ਰਾਸਰ ਨਾਮ ਸਮਾਲ
0: ਛਾੜ ਸਿਆਨਕ ਸਗਲੀ ਮਨਾ
1: ਸਾਧ ਸੰਗ ਭਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਨਿਹਾਂ ਸਬਦਰ ਗੈ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਭਾਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਤ ਗਏ
0: ਮੰਤਨ ਅੰਤਰ ਏਕ ਪ੍ਰਭਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭਿਆਇਆ ਤੋ ਸਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ
1: ਕਿਰਪਾ ਦੇਵ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਧ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਕਰੋ ਪ੍ਰਭ ਕੀ ਨਿਤ ਨੀਤ
0: ਏਕੋ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਜੈ ਚਾਹੋ ਸਾਧਕ ਸੰਗ
0: ਹਰੇ ਸਰਨ ਆਨ ਸਤਿਆਗ
1: ਅੰਤਰ ਪ੍ਰਗਾਸ ਅੰਦਨ ਲਿਵਲਾਗ
0: ਵਡ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਵਰ ਤੇ ਸੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਦਯਾਲ
1: ਸੇਵਕ ਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨ ਮਰਨ ਦੂਖ ਭ੍ਰਮ ਗਿਆ
0: ਜਿਛ ਪੁੰਨੀ ਸਰਧਾ ਸਾ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ
1: ਸੋ ਕਿਉ ਬਿਸਰੇ ਜੇ ਕੀ ਆ ਜਾਣੈ
0: ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ
1: ਸੋ ਕਿਉ ਬਿਸਰੈ ਜੇ ਜੀਵਨ ਜੀਆ
0: ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲਖ ਹੈ
0: ਸੋ ਕਿਉ ਬਿਸਰੈ ਜੇ ਵਿਖ ਤੇ ਕੱਢ ਹੈ
1: ਜਨਮ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰਾ ਤਤ ਇਹ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਿਆ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਤਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣ ਪਾਸ
0: ਸੁਖ ਦੀ ਪ੍ਰੀਤ ਪ੍ਰੇਮ ਰਸ ਚਾਓ
1: ਮੰਤਰ ਅੰਤਰ ਇਹੀ ਸਵਾਉ
0: ਨੇਤਰੋਂ ਵੇਖ ਦਰ ਸੁਖ ਹੋਏ
1: ਮਨ ਬਿਕਸੈ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਰਲਾ ਕਉ ਪਾਵੈ ਸੰਗ
0: ਏਕ ਬਸਦੀ ਜੈ ਕਰਮਿਆ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਿਆਲ
1: ਭਗਤ ਬਿਸ਼ਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਭਾਏ ਲਾਵੈ ਮਨਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਉਹ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੁਖ ਨਾਨਕ ਪਰਗਾਸ ਸਲੋਕ
0: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
1: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
0: ਜਬ ਅਕਾਰ ਇਹੋ ਕਛ ਨਾ ਦਿਸਟੇਤਾ
1: ਆਪਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ
1: ਵੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸ ਕਾ ਵਰਨ ਚਿਹਨ ਨਾ ਜਾਪਤ
1: ਤਬ ਹਰ ਕਿਸੋ ਕੋ ਕਿਸੈ ਵਿਆਪਤ
0: ਜਬ ਆਪਨ ਆਪ ਆਪ ਆਰ ਬ੍ਰਹਮ
1: ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲ ਆਪ ਵਰਤੀ ਜਾ
1: ਨਾਨਕ ਕਰਨਾ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
0: ਜਬ ਏਕ ਹੀ ਹਰ ਅਗਮ ਅਪਾਰ
1: ਤਬ ਨਰਕ ਸੁਰਗ ਕਹੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਈ
1: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
0: ਜਬ ਆਪ ਇਹ ਆਪ ਆਪਣੀ ਜੋਤ ਧਰੈ
1: ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲਿਤ ਆਪ ਕਰਨਾ ਹਾਰ
1: ਨਾਨਕ ਠਾਕੁਰ ਅਗਮੈ ਪਾਰ
0: ਅਵਨਾਸੀ ਸੁਖ ਆਪਨ ਆਸਨ
1: ਤੈ ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜਹ बिन मैल कहो क्या तोता।
0: जय निरंजन निरंकार निर्वाण,
1: जय कौन कमान कौन अभमान।
0: जय स्वरूप केवल जगदीश,
1: जय शल छिद्र लगत कौ कीश।
0: जय ज्योत स्वरूपी ज्योत संग समावे,
1: जय किसै भूख कवन तृप्तावे।
0: करन करावन करने हार,
1: नानक करते का नहि सुमार।
0: जब अपनी शोभा आपन संग बनाई,
1: तब कवन माए बाप मित्र सुत भाई।
0: जय सर्व कला आपे प्रवीण,
1: जय वेद देव कहा को चीन।
0: जब आपन आप उतार है,
1: जय शगन आप शगन कहा विचार है।
0: जय आपन ऊच आपन आप नेरा,
1: जय कौन ठाकुर कौन कहिए चेरा।
0: विस्मन विस्म रहे विस्माद,
1: नानक अपनी गत जन हो।
0: जय छल अशेर अभेद समाया,
1: वहाँ किसे व्यापत माया।
0: आप उसको आप ही आदेश,
1: गाना ही प्रवेश।
0: जय एक एक एक भगवंता,
1: जय कौन अचिंत किस लागे चिंता।
0: जय आपन आप पतियारा,
1: जय कौन कथा कौन सुनने हारा।
0: बहु बेअंत ऊंचते ऊंचा,
1: नानक आप उसको आपे पहुँचा।
0: जय आप प्रतियो प्रपंच आकार,
1: गुण मैं की नो विस्तार।
0: पाप पुन तह पई कहावत,
1: नरक को स्वर्ग विशावत।
0: काल जाल माया जंजाल,
1: मैं मोह परम पै भार।
0: दुख सुख मान अपमान,
1: अनक प्रकार की उपख्यान।
0: अपन खेल आप कर देख,
1: खेल संकोच तो नानक एक।
0: जय अवगत भगत है आप,
1: जय पसरे पसार संत प्रताप।
0: तुम पाप का आपे धनी,
1: उनकी शोभा उन्हों बनी।
0: आपे कौतुक करे अनब जोज,
1: आपे रस भोग निर्जोग।
0: जिस भावे तिस आपन नाई लावे,
1: जिस भावे तिस खेल खिलावे।
0: बेशुमार अथाह अगंत अतुल,
1: ज्यों बुलावो त्यों नानक दास बोले। श्लोक
0: दी जंत्र के ठाकुरा, आपे वर्तन हार।
1: नानक एको पसरिया, दूजा कै दृष्टार। राष्ट्रपति
0: आप कथा आप सुनने हार,
1: आपे एक आप विस्तार।
0: जात भावे तन श्रेष्ठ उपाय,
1: अपने भाने लय समाये।
0: तुम ते भिन्न नहीं किश होए,
1: अपन सूत सब जगत परोए।
0: जाको प्राप्ति आप बुझाए,
1: सच नाम सोई जन पाए।
0: सो समदर्शी तत् का बेता,
1: नानक सगल श्रेष्ठ का जेता।
0: ये यंत्र सबका कै हाथ,
1: दीन दयाल अनाथ को नाथ।
0: जिस राखे तिस कोई न मारे,
1: सो मुह आज समनो बिसारे।
0: इस तक अवर कहां को जाए,
1: सब सिर एक निरंजन राय।
0: की जुक्त जान के सब हाथ,
1: अंतर बाहर जानो साथ।
0: गुण निधान बेअंत अपार,
1: नानक दास सदा बलहार।
0: पूर्ण पूर रहे दयाल,
1: सब पर हो वित कृपाल।
0: अपने कर्तव्य जाने आप,
1: अंतर जामी रहो व्याप।
0: प्रत पाले जी अनुभव भांत,
1: जो जो रचियो सो तिसे त्यात।
0: जिस भावे तिस लय मिलाए,
1: भगत करे हर के गुण गाए।
0: मन अंतर विश्वास कर मानिया,
1: करन हार नानक एक जाने।
0: जन लागा हर एक नाई,
1: जिसकी आस न वृथी जाए।
0: सेवक को सेवा बन आई,
1: हुकम बूझ परम पद पाई।
0: इसके ऊपर नहीं भी चार,
1: जाके मन बसया निरंकार।
0: बंधन तोड़ भय निर्वैर,
1: हर दिन पूजा गुर के पैर।
0: हे लोग सुखी है परलोक सुहेले,
1: नानक हर प्रभु आपे मिले।
0: साथ संग मिल करो आनंद,
1: उनका वो परमानंद।
0: राम नाम तत् करो विचार,
1: दुर्लभ देखा करो उदार।
0: अमृत वचन हर के गुण गाओ,
1: प्राण तरन का यह स्वाव।
0: आठ पैर प्रति खो नेरा,
1: मटिया ज्ञान बिन सह अंधेरा।
0: उपदेश हृदय बसावो,
1: मन इच्छे नानक फल पावो।
0: हलत पलत तो लेहो सवार,
1: राम नाम अंतर उतार।
0: पूरे गुर की पूरी दिखिया,
1: मन बसे ते साच परीखिया।
0: मंत्र नाम जपो लिब लाए,
1: दुख दर्द मन ते पाओ जाए।
0: सच व्यापार करो व्यापारी,
1: दरगह निध है खेप तुम्हारी।
0: एक काटेक रखो मन माहे,
1: नानक बहुर न आवे जाहे।
0: इससे दूर कहाँ को जाए,
1: तुबरे राखन हार ते आए।
0: निर्भव जपै सकल भव मिटै,
1: प्रभ कृपा ते प्राणी छुटै।
0: जिस प्रभ राखे तिस नाही दुख,
1: नाम जपत मन होवत सुख।
0: चिंता जाए मिटै हंकार,
1: जिस जन को कोई न पहुँचन हार।
0: सिर ऊपर ठाड़ा गुरसूरा,
1: नानक ताके कार्ज पूरा।
0: मत पूरी अमृत जाकी दृष्ट,
1: दर्शन पेखत उदरत सृष्ट।
0: चरण कमल जाके अनूप,
1: सफल दर्शन सुंदर हर रूप।
0: भर सेवा सेवक परवान,
1: अंतर जामी पुरख प्रधान।
0: जिस मन बसै सुहोत निहाल,
1: जाके निकट न आवत काल।
0: अमर भये अमरा पद पाया,
1: साध संग नानक हर त्याया। श्लोक
0: ज्ञान अंजन गुर दिया, अज्ञान अंधेर विनाश।
1: हर कृपा ते संत पेटिया, नानक मन परगास। अष्टपदी
0: संत संग अंतर प्रभ दीठा,
1: नाम प्रभु का लागा मीठा।
0: सकल समिग्री एक घट माहे,
1: अनक रंग नाना दृष्टा है।
0: नौ नदी अमृत प्रभ का नाम,
1: यही मैं इसका विश्राम।
0: सुन समाध अनहद तहनाद,
1: कह न जाइए चर्च विस्माद।
0: दिन देखिया जिस आप दिखाए,
1: नानक ते दर सो जी पाए।
0: सो अंतर सो बाहर अनंत,
1: घट घट व्याप रहा भगवंत।
0: धर्म माहे आकाश पयाल,
1: सर्व लोक पूर्ण प्रतपाल।
0: अंतिम पर्वत है पार ब्रह्म,
1: जैसी आज्ञा तैसा कर्म।
0: पवन पानी ਦਾ ਸੰਤਰ ਮਾਹੇ
1: ਚਾਰ ਕੁੰਟ ਦਾ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮੈਂ ਦੇਖ
1: ਸਸਿਆ ਸੂਰ ਨ ਖਤਰ ਮੈਂ ਏਕ
0: ਬਾਣੀ ਪ੍ਰਾਪਤੀ ਸਭ ਕੋ ਬੋਲੇ
1: ਆਪ ਡੋਲ ਨਾ ਕਬ ਹੁਣ ਡੋਲੇ
0: ਸਰਬ ਕਲਾਕਾਰ ਖੇਲੈ ਖੇਲ
1: ਬੋਲ ਨਾ ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਗੀ ਜੋਤ
1: ਧਾਰ ਰਹੇ ਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿੰਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨਕ ਰਾਵਣ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਾਪਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾ ਪਾਵੈ ਤਾਂ ਲਏ ਸਮਾਏ
0: ਇਸੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੈ ਕਸ਼ਕਰਾ
0: ਆਪ ਭਲਾ ਕਰਤੂਤ ਅਤਨੀਤੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਪੋਤ ਪੋਤੇ ਆਪਣ ਸੰਗਰਾਚ
0: ਆਪੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਕਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੈ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਓ ਅੰਕਾਰ ਸਤਿਗੁਰ ਪ੍ਰਸਾਦ।

0: ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬਰਦਾ
1: ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾ

ਬੋੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ।

ਸ਼ਲੋਕ ਮਹੱਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਵੇ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨੰਗੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਤੁਸਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ

ਪੈਪ ਚ ਪਾਉਣ ਮੈਂ ਸਦਭਾਓ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦੱਬੀ ਪਾਰ ਪੈਪ ਚੰਦ ਫੇ ਸਿਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਵੀ ਸੂਰਜ ਪੈਵੀ ਚੰਦ ਕੋ ਕਰੋੜੀ ਤਲਕਣਾ ਅੰਤ ਪੈਵੀ ਸਿੱਧ ਪੁਸੁਨਾ।

ਪਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ, ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ, ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ।

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ, ਜਿਨ ਸੱਚੋਂ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਭਉਂਦਿਆ ਗਣਤ ਨੇ ਅੰਤ ਬੰਧਨ ਬੰਧ ਪਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਸਤਰਾ ਨਿਰੰਕਾਰ ਹੈ ਨਾ ਲਈ ਨਿਰਕਣਾ ਚਾਹੀਏ ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੀਜ ਸੁਧਾਈਏ ਜੇ ਜਰਵਾਣਾ ਪਰ ਹਰੇ

0: ਸ਼ਲੋਕ ਮਹਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜੰਮਿਆ ਹੋਮ ਚ ਮੁਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸਚਿਆਰ ਕੂੜਿਆਰ ਹੋਮ ਚ ਪਾਪੁਨ ਵਿਚਾਰ ਹੋਮ ਨਰ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਿੰਤੁ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਹੇ।

ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

0: ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਜਖਣਾ ਚਾ
1: ਪਹਿਲਾ ਲਿਖ ਪੜਿਆ ਤੇ ਤਾਂ ਘੜਿਆ ਬਹੁਤ ਤੀਰਥ ਭਵਿਆ ਤੇ ਤੋ ਲਵਿਆ

ਕੋੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਲ ਨਾ ਪੂਜਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ ਤੁਝੇ ਧਿਆਏਂਦੇ ਤਿਨ ਮੰਗਾ ਜੇ

ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾ ਤਰੀਕਾ ਜੇ ਮਿਲੇ ਤਾਂ ਮਸਤਕ ਲਾਈਏ।

ਬਲੀਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਨਾ ਦੀ ਪਾਈਏ।

0: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਬੋੜੀ ਪੜਿਆ ਹੋਵੇ ਗੁਨਗਾਰ ਸਾਧਨ ਮਾਰੀਏ

ਔੜੀ ਪੜਿਆ ਹੋਵੇ ਕੁਨੇ ਕਰ ਤਾਂ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ ਪੜਿਆ ਅਤੇ ਉਮੀਆ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ

ਸਤਿਗੁਰੂ ਬਿਠਾਉ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਨਾਨਕ ਕੂੜ ਰਹਿਆ ਪ੍ਰਭੂ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਭਾ।

ਮੁੜ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਟਹੋਂ ਵਟਾ ਵਟ ਮੇਤ ਨੀ ਸਰੇ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

ਪੌੜ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ।

ਪੰਚ ਲੋਕ ਕੋ ਹੱਥੀ ਜਾਇ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਵੈਸ਼ਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ ਨਾ ਉਚਰੇ।

ਹੋਰ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ।

ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਹੀ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ, ਕੋਟਾਨ ਕੋਟ ਸ਼ੁਕਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ, ਗੁਰੂ ਘਰ ਵਿਖੇ ਕੱਲ 20 ਜੂਨ ਨੂੰ ਸਵੇਰੇ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹਨਾਂ ਦੇ ਚਰਨਾਂ ਵਿਚ ਬੇਨਤੀ, ਭਾਈ ਅੰਮ੍ਰਿਤ ਛਕ ਕੇ ਜਰੂਰ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ ਜੀ। ਗੁਰੂ ਘਰ ਵਿਖੇ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਵਿਚ ਸੰਪੰਨ ਹੋਏ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੰਗਤ ਜੀ, 1 ਅਗਸਤ ਨੂੰ ਸਲਾਨਾ ਨਗਰ ਕੀਰਤਨ ਹੈ, ਉਸ ਵਾਸਤੇ ਵੱਧ ਤੋਂ ਵੱਧ ਸੇਵਾਵਾਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਸੰਗਤ ਜੀ, ਹੁਣ ਸਮਾਂ ਵਾਹਿਗੁਰੂ ਗੁਰੂ ਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨ ਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਜੀ। ਦਾਸਰਿਆਂ ਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
ਵਾਹਿਗੁਰੂ ਵਾਹਿਗੁਰੂ।

Guru, why?

Guru, why?

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, guru.

ngir vai ngir vai ngir vai ngir vai.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai guru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

تن سبلہ جت

ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰ ਜਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
1: ਸੁਣਦੇ ਆ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ

0: You're listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ 6043515111 ਗੁਰਦਿਆਲ ਸਿੰਘ ਬਾਦ
4: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ ਇਹ ਸਹੀ ਮੌਕਾ ਹੈ ਬਚਤ ਕਰਨ ਦਾ ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ ਕਾਲ ਸਨੀ ਐਂਡ ਸੇਵ ਮਨੀ 6043811008 Wireless Country.

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ
2: ਹਾਂਜੀ
1: ਦੱਸੋ ਜੀ ਕੀ ਪਕਾਈਏ
2: ਆਪਣੇ ਗਵਾਂਢ ਵਾਲੇ ਸੁੱਤੀ ਕੇ ਨਾ ਜਾਈਏ ਆਲੂ

ਤਾਂ ਕਾਨਿਆਂ ਦੀ ਕੱਚੀ ਛੰਨ ਸੀ ਉਹਦੀ, ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ, ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਉ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣੇ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਵੀ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ, ਉਹਦਾ ਪਰਿਵਾਰ ਹੁਕਮ ਤੇ

0: ਅਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨੀ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ, ਹੇ ਮੈਂ ਤਾਂ ਕਲਿਆਣ ਦਾਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington.
2: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਛੇਵੀਂ ਸੰਤਾਨ ਨੇ। ਛੇਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਾਰ ਬੇਟੇ ਔਰ ਇੱਕ ਬੇਟੀ ਹੈ, ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ। ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘਿਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌ ਨਿਦ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਨੇ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਅਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਿਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ। ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ, ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ ਟੌਂਕ ਧੁਆਂ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਇਹ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨੀ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ, ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨਾ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ, ਏ ਫੋਰ ਐਪਲ ਦਾ ਮਤਲਬ ਇਹ ਨੇ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ।
3: ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ। 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ। ਦੇਖੋ ਉਹਨੇ ਕਿਹਾ ਵੀ ਉਹਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ? ਯਕੀਨ ਬੜੀ ਵੱਡੀ ਚੀਜ਼।
4: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ, ਆਲੂ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ।

0: You're listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
2: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ ਇਹ ਸਹੀ ਮੌਕਾ ਹੈ ਬਚਤ ਕਰਨ ਦਾ ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਡੋ ਗਰੋਵ ਵਾਲੀ ਲੋਕੇਸ਼ਨ ਤੇ ਕਾਲ ਸਨੀ ਐਂਡ ਸੇਵ ਮਨੀ 6043811008 Wireless Country.

0: You're listening to KRPI 1550 Radio, Ferndale, Washington.
1: Param Sanman Yog Hazur De Amrit Bachnanda Anand Man Rahe Guru Sware Sat Sangi Jano Aap Ji Ne Pat Kirt Sahib Ji Di Rasna Ton Ucharan Kita Hoya Guru Ram Das Kirpalu Ji Di Sibt Vich Jo Savaya Hai Is da paath sarvan kita hai. Aj de is swaye da sankhep paav is prakar hai ke aad guru tan guru nanak sahib ji ne us naranjan paramatma vai guru ji de naam nu janya ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ ਸਾਡੀ ਇੱਕ ਜ਼ਬਾਨ ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ ਕਿੰਨੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼ ਆਪ ਹੀ ਵਿਚਾਰ ਕਰਾ ਲੈਣ ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰ

ਕਰ ਸਕਣਾ ਜਿਸ ਪਰਮਾਤਮ ਦੇਵ ਨੇ ਕਮਲ ਦੀ ਤਰ੍ਹਾਂ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਵੇ ਤੇ ਜੇ ਫਿਰ ਵੀ ਥੋੜਾ ਜਿਹਾ ਝਟਕਾ ਲੱਗੇ ਦੁਨਿਆਵੀ ਤੇ ਯਕ ਲਖਤ ਪਰਮਾਤਮਾ ਵੱਲੋਂ ਮੂੰਹ ਮੋੜ ਕੇ ਪਿੱਠ ਕਰਕੇ ਚਲਾ ਜਾਏ ਸੱਚ ਜਾਣੀ ਇਹ ਕਦੀ ਸੱਚੇ ਪ੍ਰੇਮੀ ਨਹੀਂ ਹੁੰਦੇ। ਪ੍ਰੇਮੀ ਤਾਂ ਹੋਵੇ ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ। ਇਹਵੇ ਪ੍ਰੇਮਾ ਭਗਤੀ ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ ਤੇ ਬਾਣੀ ਵਿਚ ਬਚਨ ਕਰ ਗਏ ਕਹਿਣ ਲੱਗੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਕਮਲ ਤੇ ਪਾਣੀ ਦੀ ਪ੍ਰੀਤ ਹੈ, ਲਹਿਰੀ ਨਾਲ ਪਛਾੜੀਐ, ਜੇ ਲਹਿਰਾਂ ਉਹਨੂੰ ਉੱਠ ਕੇ ਪਛਾੜਦੀਆਂ ਨੇ ਧੱਕੇ ਮਾਰਦੀਆਂ ਨੇ, ਧੀ ਵਿਗਸੈ ਅਸਨੇ, ਉਹ ਲਹਿਰਾਂ ਦੀਆਂ ਠੋਕਰਾਂ ਵਿਚ ਵੀ ਖਸੀ ਜਾਂਦਾ, ਉਹ ਠੋਕਰਾਂ ਵਿਚੋਂ ਵੀ ਪ੍ਰੇਮ ਦੀਆਂ ਪੀਂਘਾਂ ਝੁੱਟੀ ਜਾ ਰਿਹਾ। ਮੇਰੇ ਬਾਬੇ ਨਾਨਕ ਨੇ ਇਸ ਤਰ੍ਹਾਂ ਪ੍ਰੀਤ ਕੀਤੀ ਜਿਵੇਂ ਕਮਲ ਦਾ ਫੁੱਲ ਠੋਕਰਾਂ ਸਹਾਰ ਕੇ ਵੀ ਪ੍ਰੀਤ ਪਿਆ ਕਰਦਾ ਸੀ। ਜੇ ਕਿਸੇ ਨੇ ਵੱਡਾ ਚੁੱਕਿਆ, ਜੇ ਕਿਸੇ ਨੇ ਦੀਵਾਨਾ ਕਿਹਾ, ਜੇ ਕਿਸੇ ਨੇ ਮਸਤਾਨਾ ਕਿਹਾ, ਜੇ ਕਿਸੇ ਨੇ ਪਾਗਲ ਕਿਹਾ, ਸਭ ਕੁਝ ਸਹਿ ਕੇ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਫਿਰ ਵੀ ਪ੍ਰੀਤ ਕੀਤੀ। ਦੂਸਰੀ ਉਦਾਹਰਨ ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵੀ ਦਿੱਤੀ ਕਿ ਕਿਹੋ ਜਿਹੀ ਪ੍ਰੇਮਾ ਭਗਤੀ ਕਰਦੇ ਪਏ। ਪ੍ਰਮਾਣ ਦਿੰਦੇ ਨੇ ਮਨਾ ਪਰਮਾਤਮਾ ਦੀ ਭਗਤੀ ਜੇ ਤੂੰ ਕਰਨ ਤੁਰਿਆ ਹੈ ਤੇ ਪ੍ਰੇਮਾ ਭਗਤੀ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਪ੍ਰੇਮ ਹੈ। ਵੈਸੇ ਤਾਂ ਪ੍ਰੀਤ ਹੈ ਮੱਛੀ ਦੇਖੀ ਕਿ ਜਿਤਨਾ ਪਾਣੀ ਵੱਧ ਹੋਵੇ ਉਹਨਾਂ ਮੱਛੀ ਖੇੜੇ ਵਿਚ ਰਹਿੰਦੀ ਹੈ, ਜਿਤਨਾ ਪਾਣੀ ਘਟਦਾ ਤਿਉਂ ਤਿਉਂ ਮੱਛੀ ਵਿਚ ਉਦਾਸੀਨਤਾ ਤੇ ਤੜਪ ਪੈਦਾ ਹੁੰਦੀ ਏ। ਜਿਉਂ ਜਿਉਂ ਪਰਮਾਤਮਾ ਦਾ ਭਗਤ ਬੰਦਗੀ ਕਰਦਾ ਤਿਉਂ ਤਿਉਂ ਖੇੜੇ ਵਿਚ ਆਉਂਦਾ ਤੇ ਜਦੋਂ ਕਿਤੇ ਤੋਟਾ ਆ ਜਾਏ ਸੱਚ ਜਾਣੋ ਉਹ ਮੱਛੀ ਦੀ ਤਰ੍ਹਾਂ ਲੁੜਚਣ ਲੱਗ ਪੈਂਦਾ, ਤੜਫਣ ਲੱਗ ਪੈਂਦਾ। ਤੇ ਬਾਬਾ ਜੀ ਨੇ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਕੈਸੀ, ਕਹਿਣ ਲੱਗੇ ਜੈਸੀ ਮਛਲੀ ਨੀਰ, ਜਿਵੇਂ ਮੱਛੀ ਪਾਣੀ ਨੂੰ ਪ੍ਰੀਤ ਵੀ ਕਰਦੀ ਹੈ। ਜਉ ਅਦ ਕਹੋ ਤੋ ਸੁਖ ਘਣਾ, ਜਿਤਨਾ ਪਾਣੀ ਜ਼ਿਆਦਾ ਹੋਵੇ ਮੱਛੀ ਓਨੀ ਪ੍ਰਸੰਨ ਹੈ। ਕਹਿਣ ਲੱਗੇ ਜਉ ਅਦ ਕਹੋ ਤੋ ਸੁਖ ਘਣਾ, ਮਨ ਤਨ ਸ਼ਾਂਤ ਸਰੀਰ, ਉਹਦੇ ਤਨ ਨੂੰ ਉਹਦੇ ਮਨ ਨੂੰ ਖੇੜਾ, ਕਿਉਂਕਿ ਮੱਛੀ ਪਾਣੀ ਵਿਚ ਰਹਿ ਕੇ ਆਤ ਦੀ ਆਨੰਦ ਵਿਚ ਹੈ, ਐਸੀ ਪ੍ਰੀਤ ਕਰ। ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਪ੍ਰੇਮਾ ਭਗਤੀ ਕੀ ਹੈ, ਮੱਛੀ ਪਾਣੀ ਤੋਂ ਬਿਨਾਂ ਕਿਸੇ ਨੂੰ ਸਮਝੌਤਾ ਨਹੀਂ ਕਰਦੀ। ਤੀਸਰਾ ਪ੍ਰਮਾਣ ਦਿੱਤੋ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਇਸ ਤਰ੍ਹਾਂ। ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਇੱਕ ਪਪੀਆ ਸਵਾਂਤੀ ਬੂੰਦ ਨੂੰ ਪਿਆਰ ਪਿਆ ਕਰਦਾ ਹੈ, ਜਿਵੇਂ ਇੱਕ ਚਾਤਰਕ ਨਕਸ਼ਤਰ ਤੋਂ ਡਿੱਗਣ ਵਾਲੀ ਬੂੰਦ ਨੂੰ ਉਡੀਕਦਾ ਪਿਆ ਹੈ। ਉਹਦੇ ਸਾਹਮਣੇ ਸਰੋਵਰ ਪਾਣੀ ਦੇ ਭਰੇ ਨੇ, ਪਰ ਕਦੀ ਉਹ ਸਰੋਵਰ ਦਾ ਪਾਣੀ ਨਹੀਂ ਪੀਏਗਾ। ਤਲਾਬ ਪਾਣੀ ਦੇ ਭਰੇ ਨੇ, ਪਰ ਚਾਤਰਕ ਉਸ ਪਾਣੀ ਨੂੰ ਪਸੰਦ ਨਹੀਂ ਕਰੇਗਾ। ਦਰਿਆ ਪਾਣੀ ਦੇ ਭਰ ਕੇ ਵਗਦੇ ਨੇ, ਪਰ ਕਦੀ ਵੀ ਉਹ ਇਸ ਨੂੰ ਪਿਆਰ ਨਹੀਂ ਕਰੇਗਾ। ਪਰ ਪਿਆਰਿਓ, ਸਭ ਕੁਝ ਉਹ ਪਾਣੀ ਵੱਖਰੇ ਵੱਖਰੇ ਤਲਾਬਾਂ ਦੇ, ਖੂਹਾਂ ਦੇ, ਨਦੀਆਂ ਦੇ, ਨਾਲਿਆਂ ਦੇ ਤਿਆਗ ਦੇਗਾ। ਉਹਦੇ ਪ੍ਰਾਣਾਂ ਦੀ ਜਿਹੜੀ ਪ੍ਰੀਤ ਹੈ ਉਹ ਕੇਵਲ ਤਾਂ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਪਿਆਰ ਕਰਦਾ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਭ ਕੁਝ ਛੱਡ ਦਿੰਦਾ, ਸੱਚ ਜਾਣੋ ਉਹਨੂੰ ਕੇਵਲ ਗੁਰੂ ਤੇ ਪਰਮਾਤਮਾ ਹੀ ਚਾਹੀਦਾ ਹੈ। ਮੈਂ ਇੱਕ ਖਿੰਡ ਵਿੱਚੋਂ ਨਿਕਲ ਕੇ ਇੱਕ ਪ੍ਰਮਾਣ ਇਹਦੇ ਨਾਲ ਹੋਰ ਅਰਜ਼ ਕਰਨਾ ਚਾਹੁੰਦਾ। ਚਾਤਰਕ ਕਦੀ ਵੀ ਸਮਝੌਤਾ ਨਹੀਂ ਕਰਦਾ ਸਵਾਂਤੀ ਬੂੰਦ ਤੋਂ ਬਿਨਾਂ। ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਹਾ ਪ੍ਰੇਮ ਪਿਰੀ। ਪ੍ਰੇਮਾ ਭਗਤ ਕੀ ਹੈ? ਉਹ ਹਾ ਪ੍ਰੇਮ ਪਿਰੀ। ਕਹਿਣ ਲੱਗੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ,
जे कोई ओदे सामने कीमती मोती लिया के कह मोतियां नाल झोलियां भर लै पर नाम दे मोती नूं छड़ दे, जे कोई ओदे सामने कीमती गज ए भी मोती कह सामने लिया के रखे तू परमात्मा दी इबादत छड़ दे। साहब कहिंदे ने जिहड़े प्रेमा भगती करन वाले ने ओ कह रहे ने ओहा प्रेम प्री कनक मन गज मोतियां लालन न है नहा नहीं। जे कोई कह चल हीरे मोती छड़ तेनू आ तख्त दे देने तेनू आ दुनिया का हर स्वाद हंडाण वास्ते भोगां वास्ते पदार्थ दे देने। अगो उत्तर मिलदा राज ना भाग ना हुक्म ना साधन किच किच ना चाही। नानक नाम निरंजन जान्यो कीनी भगत प्रेम लिवलाई ओहा प्रेम प्री कनक मन गज मोतियां लालन नै ना नहीं। राज ना भाग ना हुक्म ना साधन किच किच ना चाही। ओनू चाहिदा की चरणन शरणन संतन बंदन सुखो सुख पाही। कहन लगे नानक तपत हरी मिले प्रेम प्री एवे प्रेमा भगती मेनू तेरे चरणा दी शरण चाही दिखे। नानक नाम निरंजन जान्यो किन्नी भगत प्रेम लिवलाई भगती प्रेमा ला लिव ला के कीती। ते मेरे सच्चे पातशाह ने फिर बाणी विच कहा रे मन ऐसी खरशो प्रीत कर जैसी चात्रक में सार भर थल हरी आवले। पर प्रेमा भगती करने वाला बूंद नू एक बूंद ना पवही के जितने मर्जी पानी दे भंडार होण पर चात्रक दी प्यास केवल स्वांती बूंद ही बुझाए। साहब ने पहला प्रमाण कमल फूल दा दिता, दूसरा कृपालू दाता जी ने मच्छी दा दिता, तीसरा प्रमाण सच्चे पातशाह ने मेहर कीती चात्रक दा दिता, ते चौथा प्रमाण दिता प्रेमा भगती है कि प्रेमा भगती कीती। ते गुरु नानक साहब दे अमृत बचन असीं पढ़ने प्यारे प्रेमा भगती है कि अपनी ता एक जबान भी टेक के गुरु गुरु नहीं जपदी। जे किते टिकन दा यतन करिए पांच सात मिनटां भी थक जांदी है। टेक के बंदे तो रब रब क्या ही नहीं जांदा। सारा दिन आदमी तो गल्लां करानियां होण निंदिया करनी होवे। मैं कई बारी अर्ज करना बंदा बीमार होवे ना हमदर्दी प्रगट करन जाइए ते ओ बड़ा ऐसता ऐसता बोलेगा, घर दे भी कहणगे बुलायो ना डॉक्टर साहब ने रोकिया है वरजिया है इना बोलना नहीं। आम गल्लां करदियां ऐसता ऐसता बोलेगा किते थोड़ा जिहा निंदिया दी कोई तवा लगण दा देर है सच जाणियो पता नहीं कित्थों आवाज निकलदी ओही बंदा उच्ची उच्ची बोलन लग पैंदा है। की कदी साडी जबान परमात्मा नहीं इन्ना उच्चा बोलदी है। रसना संसार लई कूकेगी रब लई कदी नहीं कूकदी। हां जिहदी कूकन लग पए प्रेमा भगती विच बाबा नानक जी कहिंदे ने फिर ओदी एक जबान ही केवल नहीं कूकदी सिर तो पैरा तक जितने ओदे रोम ने हर रोम ही जबान बन के कूकन लग पैंदा। एवे प्रेमा भगती। बाबा जी ने अमृत बाणी विच एक बचन कहा है जे वेह गुरु अर्जुन साहब श्लोक सहस्कृति हे रस गए मधुर प्रे तोयंग हे जबान हे रसा नू चखण वालिए तेनू गल्लां चंगियां लगदियां ने तेनू भोजन प्रसाद पानी चंगे लगदे ने हे जेवे हे रस गए मधुर प्रे तोयंग सत हतंग जदों किते सत नाम वाहगुरु दी गल चले इंज लगदा जिवें तेरी मौत हो गई है तू मुंह विच है ही नहीं। अंज लगदा जिवें तेरी अंदर दी ताकत ही खत्म हो गई। हे जेवे हे रस गए मधुर प्रे तोयंग सत हतंग सत विच तेरी मौत हो गई। परम बादंग जे परम बादर ते वड्डे तो वड्डा झगड़ा खड़ा करना होवे ते जबान तीली नूं तां कसाणा पैंदा है तां ओह अग लांदी ए। सिर्फ तू तां अपनी एक निक्की जी तीसी खलाण दी दे रे ते कई पुश्तां दे आपस विच पवाड़े पा के रख देनी है। ध्यान दिया जे जबान दी शक्ति जे रसना दी ताकत जे जेवां दी ताकत एक थोड़ी जी तीसी खलाए ते कई जन्मां दे पवाड़े कई पुश्तां दी आपस विच कतलो गारत तक गल पहुंच जांदी है। जे जबान इन्नी वड्डी दूरी भी पा सकदी है चेते रखे हुए दे कुल शक्ति है जे रब रब जपन लग पे ते करोड़ां जन्मां दी दूरी मिटा भी सकदी है। कली दूरी पांदी नहीं ए दूरी मिटा भी सकदी है। हजूर ने बाणी विच मेहर कीती
ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਪ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼ ਪਿਆਰਿਆ, ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਆਕੀਸ, ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਏ, ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ, ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈਏ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾਂ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਚੋਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ, ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ, ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ, ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ। ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰਦ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ, ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਪਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਪਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਟਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ, ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ, ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ, ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ, ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ।
ਤੇ ਪੈਂਦੀ ਹੈ।

ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ, ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ ਤੇ ਸ਼ਬਦ ਸੁਰਤ ਕਿੰਨੀ ਵਰਖਾਈ। ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀ ਹੈ। ਜਿਹੜੀ ਖੱਟੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨਹੀਂ ਰੱਖ ਰਹੇ ਨੇ। ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰ ਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਨੂਰ ਦੀ ਵਰਖਾ ਹੋ ਰਹੀ ਹੈ। ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਬਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ, ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇਜ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ, ਗੁਰਪਦੇਸ਼ ਗੁਰ ਪਰਚੇ, ਗੁਰਪਦੇਸ਼ ਵਿੱਚ ਰਹਿਣਾ ਹੈ। ਚੰਦਨ ਹੋਵਾ ਚੰਦਨੋ ਹੈ, ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰਤ ਦੀ ਖੇਡ ਨਹੀਂ ਵਰਤਾਉਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ, ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ? ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ, ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਬਦੇਕ ਹੋ ਜਾਂਦੇ ਨੇ ਤੇ ਤੁਰ ਪਿਆ।

ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਜ਼ਰ ਨਾਲ ਗੁਰੂ ਅਮਰਸਾਹ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ, ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਤ ਰਸੋਈਆ ਹੈ ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰੂ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ। ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਧ ਤੇ ਭਾਈ ਕਿਦਾਰਾ ਲੰਗਰ ਵਿੱਚ ਰਹਿੰਦੇ ਸਨ। ਤੇ ਭਾਈ ਜੋਧ ਦੇ ਮਨ ਵਿੱਚ ਕਦੀ ਆ ਜਾਣਾ ਵੀ ਇਹ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ, ਕਿਉਂਕਿ ਬ੍ਰਾਹਮਣ ਸੀ, ਕਈ ਜਨਮਾਂ ਦਾ ਉਹਦੇ ਅੰਦਰ ਇਹ ਸੀ, ਖੂਨ ਇਹ ਸੀ ਕਿ ਮੈਂ ਉੱਚੀ ਕੁੱਲ ਦਾ ਵਾਂ। ਮਨ ਚ ਆਇਆ, ਫਿਰ ਇੱਕ ਦਿਨ ਆਇਆ, ਮਨਾ ਜੇ ਭਾਂਡੇ ਮਾਂਜ ਕੇ ਵੀ, ਜੇ ਇੱਥੇ ਲੰਗਰ ਵਿੱਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲ੍ਹੇ ਸਾਹਮਣੇ ਬਹਿ ਕੇ ਵੀ ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ। ਕਹਿਣ ਲੱਗਾ, ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ? ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਤੂੰ ਝੂਠਾ ਹੈ। ਆਪਣੇ ਮਨ ਨੂੰ ਕਹਿੰਦੇ ਨੇ ਤੂੰ ਝੂਠਾ ਹੈ, ਤੈਨੂੰ ਕੋਈ ਹੱਕ ਨੀ ਸੁੱਚਾ ਭੋਜਨ ਛਕੇ। ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਝੂਠਾ ਭੋਜਨ ਦਿੱਤਾ ਜਾਏ। ਪਿਆਰੇ, ਉਹ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ। ਇਹ ਹਕੀਕਤ ਹੈ, ਇਹਨੂੰ ਅਤ ਕਥਨੀ ਨਾ ਸਮਝਿਓ। ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ, ਜਦੋਂ ਸਾਰਿਆਂ ਚਲੇ ਜਾਣਾ, ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠੀਆਂ ਕਰਕੇ ਖਾ ਲੈਣਾ। ਮਾਤਾ ਖੀਵੀ ਜੀ ਦੇਖਣਾ, ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ ਹੈ। ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ, ਦੁਪਹਿਰ ਦੇ ਲੰਗਰ ਤੋਂ ਬਾਅਦ ਲੋਕ ਕੇ ਸਾਰੀਆਂ ਪਤਲਾਂ ਹੂੰਝ ਕੇ ਆ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ, ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿੱਚ ਲੰਗਰ ਨਹੀਂ ਛਕਦਾ। ਨਹੀਂ ਮੰਨੇ ਗੁਰੂ ਅੰਗਦ ਸਾਹਿਬ। ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਉਹਨਾਂ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿਣਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ, ਭਾਈ ਜੋਧ ਇਹ ਕੀ ਕਰਦੇ ਪਏ ਹੋ? ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ। ਕਹਿਣ ਲੱਗੇ, ਕੀ ਕਰ ਰਹੇ ਸੋ? ਕਹਿਣ ਲੱਗੇ, ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ। ਅੰਦਰ ਜੂਠਾ ਹੈ, ਤੁਸੀਂ ਪੰਗਤ ਵਿੱਚ ਕਿਉਂ ਨਹੀਂ ਬੈਠਦੇ? ਕਹਿੰਦੇ ਨੇ, ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ, ਮੈਂ ਉੱਚਾ। ਕਹਿਣ ਲੱਗੇ, ਇਹਨੂੰ ਰਹਿਣ ਦਿਓ ਨੀਵਾਂ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪਤਲਾਂ ਵਿੱਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਠ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਭਾਈ ਜੋਧ ਤੂੰ ਸਚਿਆਰ ਹੈ, ਤੂੰ ਝੂਠਾ ਨਹੀਂ, ਤੂੰ ਸਚਿਆਰ ਹੈ। ਅੱਜ ਤੋਂ ਬਾਅਦ ਲੰਗਰ ਵਿੱਚ ਬੈਠ ਕੇ ਭੋਜਨ ਛਕਣਾ ਹੈ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿੱਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਂ ਕੇ ਕਹਿਣ ਲੱਗੇ, ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ
ਕਿ ਅੱਜ ਇੱਥੇ ਕਿਉਂ ਬੈਠੇ? ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿੱਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ। ਅੰਦਰ ਗੁਰੂ ਹੈ, ਹੁਣ ਉਹ ਗੁਰੂ ਅੰਗਦ ਸਾਹਿਬ ਸਮੁੰਦਰ ਬਣ ਗਏ, ਜਿਹੜਾ ਉਹਨਾਂ ਕੋਲ ਆਇਆ ਉਹਨਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ ਤੇ ਕਿਵੇਂ ਕਾ ਅਕਥ ਹੈ ਜੀ? ਉਹਨਾਂ ਨਾਲ ਬਚਨ ਕਿਹਾ ਇੱਕ ਜੀ ਹੀ ਸਾਡੀ ਜੀਵ ਇੱਕ ਹੈ, ਕੱਛ ਕਹੀ ਨਾ ਜਾਈ। ਕੀ ਬਿਆਨ ਕਰਾਂਗੇ, ਗੁਰੂ ਅੰਗਦ ਸਾਹਿਬ ਦੀ ਕਥਾ ਅਕਥ ਹੈ, ਅਸੀਂ ਨਹੀਂ ਬਿਆਨ ਕਰ ਸਕਦੇ। ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ।

0: जे किसे कर न्याणा होवे कदी किसे क्या भी बधाई होवे तुहाडे कर कल भाणा वापर गया तुहाडे कर न्याणा होया भाणा वापर गया क्योंकि हुक्म ते भाणा लफ्ज असी दुखांत नूं जोड़िया है गुरु ने पहलियां पौड़ियां च कहा नहीं हो सिखा हुक्म शब्द बड़ा वड्डा है ए सुख भी है ते इहदे विच दुख भी है फिर बेनती हुक्म रजाई चलना नानक लिखिया नाल हुक्मी खोवन आकार हुक्म न कहा जाई करे सो चंगा मन में बेनती करे हुक्मी खोवन आकार हुक्म न कहा जाई हुक्मी खोवन जी हुक्म मिले वडियाई हुक्मी उत्तम नीच हुक्म लिख दुख सुख पाईए एक ना हुक्मी बख्शी से हुक्मी सदा पवाईए मेरी बेनती तो सारे पौड़ी नाल पड़ी पर ध्यान दिया जी अर्था वाल हुक्म विच ही वडियाई है हुक्म विच ही अपमान है हुक्म विच ही मौत है हुक्म विच ही जन्म है हुक्म विच ही सुख है हुक्म विच ही दुख है पर इस हुक्म दी समझ तां पैंदी जद दिन बंदे दी ईगो मरेगी क्योंकि ईगो नहीं समझ देंदी ईगो कहिंदी मैं करन वाला फिर पौड़ी पढ़ लिये हुक्मी खोवन आकार हुक्म न कहया जाई हुक्मी खोवन जी हुक्म मिले वडियाई हुक्मी उत्तम नीच हुक्म लिख दुख सुख पाईए एक ना हुक्मी बख्शीस एक हुक्मी सदा पवाईए हुक्म अंदर सब को बाहर हुक्म ना कोए नानक हुक्म जे बुझे ता खौमे कहे ना कोए ओ खौमे च नहीं कहिंदा मैं फिर बेनती करांगा जी इस गल नूं मैं ज्यादा जोर सिर्फ इस ते देना है के करे चो सो चंगा मान दुई गणत लाखे जो कर रहा बस ऊ स्वीकार कर ले अक्सर असी जदो ए मैं हुण भाणा शब्द वरते ते ए आनंद साहिब च रोज पढ़ने जी जा तिस भाणा ता जमया भाणा वापरिया ते बंदे दा जन्म होया परिवार भला पाया एक असी घटना अक्सर सुनाने भाई भिखारी जी दी मैं साखी नहीं सिर मैं तीन गल्लां चो करनिया ने कि तस्लीम कर लेना भी जो हो रहा मेनु मन्ना गा अगे असी बाणी चो देखांगे क्योंकि जो गुरु जी दी तां बाणी दे प्रमाण लई दे ने मता कोई सोचे शायद अपने कोलो हुण असी जदों महाराज जी दे सिख बारे पढ़ने भाई भिखारी बारे ते जेड़ा सिख इनू मिलन गया ओदा नाम दरअसल सी भाई गुरमुख बच्चे दा विआह सी आप सब नूं पता है भी जवान पुत्र दा विआह कर इन्ना खुशियां खेड़े पर भाई भिखारी जी जेड़े ने ओह तप्पड़ सींदे पए सन ते जदों दूजे दिन व्यांदड़ मुंडा ही जिहदी बरात गई ओही मर गया ते वापस आए ते भाई भिखारी जी अज कल जिस बच्चे दे व्याह विच इन्ने साजो समान घर कट्ठा करी बैठे सन ते अज तप्पड़ विछा के उस बच्चे दी मंजी दे कोल बैठ के ओह बंदगी कर लग पए उत्थे उन्हां नूं पुछया गया भी जे तुहानूं पता सी संस्कार तो बाद ते तुसी ए गल कल क्यों ना कीती तुसी भेद क्यों ना खोलिया ओ कहन लगे सिक्खी विच जिस बंदे ने मुक्त होना तीन गल्लां चेते रखे ए तीन लफज उत्थे भी ने ताते पो गुरमुख सुन लीजै ए भाई गुरमुख मेरी गल सुन भाणा मानन मन थिर कीजै भाणा मनन वास्ते मन नूं अडोल बना किवें जिवें उस्ताद अपने विद्यार्थी नूं साल दो साल पांच साल दस साल वीह साल पढ़ांदा है ते वीह पच्ची साल बाद फिर वह परचा पा के कहिंदा है वह सवाल पांदा है परचे पांदा है कहन लगे वीह साल की तैयारी एक दिन दे परचे पता लग जांदा है कई बारी किन्ने किन्ने साल कीती हुई बंदगी एहो जी घटना वापरदी मौत ते दुख बन के उस बंदगी का परचा पै जांदा है कहने भाई याद रखी तैयारी हुण आप मेरे वर्गा ते कह दिंदा कोई नहीं गुरु परचे पांदा पियो प्यारे हो परचा भी तां उहदा पैंदा जिहड़ा पढ़िया जिहड़ा पढ़ी कोई नहीं उहदा परचा की इत्थे भाई साहिब कहिंदे ता ते पो गुरमुख सुन लीजै भाणा मानन मन थिर कीजै सत नाम को सिमरन करनो तन हंता को हृदय विसरनो एक शरीर दा मोह छड़ दे दूजा सिमरन कर तीसरा भाणा मनन वास्ते तैयार रहा कर मुक्ति के मार्ग तीन कह गुरु अर संत पर भी मैं अर्ज करांगा जी करे सो चंगा मान जो करदा चंगा मन ले जे नहीं मनांगे मैं कह एक तरीका संघर्ष दा मैं नहीं मानदा मैं आ नहीं मानदा ओ प्यारे हो बंदे दी हस्ती की है जी मान लो जे आपां गुरु सामने जा किसे वाहेगुरु सामने कही जे नहीं मानदे मेरे गुरु साहिब तां कहिंदे ने कीता करना सर्व रजाई किच कीचै जे कर सकी है ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ। ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ, ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉ ਭਾਵੇ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿੰਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਓ ਪਿੰਡ, ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਊ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਊ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ ਪੂਲਾ, ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਖਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਅਜੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ਼ ਕਰਮ ਤਾਬ ਹੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰਿਓ, ਜਿਹਨਾਂ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਕੇਸ। ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ। ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। भगत नामदेव ने जिहड़े दर्शन कीते उन्होंने इथों तक शब्द क्या है कि खूब तेरी पगरी मीठे तेरे बोल। मैं फिर बेनती करांगा कि ए शब्द क्योंकि जे भाई तारू सिंह दा जिक्र करना है ते एदे विच बड़ी वड्डी गल है केस यही तां गल अगे चल के मैं कहना क्यों खोपड़ी लाई गई गर्दन क्यों ना ला दिती हाथ पैर क्यों ना कट दिते क्योंकि इथे एक सिख नूं अपमानित करना सी केसां करके केस रब दी दात ने पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कहन लगे बस आ जेडे कंगे विच केस अड़े ने केस मेरी चोली च पा दियो। ओ गुरमुखो साखियां तां सुनाने असी ओ मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दियां जुल्फां दे विचों बहुत कुछ मिलिया। साडे एक बहुत वड्डे कवि होए ने प्रीतम सिंह जी कासिद वह कहिंदे ने जदों आए वापस ते पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुनने वाले सुन नसीरां नसीरां वाइफ दा नाम सी मेरे नसीब जोर कर गए गुरु गोबिंद सिंह मेरा यार बन गया यार नूं पुत दे के आया ओदे बदले यार ने केस दे दिते फिर अर्ज इनू भाई नंद लाल साहब दियो शेर दीन दुनिया दर कमंदे आ परी रुखसार परी लफज दर्त पुरी नहीं नू पढ़ना परी परियां नहीं होंदियां आ जिहड़ियां कहिंदे बड़े हुसीन परियां ओ वाह वाह भाई साहब कहिंदे ना लोको कादियां परियां दे मुआं दियां गल कर दे एक बारी मेरे गुरु गोबिंद सिंह दा चेहरा देखो एदे सरूप दे सामने परियां दी भी कोई कीमत नहीं। मेरी फिर बेनती है दीन दुनिया दर कमंदे आ परी रुखसारे मां हर दो आलम कीमते यक तारे मुवे यारे मां मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करा मां ने केस पाले भाई तारू सिंह अमृतधारी है आप हलवंद है जी शाम नूं तिन्ने मां ते दोनों भैण भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नूं रज के सन्मान दिंदा इथों तक जिहड़ा मैं पिंड सिंहपुरा कहा ना नेड़े ये नवाब कपूर सिंह दा पिंड सी जिहड़ा सिंहपुरी ये ने फैजलापुरी जी दी मिसल सी ना ये उन्हां दा पिंड है जी इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नूं भाई साहब आए सारे बाणी पढ़ के तिन्ने जने खटे ते मां नूं कहिंदा मां अज दुबारा फिर आनंदपुर साहिब वाले दिन आ गए उन्हें पुछया जी की मैं थोड़ा जी इतिहास तां लै लिया अज विचार नूं विराम दे के क्योंकि कल मैं बाबा जी का जिक्र किया सी अज एक गुरु हरकृष्ण साहब का अगले हफ्ते पुरब आना है भाई साहब कहिंदे मां आनंदपुर आ गया पुत की समझी नहीं कह लगी अज मैं सिंह देखे ने कचहरे पाठे ने सची मुची लीरां बन गए ने गातरे पाठे ने रोटी नहीं मिलती खेतां चा ही लंघे ने मां अगो कहिंदी पुत मेरिया पता मेनू भी है पैरां च जुत्ती नहीं पर सिदक उन्हां नूं जिहड़ी गल मैं सबर कही सिदक उन्हां नूं कंडियां दी छालियां दी पीड़ नहीं होण दिंदा उन्हां दे तन ढक्कण नूं कपड़े नहीं पर सदक ते गुरु दी रजा उन्हां नूं सर्दी गर्मी नहीं लगन दिंदी नींद नहीं कई कई दिन पूरी हुंदी तुरे रहिंदे आ पुत मेरिया सबर ते सिदक उन्हां नूं अपनी गोद विच समा दिंदा उन्हां नूं रोटी नहीं मिलदी ढिड विच कड़लां पैंदियां ने पर सिदक उन्हां सिंघां नूं भुख नहीं लगन दिंदा कहिंदा मां आपां की कर सकने आ सेवा वास्ते जिवें भाई साहब कह के गए किन्ना उत्थे चल रहा है वेखो असी किसे दे विरोध विच नहीं भी फलाना धर्म की कर रहा है साडे प्रबंध दियां नलैकियां करके सब कुछ हुंदा पिया उत्थे एडा वड्डा बजट होवे हजारां एकड़ जमीन कमेटी कोल होवे ते फिर भी कुछ ना कर सके दे विच तुसीं सारे इस गल तो जाणो क्योंकि नूं कल्पन दी लोड़ नहीं वैसे साडी इच्छा है जिवें भाई रजिंदर सिंह कह के गए मैं चाहना 10-15 प्रचारक पैसे कट्ठे करने लई नहीं उन्हां नूं पिंड दित्ते जाण तहसील पद्धर ते ब्लाक पद्धर ते ਤੇ ਆ ਵਖਰੇ ਵਾ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ ਮੇਰੀ ਬੇਨਤੀ ਹੈ ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਪ ਕੁੱਲੂ ਕੱਲੂਹਾਰੇ ਵੱਡੇ ਚ ਉਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚੜ੍ਹਤ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮਿਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ ਚ ਦਾਲ ਰੱਖੀ ਟੋਕਰੀ ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਿਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ ਕੋਈ ਕਸੂਰ ਨਹੀਂ ਸੀ ਇਹਦਾ ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ ਉੱਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ ਉੱਥੇ ਗੱਲ ਚੱਲੀ ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ ਉਹ ਇਹ ਕਿਉਂ ਨਹੀਂ ਖੱਪਦੇ ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ ਸ਼ਾਇਦ ਆਪ ਨੂੰ ਆਕਲ ਦਾਸ ਆ ਜਿਹੜਾ ਜੰਡਿਆਲਾ ਗੁਰੂ ਹੈ ਨਾ ਇਹ ਬਾਬਾ ਹੰਡਿਆਲ ਜੀ ਹੋਏ ਨੇ ਇਹ ਬੜੀ ਕਰਨੀ ਵਾਲੇ ਹੋਏ ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ ਇਹ ਬਿਧੀ ਚੰਦ ਪਛੀਨਾ ਨਹੀਂ ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ ਕਹਿੰਦਾ ਕਿਉਂ ਨਹੀਂ ਮਰਦੇ ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨਹੀਂ ਮਰਨਾ ਕਿਉਂ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ ਅਗਲੀ ਗੱਲ ਉਹ ਸੱਚੀ ਕਹਿ ਗਿਆ ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ ਉਹਨੇ ਕਿਹਾ ਜੀ ਦੱਸੋ ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ ਮਾਈ ਹੈ ਉਹਦੀ ਭੈਣ ਹੈ ਇਹ ਤਿੰਨੇ ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ, ਅਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ ਸੂਬੇਦਾਰ ਨੇ ਆਹਦੀਏ ਭੇਜੇ, ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕਹਿੰਦੇ ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ ਵੇ ਪੁੱਤ ਕਿੱਥੋਂ ਆਏ, ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਏ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਆ। ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉਧਰ ਲੈ ਜਾਈ। ਆ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ, ਦੱਸਿਆ ਕਿਉਂ ਨੀ। ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨੀ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ, ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲਤਾ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
0: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ, ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ, ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ, ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜੀ ਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ। ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ। ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ। ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ, ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਵਿੱਚ ਵੀ ਪਾਤਸ਼ੀ ਉੱਥੇ, ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ। ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ, ਤੁਸੀਂ ਜਜ਼ਬਾਤ ਵਿੱਚ ਹੋ, ਪਰ ਜਿਹਨੂੰ ਛੁਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ, ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਬੱਜੇ ਸਨ ਭਾਈ ਸਾਹਿਬ, ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛੁਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ, ਮੈਨੂੰ ਇਕੱਲੇ ਨੂੰ ਛੁਡਾ ਲਓਗੇ, ਕੱਲ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ? ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ, ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ ਤੇ ਲੋਹਾ ਬਣਾ ਲਿਆ ਜੀ। ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ। ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਕਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ, ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਣਾ? ਉਹ ਕਹਿੰਦਾ ਇਹ ਮੇਰਾ ਧਰਮ ਹੈ ਤੇ ਮੈਂ ਆਪਣੇ ਧਰਮ ਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ। ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬਾਡੀ ਨੂੰ ਖਤਮ ਕਰ ਦਿੰਦੇ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਜ ਚਰਖੜੀਆਂ ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ, ਛੱਡ। ਰਾਤ ਪੈ ਗਈ, ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਹ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਤੇ ਕੁਦਰਤੀ ਤੌਰ ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆ ਸਾਡਾ ਇਸ ਪਾਥੇ ਅੱਗੋਂ ਨੀਵੀ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ

ਗੀਚੀਓ ਦੇ ਪਟਵਾਏ ਮੱਥੇ ਤੋਂ ਕੰਨ, ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ ਚ ਸੱਟਿਆ ਗਿਆ ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ ਉੱਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ ਤੇ ਕੜਾਹੀ ਬੰਨੀ। ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਿਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਕ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਕ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਕ ਸਿੰਘ ਜੰਬਰ ਨੂੰ ਬੁਲਾਇਆ। ਗੁਰਮੁਖੋ ਉਸ ਵਕਤ ਭਾਈ ਸ਼ਬੇਕ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਕ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਕ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ ਚ ਮਾਰੋ ਤੇ ਆਰਾਮ ਮਿਲੇਗਾ। ਸੱਚੀ ਜੀ ਇਸਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਨ ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਹੀ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ, ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ।

ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਇਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ ਭਾਈ ਤਾਰੂ ਸਿੰਘ ਅੱਗੇ। ਵੈਸੇ ਰਤਨ ਸਿੰਘ ਭੰਗੂ ਦਾ ਖਿਆਲ ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਿਓ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜੀ ਜਿਹੀ ਮੈਂ ਕਰ ਦੇਣਾ, ਥੋੜਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬਣਨਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋਤ ਤੂੰ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ ਚ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਹੱਥ ਵਿੱਚ ਹੈ, ਦੂਜੀ ਨਾਹੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸਫੀਲਡ ਕੱਲ ਦੀਵਾਨ ਉੱਥੇ ਵੇ, ਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਤੇ ਸੰਗਤ ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਤੇ ਇਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਆ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ।

मन बेचैन है, चिंतातुर है, दुखी है, चेहरा दसदा है, अखां दसदा है। मन खुश है, प्रसन्न है, आनंदित है, चेहरा दसदा है, पर तन नूं चोट लग गई है, कोई जख्म, कोई पीड़ा मन महसूस करदा है। तन दा प्रभाव मन ते पैंदा है, मन दा प्रभाव तन ते पैंदा है। पर मैं फिर अर्ज करा, तन भोजन है, मन भोजन नहीं है। मन तू जोत स्वरूप है, अपना मूल पछाण। तन नू भोजन चाहिदा ही चाहिदा, और ए भी मैं अर्ज करा, चूंकि हवा तो बिना जीवना एक सेकंड भी औखा है, इस वास्ते प्रभु ने आम बनाई है। कोई मनुख हवा कमाण वास्ते एक शहर तो दूजे शहर नहीं जांदा, अपने घर तो बाहर नहीं जांदा, एक मुल्क तो दूजे मुल्क नहीं जांदा। ते प्रभु ने पानी दी भी बारिश कीती हुई है, दरिया भी चलाए हुए ने, पर रोटियां दे दरिया नहीं चलते, रोटियां दी बारिश नहीं आती। ए भी मैज करते हैं, एक कमानी पैंदी है, पकानी पैंदी है, एदी दरिया नहीं चलते, एदी बारिश नहीं आती। तन भोजन का पुतला है, हवा की तरह, पानी की तरह। यह भोजन आम कव ने बनाया प्रभु ने, इस वास्ते मनुख दे राही कुछ विकास होवे, ये भोजन इस तो कुछ करवावे। रेलां, मोटरां, गड्डियां बनिया ने, सड़कां बनिया ने, बिल्डिंगां बनिया ने, दो रोटियां बनवा रही ने, और कौन बनवा रहे है? इन्नी जिहड़ी हलचल है, कौन करा रहे है? भोजन करा रहे है, रोटी करा रहे है। जी किधरे रोटियां दी भी बारिश आउंदी, रोटियां दे भी दरिया चल रहे, तो दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो, ये भोजन ने कराया। सब भोजन का विकास है, कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन का विकास है और कुछ भी नहीं है। भजन ने भी बड़ा विकास कराया है, कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया, मन दी भुख ने कराया। मन विच भजन दी भुख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी। भजन दी भुख ने संत पैदा कीते, भगत पैदा कीते, जोगी पैदा कीते, सन्यासी पैदा कीते। भोजन दी भुख ने इंजीनियर पैदा कीते, डॉक्टर पैदा कीते, लॉयर पैदा कीते, व्यापारी पैदा कीते, कारोबारी पैदा कीते। बड़ा विकास होया है, बहुत विकास होया है। गहराई न लेना जरा। हुण दूसरा नुक्ता मैं पेश करन लगा। अगर भोजन दी किसे नूं भुख ना लगे और टंग दी ना लगे, आयुर्वेद आचार्य कहिंदे ने इहदा तन रोगी है, रोगी है, रोगी नूं भुख नहीं लगदी। मैं इसका जाती तजर्बा, पिछले साल मैनूं हो गया, किधरे मैनूं लू लग गई, पिछले साल दी गल है। उपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ 8-10 वड्डे मंदर ने अलवर विच, उन्हां दीआं सोसाइटियां ने बहुत वड्डे वड्डे टप उपर पहाड़ा ते रखे, ते ट्रैक्टरां दे राही, टैंकरां दे राही पानी पहुंचाया। मेरे कोल भी आए, कहने लगे कोई उद्दम करो तुसी वे,
ਉਹਨਾਂ ਦਿਨਾਂ 'ਚ ਇਹ ਖੱਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ। ਤੋ ਆਪਾਂ ਜੀਪ ਦੇ ਤੇ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ। ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਹਨ, ਭੁੱਖੇ ਪਿਆਸੇ ਵਿਚਾਰੇ। ਪਰ ਲੂਹ ਬੜੀ ਚੱਲਦੀ ਪਈ ਸੀ, ਉਹਦੇ 'ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿੰਦਾ ਸੀ। ਚੌਥੇ ਦਿਨ ਲੂਹ ਲੱਗ ਗਈ, ਬੜੀ ਗਰਮ ਹਵਾ ਸੀ। ਫਿਰ 15 ਦਿਨ ਮੇਰੀ ਹਾਲਤ ਰਹੀ, ਅੱਗੋਂ ਰੋਟੀ ਰੱਖਣ ਭੁੱਖ ਨਾ ਲੱਗੇ, ਇੱਕ ਬੁਰਕੀ ਵੀ ਖਾਣ ਨੂੰ ਜੀ ਨਾ ਕਰੇ। ਡਾਕਟਰ ਬੜਾ ਗੁਰਮੁਖ ਸੀ, ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਹੈ, ਲੂ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ, ਪਰ ਤੁਸੀਂ ਖਾਓ ਨਹੀਂ ਤੇ ਕਮਜ਼ੋਰੀ ਆਏਗੀ। ਮੈਂ ਕਿਹਾ ਖਾਈਏ ਕਿਵੇਂ, ਇੱਕ ਤੇ ਚੰਗੀ ਨਹੀਂ ਲੱਗਦੀ, ਇੱਕ ਭੁੱਖ ਕੋਈ ਨਹੀਂ। ਵਾਕਈ 10-12 ਦਿਨ ਤੱਕ ਰੋਟੀ ਕੀ ਆਉਂਦੀ ਹੈ, ਭੁੱਖ ਕੀ ਆਉਂਦੀ ਹੈ, ਇਹਦਾ ਮੈਨੂੰ ਕੱਖ ਨਹੀਂ ਪਤਾ ਚੱਲਿਆ। ਭਾਵੇਂ ਮੈਂ ਲੈ ਲੈਂਦਾ ਰਿਹਾ, ਪਰ ਭੁੱਖ ਨਹੀਂ ਸੀ। ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ। ਰੋਗੀ ਹੈ ਉਹਦਾ ਮਨ, ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ, ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ, ਠੀਕ ਨਹੀਂ। ਤਨ ਨੂੰ ਜਿਹੜੇ ਤਾਪ ਚੜਦੇ ਨੇ ਉਹਨਾਂ ਦੇ ਨਾਮ ਨੇ, ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇ ਦਿੱਕ ਹੈ, ਨਮੋਨੀ ਹੈ, ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ। ਮਨ ਵੀ ਰੋਗੀ ਹੋ ਜਾਂਦਾ ਜਦ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ, ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਹੈ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ, ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ। ਪੰਗਤ ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛਕ ਲਿਆ। ਹੁਣ ਉੱਠਣਾ ਸੀ ਤੇ ਮੈਂ ਕਿਹਾ ਚੱਕਰਵਰਤੀ ਵੀ ਛਕ ਲੈਣਾ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨਹੀਂ, ਭੁੱਖੇ ਖਾਵਤ ਲਾਜ ਨਾ ਆਵੇ। ਬਹੁਤੀ ਭੁੱਖ ਲੱਗੀ ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ,
ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ, ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ, ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨਹੀਂ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ। ਇਹ ਵੀ ਮੈਂ ਅਰਜ਼ ਕਰਾਂ, ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ ਤੇ ਠੀਕ ਹੋ ਗਏ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁ ਰਾਣਾ, ਇਹ ਤੇ ਪਾਗਲ ਹੋ ਗਏ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ, ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬਹੁਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ ਹੈ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ ਤੇ ਠੀਕ ਹੋ ਗਿਆ, ਬਾਕੀ ਤੇ ਸਭ ਮਾਨਸਿਕ ਰੋਗੀ ਨੇ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਸਰੀਰਕ ਤਲ ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫਾ ਵਧਾ ਚੜਾ ਕੇ ਦੱਸਦਾ ਹੈ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤੇ ਆਪ ਦੱਸਦਾ ਹੈ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਢ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਏ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗਮਾਈ, ਕਵੀ ਤੁਲਸੀ, ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਏ। ਪਰ ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ। ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ ਹੈ, ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ ਚ ਵੀ ਸਵਾਦ ਆ ਜਾਏਗਾ। ਅੰਦਰ ਭੁੱਖ ਜਾਗ ਪੈ, ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ, ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ। ਔਰ ਜਦ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪਵੇ, ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ। ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ, ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ, ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ, ਨਹੀਂ ਮੈਂ ਐਸਾ ਨਹੀਂ ਮਹਿਸੂਸ ਕਰਦਾ, ਹੋ ਸਕਦਾ ਮੈਂ ਗਲਤ ਸਮਝਿਆ ਹੋਵੇ। ਕੋਈ ਸੁਰੀਲੇ ਕੰਠ ਨੂੰ ਰਸ ਸਮਝ ਲੈਂਦਾ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ,
ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ, ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਸ ਦਿਨ ਸ਼ਬਦ ਰਸ ਬਣ ਜਾਂਦਾ ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰ ਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਆਉਂਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਦੋਨਾਂ ਤੇ ਪੁਰਾਣੀਆਂ ਹੋ ਜਾਂਦੀਆਂ ਨੇ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ। ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ? ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾ, ਕਮਾਉਣ ਦਾ ਥਕੇਵਾ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ? ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ? ਮਨ ਸੁਣੇ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਏਗੀ, ਰਸ ਪੈਦਾ ਹੋਏਗਾ, ਆਨੰਦ ਪੈਦਾ ਹੋਏਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਹੈ। ਭਜਨ ਤੇ ਮੂੰਹ ਨਾਲ ਹੀ ਕਰਨਾ ਹੈ, ਮੂੰਹ ਨਾਲ ਹੀ ਬਣਾਉਣਾ। ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੇ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈਏ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ, ਬੁਲੰਦ ਹੈ। ਹੁਣੇ ਹੀ ਰਾਮਨੌਮੀ ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਹੁਣੇ ਥੋੜੇ ਦਿਨ ਹੀ ਹੋਏ ਰਾਮਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ।
ਬੈਠਾ ਹੈ ਮੈਂ ਸਾਨੂੰ ਦੇ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾ ਜ਼ੋਰ ਜ਼ੋਰ। ਉਹਨਾਂ ਦਾ ਡੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ। ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ, ਗੁਰੂ ਘਰ ਦੇ ਵਿੱਚ ਜੈਕਾਰਾ ਗਜਾ ਕੇ ਇਜ਼ਹਾਰ ਕੀਤਾ ਜਾਂਦਾ। ਨਹੀਂ, ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ 'ਚ ਵੀ ਗਿਆ, ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਤਾੜੀਆਂ ਵਜਾਉਂਦੇ। ਆਪਦੀ ਗੈਤ ਲਈ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ ਹੈ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ ਹੈ। ਜੇ ਕੋ ਖਾਵੇ ਜੇ ਕੋ ਪੁੰਛੇ ਤਿਸਕਾ ਹੋਇਓ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤੋ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਸਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾਂ ਲਾ ਦਿੰਦਾ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੇ, ਬਾਕੀ ਕੱਲ ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।

ਨਾਲ ਚਲੇ ਸਭ ਕੋਰ, ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਹੋਣ। ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਦੇ ਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਦੇ ਚ ਅੱਗੇ ਹੈ ਤੇ ਕਲਾ ਦੇ ਚ ਗਿਆਨ ਦੇ ਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਦੇ ਚ ਅੱਗੇ ਤੇ ਕੋਈ ਸੁਆਪਣ ਦੇ ਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਦੇ ਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਦੇ ਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਦੇ ਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਦੇ ਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ, ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ। ਕਲਾ ਦੇ ਚ ਅੱਗੇ ਹੋਵੇਗਾ, ਸਰੀਰਕ ਬਲ ਦੇ ਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਦੇ ਚ ਪਛੜਿਆ ਹੋਵੇਗਾ, ਸਵਪਨ ਦੇ ਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਦੇ ਚ ਜਾਂ ਧਨ ਸੰਪਦਾ ਦੇ ਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਦੇ ਚ ਮਨੁੱਖ ਅੱਗੇ ਨਹੀਂ ਆਉਂਦਾ। ਹੰਕਾਰ ਹਰ ਪੱਖ ਦੇ ਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਹੈ ਉਸਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ, ਜ਼ੁਬਾਨ ਖੋ ਲੇਂਗੇ ਮੁਝ ਪਰ ਬਦ ਜ਼ੁਬਾਨ ਕਿਆ ਬਦਸ਼ੁਆਰੀ ਸੇ, ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜੋਗੇ। ਮੈਂ ਤੇ ਖੁਦ ਹੀ ਪਛੜਿਆ ਆ, ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਦੌੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ, ਪਰ ਹੈ ਪਰਸ਼ੀਅਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਤ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦਬਖਤ ਹਮਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ,

0: Testing, testing, testing, testing. Test 1, 2, 3.
1: ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸ੍ਰੀ ਕ੍ਰਿਸ਼ਨ ਨੇ ਕਿਹਾ ਇੱਕ ਮੈਂ ਆ ਇੱਕ ਮੇਰੀ ਫੌਜ ਹੈ, ਤੂੰ ਦੋਹਾਂ ਵਿੱਚ ਇੱਕ ਨੂੰ ਚੁਣ ਸਕਦਾ ਹੈ, ਯਾਰ ਮੇਰੀ ਫੌਜ ਲੈ ਲੈ ਤੇਰੇ ਪੱਖ ਵਿੱਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤਾਂ ਹੈ ਨਹੀਂ ਸੀ, ਸੰਸਾਰੀ ਬਾਹਰ ਮੁਖੀ ਮਨੁੱਖ ਸੀ, ਬਾਹਰ ਮਨੁੱਖ ਜਿਸਦਾ ਸਭ ਕੁਛ ਬਾਹਰ ਹੈ, ਅੰਦਰ ਕੁਛ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਇਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ। ਕ੍ਰਿਸ਼ਨ ਨੇ ਕਿਹਾ ਠੀਕ, ਮੇਰੀ ਫੌਜ ਤੇਰੇ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਕ੍ਰਿਸ਼ਨ ਕਹਿੰਦੇ ਨੇ ਤੂੰ ਦੇਰੀ ਨਾਲ ਆਇਆ, ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ, ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਮੰਗ, ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ ਚ ਖੜੀ ਹੈ, ਸਵੈਮ ਕ੍ਰਿਸ਼ਨ ਪਾਂਡੂਆਂ ਦੇ ਪੱਖ ਅਰਜਨ ਦੇ ਪੱਖ ਚ ਖੜੇ ਹਨ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਚ ਔਰੰਗਜ਼ੇਬ ਦੇ ਕੁਛ ਗੁਣ ਵੀ ਲਿਖੇ ਨੇ, ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਜਿਹਦੇ ਨਾਮ ਦੇ ਦੋ ਲੜਾਈ ਵਿੱਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਦੇ ਚ ਬਤੀਤ ਹੋਈ, ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਨੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ, ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨਾ ਔਰੰਗਜ਼ੇਬ ਮੇਰੀ ਜਿੱਤ ਹੋਈ ਹੈ, ਤੇਰੀ ਹਾਰ ਹੋਈ ਹੈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ, ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰੇ ਇਸ ਗੱਲ ਨੂੰ, ਮੈਂ ਬਹੁਤਾ ਲਮਕਾਵਾਂ ਨਾ, ਸਤਿਗੁਰ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ, ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੁੰਦਾ, ਸਾਧਨਾ ਨਵਾਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ ਇਹ ਸਮਾਂ बहुत वड्डा सहायक है, मददगार है। महाराज दी बाणी चौथे पैरे सुबह के, सुरतियां उपजे चाओ तिन दरिया वास्यो दोस्ती, मनमुख सच्चा नाम, मन देच मुख देच उस समय सच्चा नाम है जो रात दा चौथा पैरे, चौथे पैरे अमृत वेला। तू अलल सुबह उठदा है अमृत वेले नु, इस्लाम देच कहिंदे ने अल्लाह दी सुबह, सनातन मत देच कहिंदे ने ब्रह्म मुहूर्त, ब्रह्म दा मुहूर्त है, ब्रह्म दा चिंतन करना है, वो कम वो समा ब्रह्म दी याद वास्ते, प्रभु दी याद वास्ते। गुरमत देच इसनु अमृत वेला कहिंदे ने। हां जिदी सुरत पक गई है उत किसे वक्त भी जप सकदा, उदे लई हर वक्त अमृत वेला है। पर जितने चिर तक जिंदगी अमृतमई नहीं होई, अमृत वेले दी मदद लेनी पेगी, लेनी पेगी, उस तो बिना गल नहीं बनेगी। ऐ औरंगजेब तो अलल सुबह उठदा है, दूसरा तू पंज वक्त दा पक्का नमाजी है, तू फजर दी नमाज भी पढ़दा, तू असर दी नमाज भी पढ़दा, तू जोहर दी नमाज भी पढ़दा, तू मगरब दी नमाज भी पढ़दा है, और तू रात दे वक्त इशा दी नमाज भी पढ़दा है, शाम दे वक्त तू पंजे नमाजा पढ़दा। तू दो वक्त कुरान दी तलावत भी करदा है, यह भी तेरी खूबी है, पाठ भी करदा है, तू सवेरे भी पाठ करदा है, शामे भी करदा। औरंगजेब तेरी एक होर भी खूबी है, तू हाथ दे तस्बी रखदा है, माला और मणका फेरदा ही रहना है, अल्लाह हो अल्लाह हो, जे वेला बैठा हो ते करी जांदा है, ये भी तेरी खूबी है। जुम्मा रात नो भाव वीरवार दी रात नो जुम्मा रात कहंदे ने, तू जकात भी देना है, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਏ। ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, ਕੁਛ ਨਹੀਂ ਖਾਂਦਾ, ਤੂੰ ਰੋਜ਼ੇ ਵੀ ਰੱਖਦਾ। ਇਹ ਖੂਬੀਆਂ ਬਿਆਨ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਇਤਨੀਆਂ ਖੂਬੀਆਂ ਦੇ ਹੁੰਦਿਆਂ ਹੋਇਆ, ਔਰੰਗਜ਼ੇਬ ਫਿਰ ਵੀ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਫੁੱਲ ਨੂੰ ਫੁੱਲ ਕਹਿ ਦਿੱਤਾ ਹੈ, ਕੰਡੇ ਨੂੰ ਕੰਡਾ, ਹੁਣ ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਸੱਚਾਈ ਹੈ। ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਸੱਚ ਹੈ। ਅਕਸਰ ਮਨੁੱਖ ਅਧੂਰਾ ਸੱਚ ਬੋਲਦਾ ਹੈ ਜੋ ਝੂਠ ਨਾਲੋਂ ਵੀ ਪੈੜਾ ਹੁੰਦਾ ਹੈ। ਅਧੂਰਾ ਗਿਆਨ ਨਿਯਮ ਹਕੀਮ, ਇਹ ਜਾਨ ਨੂੰ ਖਤਰਾ ਹੁੰਦਾ ਹੈ। ਅਧੂਰਾ ਸੱਚ ਕੀ, ਫੁੱਲ ਨੂੰ ਤੇ ਫੁੱਲ ਆਖ ਦਿੱਤਾ ਹੈ, ਹੁਣ ਕੰਡੇ ਨੂੰ ਕੰਡਾ ਕਹਿਣਾ ਔਖਾ ਹੈ। ਜੇ ਕੰਡੇ ਨੂੰ ਕੰਡਾ ਆਖੇ ਤੇ ਚੁੱਭੇਗਾ, ਸਾਡੇ ਹੀ ਕੱਪੜੇ ਫਾੜੇਗਾ, ਸਾਡਾ ਹੀ ਦਾਮਨ ਚੀਰੇਗਾ, ਚਲੋ ਕੀ ਲੈਣਾ ਅਸੀਂ। ਇਹ ਕਦੇ ਕਦਾਈ ਕੋਈ ਅਵਤਾਰੀ ਪੁਰਸ਼ ਰੂਹੇ ਜ਼ਮੀਨ ਤੇ ਪ੍ਰਗਟ ਆਉਂਦੇ ਨੇ ਜੋ ਐਲਾਨੀਆ ਫੁੱਲ ਨੂੰ ਫੁੱਲ ਕਹਿ ਦਿੰਦੇ ਨੇ, ਕੰਡੇ ਨੂੰ ਕੰਡਾ ਕਹਿ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਾਹੀਂ ਕਹਿੰਦੇ ਨੇ, ਇਤਨੀ ਖੂਬੀਆਂ ਦੇ ਹੁੰਦਿਆਂ ਹੋਇਆ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਔਰੰਗਜ਼ੇਬ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਤੁਰਾ ਮਨ ਨਦਾਨਮ ਕੇ ਯਜ਼ਦਾ ਸ਼ਨਾਸ, ਬਰਾਮਦ ਜ਼ਤ ਹੋ ਕਾ ਰਹਾ ਦਿਲ ਖਰਾਸ਼। ਮੈਂ ਤੈਨੂੰ ਖੁਦਾ ਸ਼ਨਾਸ ਨਹੀਂ ਮੰਨਦਾ, ਤੈਨੂੰ ਖੁਦਾ ਦੀ ਕੱਖ ਸਮਝ ਨਹੀਂ ਹੈ। ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚੀ ਹੈ। ਰੱਬ ਨਾਲ ਜੁੜਿਆ ਹੋਇਆ ਮਨੁੱਖ ਕਦਮ ਕਦਮ ਤੇ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੈ।
2: ਜੋੜਦਾ ਹੈ।
1: ਜ਼ਫਰਨਾਮੇ ਵਿੱਚ ਇੱਕ ਪ੍ਰਾਚੀਨ ਕਹਾਣੀ ਨੂੰ ਵੀ ਸਤਿਗੁਰੂ ਨੇ ਅੱਗੇ ਕੀਤਾ ਹੈ। ਉਹਦਾ ਇੱਕ ਛੋਟਾ ਜਿਹਾ ਭਾਗ ਮੈਂ ਤੁਹਾਡੇ ਸਾਹਮਣੇ ਰੱਖ ਹੀ ਦਿਆਂ। ਮਿਡਲ ਈਸਟ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨਾ, ਪੁਰਾਣਾ ਸਭ ਤੋਂ ਯਹੂਦੀ ਹੈ, ਫਿਰ ਈਸਾਈ ਹੋਏ, ਫਿਰ ਜਰਦਰਸਤੀ ਤੇ ਫਿਰ ਇਸਲਾਮ। ਜਿਸ ਤਰ੍ਹਾਂ ਭਾਰਤ ਵਿੱਚ ਸਨਾਤਨ ਮਤ ਸਭ ਤੋਂ ਪੁਰਾਣਾ ਹੈ, ਫਿਰ ਜੈਨ ਮਤ, ਬੌਧ ਮਤ, ਫਿਰ ਨਵਾਂ ਧਰਮ ਸਿੱਖ ਮਤ। ਚਾਰ ਹੀ ਧਰਮ ਭਾਰਤ ਵਿੱਚ ਪੈਦਾ ਹੋਏ, ਚਾਰ ਹੀ ਧਰਮ ਮੱਧ ਪੂਰਬ ਜੋ ਹੈ ਮਿਡਲ ਈਸਟ ਵਿੱਚ ਪੈਦਾ ਹੋਏ, ਬਾਕੀਆਂ ਸਾਰੀਆਂ ਇਹਨਾਂ ਅੱਠਾਂ ਦੀਆਂ ਸ਼ਾਖਾਂ ਹੀ ਨੇ। ਦੁਨੀਆਂ ਵਿੱਚ ਮੂਲ ਰੂਪ ਵਿੱਚ ਇਹ ਅੱਠ ਹੀ ਨੇ। ਯਹੂਦੀਆਂ ਦਾ ਰੈਬਰੀ ਪੁਰਸ਼ ਜੋ ਸਾਡੇ 3000 ਸਾਲ ਪਹਿਲੇ ਅੰਦਾਜ਼ਨ ਹੋਇਆ, ਕੋਹ ਤੂਰ, ਕੋਹ ਕਹਿੰਦੇ ਨੇ ਪਹਾੜ ਨੂੰ, ਤੇ ਪਹਾੜ ਦਾ ਨਾਂ ਸੀ ਤੂਰ। ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ, ਬੰਦਗੀ ਕਰਦਾ ਸੀ। ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ, ਗਾਰ ਅਜੇ ਵੀ ਬਣੀ ਹੋਈ ਹੈ। ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗੌਰਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਹੈ, ਟਨਲ ਬਣਾ ਦਿੱਤੀ ਹੈ, ਸੁਰੰਗ ਬਣਾ ਦਿੱਤੀ ਹੈ। 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ, ਹਾਜੀਆਂ ਨੂੰ, ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ। ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ, ਅੱਲਾਹੂ ਦਾ ਜਪ ਕਰਦੇ ਸਨ, ਪਹਾੜ ਹੈ। ਮੈਂ ਹੈਰਾਨ ਹਾਂ, ਪਿਛੋਕੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੇਮਕੁੰਡ ਨੂੰ ਚੁਣਿਆ, ਪਹਾੜ। ਭਾਰਤ ਦੇ ਚੋਟੀ ਦੇ ਰਿਸ਼ੀ ਮੁਨੀ 90% ਪਹਾੜਾਂ ਤੇ ਜਪ ਤਪ ਕਰਦੇ ਰਹੇ, ਜ਼ਮੀਨ ਤੋਂ ਥੋੜਾ ਜਿਹਾ ਬੁਲੰਦ ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ। ਖੈਰ, ਇਸ ਦੀ ਲਮਕਾਈ ਤੇ ਮੈਂ ਨਾ ਜਾਵਾਂ। ਕੋਹ ਤੂਰ ਤੇ ਜਾਂਦਾ ਸੀ, ਇੱਕ ਦਿਨ ਇੱਕ ਅਯਾਲੀ ਜਿਹਦੇ ਕੋਲ 100-150 ਭੇਡਾਂ ਸਨ, ਜੰਗਲ ਚ ਰਹਿੰਦਾ ਸੀ, ਜੰਗਲ ਚ ਰਹਿੰਦਾ ਸੀ, ਭੇਡਾਂ ਦਾ ਦੁੱਧ ਵੇਚ ਕੇ, ਉਹਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਰਾਤ ਨੂੰ ਵੀ ਜੰਗਲ ਚ ਹੀ ਰਹਿ ਜਾਣਾ ਹੈ, ਬਸ ਕੰਡਿਆਂ ਦੀ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ ਚ ਬੇੜਾਂ ਨੂੰ ਵਾਲ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ, ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਬੇੜਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ, ਤੂੰ ਬੇੜਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮਹਿਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ, ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ, ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ, ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਆਉਂਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ, ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ, ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ, ਅਠਾਮ ਹੈ, ਹੇ ਪ੍ਰਭੂ तेरा निश्चित कोई थां ठिकाना नहीं, तेरा कोई नाम नहीं। मनुख ने तेरे तेरे तेरे जेड़े गुण देखे ते जिना जिना गुणा तो प्रभावित होए, नाम देंदे गए, नाम देंदे गए। कोई किसे गुण तो प्रभावित होया, किसे ने कोई पहलू देखिया, किसे ने कोई पहलू देखिया, फिर भाषा लोगों की अलग अलग, तो भाषा नु आधार बना के, पहलुआ नु आधार बना के हजारा नाम परमात्मा दे हो गए। धन गुरु नानक देव जी महाराज कहंदे ने, बलहारी जाओ जेते तेरे नाम है, सदके जाने आ जितने भी तेरे नाम है। गुरु नानक, बलहारी जाओ जेते तेरे नाम है। मैं हैरान हा, सूरज दे कई नाम ने, सूरज नु सूरज कहंदे ने, रवि कहंदे ने, भान कहंदे ने, फिर परशियन दे खुर्शीद कहंदे ने, आफताब कहंदे ने, सन कहंदे ने, इसे एक सूरज नु कोई झगड़ा नहीं करदा। आफताब आखो खुर्शीद क्यों कहंदे हो, खुर्शीद आखो आफताब क्यों कहंदे हो, सूरज आखो रवि क्यों कहंदे हो, या रवि आखो पान क्यों कहंदे हो। पर जिहड़ा महासूरज है ना, ओ परमात्मा, इस ते बड़े झगड़े ने। राम क्यों कहंदे हो, अल्लाह आखो, अल्लाह क्यों कहंदे हो, राम आखो। परमात्मा दे नाम ते अज तक पता नहीं कितने झगड़े हो चुके ने और हो रहे हैं, और पतना कितना खून खराब है। राजनीति करके भी इतना खून खराबा नहीं होया जितना धर्म दे नाते होया। खैर मुख्तसर में अर्ज करा, कलगीधर पातशाह कहने ने, हे प्रभु तेरा कोई नाम नहीं। अकाल उस्तत दे तेथे तक कहने ने, कहा नाम ताको कहा कह कहावे, कहा मैं बखानो कहे मो ना आवे। हे प्रभु मैनु कुछ नहीं पता तेरा की नाम है, मैनु कुछ नहीं पता। गुरु गोविंद सिंह दसवें गुरु नाम, कहा नाम ताको कहा कह कहावे, कहा मैं बखानो कहे मो नावे। क्योंकि हर नाम तेरे ते पूरा उतर जाता है। मैं किस तरह कह दे ये नाम है ते नहीं, ये है ते वो नहीं। गुरु नानक देव जी महाराज इसनु ही स्पष्ट कर दे, बलहारी जाओ जेते तेरे नाम है, सदके जाने जितने भी तेरे नाम है। जिस जिस नाम नाल तेनू याद कर देन को। इस अयाली ने सुनिया परमात्मा दा कोई घर थां ठिकाना नहीं है, सीमित ज्यों दी सोचनी सी विचारे दी, ला मकान ला शरीक उदा कोई शरीक नहीं है। हस पिया ए अयाली, पेड़ा नू वापस ले आ उथे, कहिंदे ले खुदा गल ते तेरी बड़ी सुनदे हुंदे सी, पर अज पहली दफा पता चले तू मेरे वर्गा ही है। साडा भी कोई घर गाड कोई नहीं, तेरा भी कोई नहीं, साडा भी कोई शरीक कोई नहीं, ना मां है ना प्यो है ना भरा है ना भैण, कोई भी नहीं है, तेरा भी कोई नहीं। चलो हुण होर ते किसे नाल मेरी सांझ नहीं बनदी, क्यों, किसे दा कोई है, किसे दा कोई है, किसे दा कोई अपना ते कोई नहीं। गुरु अंगद देव जी दा एक बड़ा कीमती श्लोक है, किस ही कोई कोए मंज निमाणी एक तो। कित्थों इसने फरियाद की थी, हे प्रभु हे खुदा, किसे दा कोई है, किसे दा कोई है, किसे दा कोई अपना ते कोई नहीं, ना कोई भैन है, ना कोई भरा है, ना माता ना पिता, कोई संतान नहीं, कोई पत्नी नहीं, कोई मां बाप नहीं, कुछ भी नहीं, कल है। अज पता चले है तू भी कल्ला है, तू भी कल्ला है, ला शरीक है। एक कहिंदा मेरा मन बहुत खुश होया, ऐ खुदा बहुत खुश होया, अज पहली दफा पता चले है तू मेरी मेरी तरह है। पता है वापस आके इसने की कीता, संध्या हो चुकी सी, पेड़ां दा दुध चोया गर्म कीता, बाजरे दे दो प्रशादे बनाए ते लेके बैठा है। ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਪੇਡਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਤੇ ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏਗਾ। ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ, ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ, ਮੇਰੇ ਕੋਲ ਸੂਈ ਧਾਗਾ ਵੀ ਹੈ, ਮੈਂ ਰੱਖਿਆ ਹੋਇਆ, ਤੇਰੇ ਕੱਪੜੇ ਸੀ ਦਿਆਂਗਾ। ਫਿਰ ਹੋਰ ਵੀ ਸੁਣ ਲੈ ਖੁਦਾ, ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਢਣ ਦੀ ਯਾਦ ਆਉਂਦੀ ਹੈ। ਤੂੰ ਆ ਤੇ ਸਹੀ, ਮੈਂ ਤੇਰੀਆਂ ਜੁੱਤੀਆਂ ਗੰਢਾਂਗਾ, ਮੈਂ ਤੇਰੇ ਪਾਟੇ ਹੋਏ ਕੱਪੜੇ ਸਿਆਂਗਾ। ਇਹ ਖੁਦਾ ਤੂੰ ਆ ਤੇ ਸਹੀ, ਜੇ ਕਿਧਰੇ ਤੈਨੂੰ ਥਕੇਵਾਂ ਹੋਵੇ ਤੇ ਮੈਨੂੰ ਮੁੱਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ, ਮੈਂ ਤੇਰਾ ਥਕੇਵਾਂ ਲਾ ਦਿਆਂਗਾ। ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ। ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ, ਉਹਨੇ ਇਹ ਬੋਲ ਸੁਣੇ, ਪਹਿਲੀ ਦਫਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ, ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨਵੀ ਵਿੱਚ ਦਰਜ ਕੀਤਾ। ਤੂੰ ਕੁਜਾਈ ਤਾਸ਼ਮੰਮ ਚਾਕਰਤ, ਇਹ ਖੁਦਾ ਤੂੰ ਕਿੱਥੇ ਹੈ, ਮੈਂ ਤੇਰੀ ਚਾਕਰੀ ਕਰਨੀ, ਤੇਰੀ ਨੌਕਰੀ ਕਰਨੀ, ਤੇਰੀ ਗੁਲਾਮੀ ਕਰਨੀ, ਜੋ ਕੁਛ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੱਤਾ, ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ, ਹੁਣ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ, ਤੂੰ ਆਪਾਂ ਵੀ ਲਾ ਸ਼ਰੀਕ ਹੈ, ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ, ਤੇਰਾ ਕੋਈ ਥਾਂ ਟਿਕਾਣਾ ਨਹੀਂ, ਤੂੰ ਆਪਣਾ ਵੀ ਕੋਈ ਨਹੀਂ। ਤੂੰ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ, ਤੂੰ ਮੇਰੀਆਂ ਖੂਬੀਆਂ ਸੁਣ ਲੈ, ਬਾਕੀ ਮੈਨੂੰ ਕੁਛ ਨਹੀਂ ਪਤਾ। ਤੂੰ ਕੁਜਾਈ ਤਾਸ਼ਵੰਮ ਚਾਕਰਤ, ਮੌਲਾਨਾ ਰੂਮ ਨੇ ਲਿਖਿਆ ਇਸ ਤਰ੍ਹਾਂ ਦੀ, ਜਦ ਉਸਨੇ ਉੱਚੀ ਫਰਿਆਦ ਕੀਤੀ, ਤੂੰ ਕੁਜਾਈ ਤੂੰ ਕਿੱਥੇ ਹੈ, ਤੂੰ ਕੁਜਾਈ ਤਾਸ਼ਵੰਮ ਚਾਕਰਤ, ਮੈਂ ਤੇਰੀ ਚਾਕਰੀ ਕਰਨੀ ਹੈ, ਮੈਂ ਤੇਰਾ ਗੁਲਾਮ ਬਣਨਾ, ਮੈਂ ਤੇਰੀ ਸੇਵਾ ਕਰਨੀ ਹੈ। ਕਹਿੰਦੇ ਨੇ ਹਜ਼ਰਤ ਮੂਸਾ ਨੂੰ ਕ੍ਰੋਧ ਚੜਿਆ, ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ। ਖੁਦਾ ਨੂੰ ਤਾਪ ਚੜਦਾ, ਤੂੰ ਦਵਾਈ ਘੋਟ ਕੇ ਪਿਲਾਏਗਾ, ਉਹਦੇ ਕੱਪੜੇ ਪਾਟਦੇ ਨੇ ਤੂੰ ਸੀ ਦੇਗਾ, ਉਹਦੀ ਜੁੱਤੀ ਪਾਟਦੀ ਹੈ। ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ, ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ, ਤੈਨੂੰ ਕੱਖ ਨਹੀਂ ਸਮਝ। ਫਿਰ ਇਹ ਸ਼ਬਦ ਨਾ ਬੋਲੀ, ਚਲਾ ਗਿਆ ਕਹੋ ਧੂਰ ਤੇ, ਰੋਣ ਲੱਗ ਪਿਆ ਆਇਆ ਲਈ। ਕਹਿੰਦਾ ਸਾਰੇ ਜਹਾਨ ਦੇ ਚ ਇੱਕ ਤੂੰ ਹੀ ਤੇ ਸੀ, ਉਹ ਵਾਇਜ ਕਹਿੰਦਾ ਸੀ ਮੇਰੇ ਵਰਗਾ। ਪਤਾ ਸੰਬੰਧ ਕਿੱਥੇ ਜੁੜਦਾ ਹੈ, ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ, ਉਂਝ ਨਹੀਂ ਜੁੜੇਗਾ ਸੰਬੰਧ। ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ, ਗੁਰੂ ਸਾਡੇ ਵਰਗਾ ਨਹੀਂ ਬਣੇਗਾ। ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ। प्रभु साडे वर्गा नहीं हो सकता, अगर साडे वर्गा हो गया तो प्रभु प्रभु ही नहीं है, सानू प्रभु वर्गा होना पड़ेगा, परमात्मा वर्गा। हर जन ऐसा चाहिए जैसा हरि होए, मनुख नु वसीला दिता है उस परमात्मा ने परमात्मा होण दा। हर जन ऐसा चाहिए जैसा हरि ही होए, हरी दा जन हरी दा भगत हरी जैसा चाहिए है, स्वभाव करके, स्वभाव करके। फरियाद पिया करदा है रो के, एक तू ही ते सी मेरे वर्गा, पर ए रैबर कहिंदा है, ए पैगंबर कहिंदा है तू मेरे वर्गा नहीं है। जारो जार रोण लग पिया, दो रोटियां बनाईया दरिया दी दरिया रह गईया, दुध भी धरे दा धरा रह गया उसने पीता नहीं, इतने उदे दिल नो चोट लगी। को तूर ते बैठते ही मूसा हमेशा जुड़ जांदा सी, इको ही दफा नाम दोहरांदा सी ते जुड़ जांदा सी, अज नहीं जुड़ रहा। रात नू लंघन नू आ गई, तारे टुटदे टुटदे खिसकन लग पैणा, प्रभावित हो गई, लेकिन मूसा दा मन नहीं जुड़िया। फरियाद की थी मूसा ने, ऐ खुदा मेरे कुल की गलती हुई है, मेरे कुल ऐसी की भूल हो गई है। जुड़ना परमात्मा दी बख्शिश है, मनुख दी अपनी मेहनत नहीं, जप करना मनुख दी मेहनत है। जब समाधि बन जाए, रस बन जाए, आनंद बन जाए, ये उदी रहमत है, मनुख दी मेहनत नहीं है। इस चक्कर च ना पैना, रोटी कमाना, रोटी पकाना, रोटी खान तक ही मनुख सीमत है। खून ते परमात्मा ने बनाना है, कोई ऐसी थोड़ी बनाना है, वो साडे हाथ च रखिया ही नहीं। उसने खादे भोजन दा खून ना बने तो फिर असी हो सकते हैं। गुरुद्वारे आना, सत्संग करना, बाणी जपना, वाहेगुरु मंत्र जपना, इबादत करना, अमृत वेले उठना है ते मनुख ने करना है। पर कोई समाधि लीन हो जाए तो उदी बख्शिश है, ते उदी रहमत है, मनुख दे वास दी गल नहीं है, है ही नहीं। इस चक्कर च ना पैना, ये उदी रहमत है। मूसा कहिंदा सी, ऐ खुदा तेरी रहमत मेरे ते हमेशा बरसदी सी, अज की है, अज मेरा मन क्यों नहीं जुड़िया तेरे च? अलहाम होया, नहीं जुड़ सकेगा, क्यों? तू अज एक जुड़े हुए नु तोड़ के आया, एक जुड़े हुए नु तोड़ के आया। वो जिहड़ा अलहाम होया है, उन्हूं मौलाना रोम ने अपनी मसनवी च इंज लिखे है, तू बराए वसल करदन आमदी, ने बराए फसल करदन आमदी। तू इस दुनिया दे जोड़न लई आया है, तोड़न लई नहीं, तू ते तोड़ के रख दिता है। पावे ओ ना समझ सी, पर उन्हें मेरे नाल संबंध जोड़ लिया सी। वो जिहड़े अपने गुण मेरे सामने रखदा रप्या सी, मैनू बड़े प्यारे लगे, बहुत प्यारे लगे। एक गल होर भी अर्ज करदे आ, अगर मनुख चतर ते चलाक नहीं है ते संसार विच कामयाब नहीं हो सकेगा, पर मनुख भोला नहीं है, धर्म दी दुनिया च कामयाब नहीं हो सकेगा। चलाक बंदे दी धर्म दुनिया च नहीं चलती, भोला वा संसार विच नहीं चलता। कबीर कहिंदे ने, चतराई ना चतर भुज पाईए, रे जन मन माधो सिउ लाईए। गुरु नानक देव जी महाराज कहिंदे ने, सह सियाणपां लख होवे तां इक ना चले ना, चतराईयां सियाणपां आवे किते ना काम। कितनी चतराई कठी कर ले, कितना पार दा ज्ञान कठा कर ले, कितनी सियाणप कठी कर ले, कितना तू चराक हो जाए, हाजर जवाब हो जाए, परमात्मा दी दुनिया च नहीं चलती। उत्थे ते भोला भा चलदा है, मासूमियत चलती है, उत्थे ती श्रद्धा कम आउंदी है, उत्थे ती अंदरों बाहरों एक हो जाना एक कम आउंदा है। अलहाम होया, तू बराए वसल करदन आमदी, ने बराए फसल करदन आमदी। ਤੈਨੂੰ ਮੈਂ ਭੇਜਿਆ ਸੀ ਜਗਤ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ, ਪਰ ਤੂੰ ਤੇ ਜੁੜੇ ਨੂੰ ਤੋੜ ਕੇ ਆ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ, ਤੂੰ ਤੇ ਤੋੜ ਕੇ ਰੱਖ ਦਿੱਤਾ। ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ, ਪਹਿਲੇ ਉਹਨੂੰ ਜੋੜ ਕੇ ਆ, ਉਹਨੂੰ ਜਾ ਕੇ ਕਹਿ ਖੁਦਾ ਤੇਰੇ ਵਰਗਾ ਹੀ ਹੈ। ਇਤਿਹਾਸ ਹੈ, ਮੂਸਾ ਵਾਪਸ ਆਇਆ, ਉਹਦੇ ਪੈਰੀ ਪਿਆ, ਉਸ ਕੋਲ ਮਾਫੀ ਮੰਗੀ ਹੈ, ਪਤਾ ਕੀ ਆਖਿਆ, ਐ ਆਯਾਲੀ ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਹੈ, ਤੇਰੇ ਵਰਗਾ ਹੀ। ਸਾਡੇ ਗੁਣਾਂ ਤੇ ਵੀ ਨਹੀਂ ਰੀਝਿਆ, ਸਾਡੇ ਗਿਆਨ ਤੇ ਵੀ ਨਹੀਂ ਰੀਝਿਆ, ਤੇਰੇ ਭੋਲੇ ਬਾ ਤੇ ਰੀਝ ਗਿਆ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕੋ ਕਰੇ ਕਛ ਹੋਤ ਨਾ ਕਾਹੂ ਕੇ ਕੀਏ, ਜਾਂ ਕੀ ਪ੍ਰਭ ਮਾਨ ਲੈ ਸਰਬ ਸੁਖ ਤਾਂ ਹੈ ਜੀਵ, ਜਿਹਦੀ ਮੰਨ ਲਵੇ। ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ, ਭਗਤ ਭੋਲੇ ਹੁੰਦੇ ਨੇ, ਭੋਲੇ ਭਾਏ ਮਿਲੇ ਰਗਰ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ ਆਇਆ। ਭਾਰਤ ਵਿੱਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ, ਸ਼ਿਵ ਜੀ ਨੂੰ ਸ਼ੰ ਭੋਲਾ ਨਾਥ, ਭੋਲਾ ਭੋਲਾ ਭੋਲਾ। ਪਰਮਾਤਮਾ ਦੀ ਦੁਨੀਆ ਚ ਇਹ ਭੋਲਾਪਨ ਚੱਲਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ, ਪਰ ਇਹ ਸੈਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇ ਉੱਤੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਪਰ ਨਿਰੰਕਾਰ ਦੀ ਦੁਨੀਆ ਚ ਨਹੀਂ ਚੱਲਦੀ ਹੈ, ਧਰਮ ਦੀ ਦੁਨੀਆ ਚ ਨਹੀਂ ਚੱਲਦੀ। ਜਦ ਅੰਤਰਮੁਖੀ ਹੋਣਾ, ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ। ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਨਹੀਂ। ਇਤਨੀ ਮੈਂ ਅਰਜ਼ ਕਰ ਰਿਹਾ, ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ, ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ। ਵਿਨਮਰ ਮਨੁੱਖ ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ, ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ। ਹੈਰਾਨਗੀ ਹੈ ਕਿ ਭਗਤ ਜਨ ਅਵਤਾਰੀ ਪੁਰਸ਼ ਥਾਂ ਥਾਂ ਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ, ਅਸੀਂ ਕੋਈ ਚੰਗੇ ਨਹੀਂ, ਕੋਈ ਭਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਗੁਰੂ ਨਾਨਕ ਤੇ ਪ੍ਰਸ਼ਨ ਕਰ ਦਿੱਤਾ ਸੀ, ਕੌਣ ਹੋ ਤੁਸੀਂ, ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ, ਤੁਹਾਡੇ ਇੱਥੇ ਆਉਣ ਨਾਲ ਫਿਜ਼ਾ ਬੜੀ ਮੁਅੱਤਰ ਹੋ ਗਈ ਹੈ, ਤੁਸੀਂ ਸਾਡੇ ਕੋਲ ਕੀ ਬੈਠੇ ਹੋ, ਜੇ ਲੱਗਦਾ ਜਿਵੇਂ ਖੁਦਾ ਬੈਠ ਗਏ, ਕੌਣ ਹੋ ਤੁਸੀਂ। ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ, ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰੂ ਨੇ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ, ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀਆਂ ਮਨੁੱਖਾਂ, ਮਾਨਸ ਮੂਰਤ ਨਾਨਕ ਨਾਮ, ਪਰ ਕਰਨੀ ਕੁੱਤਾ ਦਰ ਫੁਰਮਾਨ। ਇਤਨੀ ਵਿਨਿਮਰਤਾ, ਇਤਨੀ ਨਿਰਮਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ, ਕੁਦਰਤ ਕੌਣ ਕਹਾਂ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾਹ, ਕੁਦਰਤ ਵਿੱਚ ਕੀ ਹੋ ਰਿਹਾ, ਕੌਣ ਕੌਣ ਨੇ, ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਤਰ੍ਹਾਂ ਦਾ ਖੁਲਾਸਾ ਸੁਖਮਨੀ ਸਾਹਿਬ ਵਿੱਚ ਗੁਰੂ अर्जन देव जी महाराज ने भी कीता, कई कोट हुए पुजारी, कई कोट आचार व्यवहारी, पता नहीं कितना ये चानन पक्ष है। फिर सतगुरु रात नू अगे कर देने, रात भी है, असंख मूर्ख अंधकोर, असंख चोर हराम कोर, असंख अमर कर जाए जो, जबरदस्ती अपना हुक्म चला देना, अगले दी तौफीक भी नहीं देखते कि अगला ये हुक्म मन भी सकेगा कि नहीं, इतनी उसकी समर्था भी है कि नहीं, पालना भी कर सकेगा कि नहीं, पर भार बोझ बन जाते हैं, जबरदस्ती चलाते हैं। असंख अमर कर जाए जोर, असंख गलवड हत्या कमाई, असंख पापी पाप कर जाए, इन सारे की गिनती करद्या तीन पंक्तियां दे ते मूल पंक्ति ये कुदरत कौन कहा विचार, पर इस पौड़ी दे चे नहीं है, तीन पौड़ियां दे च मूल पंक्ति यही है, कुदरत कौन कहा विचार। पता इस पौड़ी दे च केड़ी पंक्ति है, नानक नीच कहे विचार, नीचां दी गिनती करद्या करद्या, मूर्खां दी गिनती करद्या करद्या, पापियां दी गिनती करद्या करद्या, चोरां दी गिनती करद्या करद्या, फिर उसे कतार दे उसे लाइन सतगुरु आप खड़े हो जाते। नानक नीच कहे विचार, इन्हां नीचां दी विचार करन वाला कौन है, ये गिनती कौन कर रहा है। नानक नीच कहे विचार, वारे ना जावा एक वार, जो तुद भावे साई वलिकार, तू सदा सलामत निरंकार। एक होर पहलू भी इतिहासक में थोड़े सामने रखा, गोविंदवाल साहब की गल है। धन गुरु अमरदास जी महाराज अपने सिंघासन ते बैठे, गुरु अंगद देव जी महाराज दे साहबजादे दातू जी शरीकां दे भड़काए हुए क्रोध नाल भरे हुए आ गए। संगत च आउंदे आई खिच के लत मारी धन गुरु अमरदास नू, सिंघासन ते साडा सी तुसी जा बैठे, सौगात ते साडी सी तुसी सिंघासन ते बैठ गए, खिच के सीने चला तुम्हारी, सतगुरु थले गिर गए, बिरध शरीर सी 84 साल दी आयु, ओ जवान बिल्कुल नौजवान ताकतवर, गिरदिया सार सतगुरु अपने आप नू संभालदे ने ते दातू दे चरण पकड़ ले, ते जो कुछ मुखार बिन तो बोले ने कवि संतोख सिंह जी ने गुरु प्रताप सूरज दे च इंज लिखे ने, एक तो सेवा करत रहे हूं, दुतिये बैते बिरद बए हूं, या ते अदक शरीर कठोरा, दातू जी मेरा शरीर बड़ा सख्त है, हड्डियां बड़ियां करड़ियां ने, क्योंकि एक उम्र मेरी बहुत ज्यादा हो गई है, बुढ़ा हो गया, बिरद शरीर है, हड्डियां सख्त ने, चमड़ी सख्त है। दूसरा, मैं सेवा करड़ी करदा रहा, तप्पड़ झाड़दा रहा, लकड़ फाड़दा रहा, लंगर वंडदा रहा, लंगर बनांदा रहा, पानी ढाउंदा रहा, करड़ी सेवा करदा रहा, उस नाल मेरा शरीर करड़ा हो गया। दुतीये बहते बिरद बहो, या ते अदक शरीर कठोरा, तुमरे चरण मर्दर नै थोरा, थारे चरण थोड़े पैर बड़े कोमल, बड़े कोमल, मेरा शरीर बड़ा सख्त, तुसी खिच के मैनू लत मारीए, थोड़े चरणां कोई मौत ते नहीं आई, कोई तकलीफ ते नहीं हुई। दातू हैरान, खिच के लत भी मैं मारी, ते हाथ जोड़ के मेरे अगों खड़े, इन्ने विनम्रता। मक्के दे इमाम ने खिच के गुरु नानक दे सीने च लत मारी है, जीवन मारी लत दी, केड़ा सुत्ता कुफर कुफारी, ये कौन महान काफरां दा काफर सुत्ता पे, सीने च खिच के लत मारी। वकत दा रैबरी पुरुष, ब्रह्म ज्ञान दी मूर्ति, तमाम रब्बी शक्तियां नाल भरिया होया हिरदा, ये कौन महान काफरां दा काफर है, खुदा दे घर दी तरफ पैर करके सुत्ता पे। उत्थे सतगुरु कहंदे ने, ए इमाम, जिस पासे खुदा नहीं है उस पासे मेरे पैर कर दे, भाव ते इतना सी मैं जिधर देखना है ते खुदा ही है, ते खुदा ही। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ। ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ, ਇਹ ਬਹੁਤ ਵੱਡੀ ਗਾਲ ਹੈ। ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ। ਬਾਹਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ, ਅੰਦਰ ਦੀ ਯਾਤਰਾ ਨਿਰੰਕਾਰ ਦੀ ਔਰ ਵਿਨਮਰਤਾ ਦੀ ਯਾਤਰਾ। ਬਾਹਰ ਦੀ ਯਾਤਰਾ ਮੈਂ ਸਭ ਕੁਛ ਹੋ ਜਾਵਾਂ ਔਰ ਸਭ ਤੋਂ ਅੱਗੇ ਨਿਕਲ ਜਾਵਾਂ, ਅੰਦਰ ਦੀ ਯਾਤਰਾ ਮੈਂ ਸਭ ਕੁਛ ਖੋ ਜਾਵਾਂ, ਮਿਟ ਜਾਵਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਅੰਦਰ ਮਨੁੱਖ ਨਾ ਕੁਛ ਹੋ ਕੇ ਸਭ ਕੁਛ ਹੋ ਜਾਂਦਾ ਔਰ ਬਾਹਰ ਸਭ ਕੁਛ ਹੋ ਕੇ ਵੀ ਕੱਖ ਨਹੀਂ ਆਉਂਦਾ। ਇਹ ਵੀ ਮਹਿਸੂਸ ਕਰਦੇ ਹਾਂ, ਇਹ ਵੀ ਧਿਆਨ ਗੋਚਰੇ ਹੈ। ਬਾਹਰ ਅੱਗੇ ਨਿਕਲ ਕੇ ਵੀ ਇਹਨੂੰ ਪਤਾ ਚੱਲ ਜਾਂਦਾ ਕੁਛ ਵੀ ਨਹੀਂ। ਠੀਕ ਹੈ, ਮੈਂ ਬਥੇਰਿਆਂ ਤੋਂ ਧਨ ਤੋਂ ਅੱਗੇ ਨਿਕਲ ਗਿਆ, ਸ਼ਕਤੀ ਤੋਂ ਅੱਗੇ ਨਿਕਲ ਗਿਆ, ਪ੍ਰਭਤਾ ਤੋਂ ਅੱਗੇ ਨਿਕਲ ਗਿਆ, ਜਾਂ ਕਲਾ ਦੇ ਚ ਅੱਗੇ ਆ, ਗੁਣਾਂ ਦੇ ਚ ਅੱਗੇ ਆ, ਰੂਪ ਦੇ ਚ ਅੱਗੇ ਆ, ਰੰਗ ਦੇ ਚ ਅੱਗੇ ਆ, ਜਾਤ ਦੇ ਚ ਅੱਗੇ ਆ। ਬਾਹਰ ਸਭ ਕੁਛ ਮਿਲ ਕੇ ਵੀ ਪਤਾ ਚੱਲ ਜਾਂਦਾ ਹੈ ਕੁਛ ਨਹੀਂ ਮਿਲਿਆ, ਬਾਹਰ ਸਭ ਕੁਛ ਹੋ ਕੇ ਵੀ ਪਤਾ ਚੱਲਦਾ ਹੈ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਔਰ ਇਸ ਅਵਸਥਾ ਤੇ ਪਹੁੰਚ ਜਾਂਦਾ ਸਭ ਕੁਛ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ, ਪਰਮਾਤਮਾ ਵਰਗਾ ਹੋ ਜਾਂਦਾ। ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ, ਨਾ ਕੁਛ ਆਉਣ ਦੀ ਯਾਤਰਾ ਹੈ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੜਾ ਸੁੰਦਰ ਇਸ ਦੇ ਉੱਤੇ ਇੱਕ ਆਲਮ ਨੇ ਆਪਣਾ ਖਿਆਲ ਦਿੱਤਾ ਹੈ, ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਤ। ਸਮਾਪਤੀ ਕਰੀਏ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਨਾ ਰੁਕੇ, ਤੂੰ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੇ, ਤੂੰ ਕਿਸੇ ਦੇ ਰਸਤੇ ਦਾ ਕੰਡਾ ਨਾ ਬਣੇ, ਤੂੰ ਕਿਸੇ ਚੱਲਦੇ ਮਨੁੱਖ ਦੇ ਪੈਰਾਂ ਨੂੰ ਰੋਕੀ ਨਾ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ। ਕਈ ਮਨੁੱਖ ਮਨੁੱਖ ਨਹੀਂ ਆਉਂਦੇ, ਰੋੜੇ ਆਉਂਦੇ ਨੇ, ਕੰਡੇ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਆਉਂਦੀ ਹੈ ਰੋਕੀਏ, ਇਹ ਪਛੜਿਆ ਹੀ ਰਹੇ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ। ਖਲਕਤ ਦੇ ਚ ਮਖਲੂਕ ਦੇ ਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਿਆਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ, ਜਿੱਥੇ ਬੈਠੇ ਕੋਈ ਨਾ ਕੋਈ ਪਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਉਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾ ਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ, ਦਰ ਮਸਜਿਦ ਗਰ ਰਵੇ ਕੇ ਚੁਨਾ ਜਾਓ ਕੇ ਤੋਰਾ, ਦਰਪੇਸ਼ ਨਾ ਖਵਾਨਦ ਉਹ ਇਮਾਮਦ ਨਾ ਖੁਨਦ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ ਵਨ ਹਾਂ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ ਨੇ, ਬਾਕੀ ਕੀ ਨੇ, ਕੁਛ ਵੀ ਨਹੀਂ। ਇਸ ਘਰ ਦੇ ਤੇ ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ ਚ, ਸਭ ਕੁਛ ਹੋ ਜਾਵਾਂ ਉਸ ਦੇ ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾ ਭਾਗ ਵੀ ਮਨੁੱਖ ਇਸ ਦੇ ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਹੀ ਤੇ ਮਿਟਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤਾਂ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। ਦੋ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ। ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ ਚ ਵੀ ਅੱਗੇ ਹੋਵੇ। ਪ੍ਰਭਤਾ ਚ ਅੱਗੇ, ਧਨ ਦੇ ਚ ਅੱਗੇ, ਸ਼ਕਤੀ ਦੇ ਚ ਅੱਗੇ, ਕਲਾ ਦੇ ਚ ਅੱਗੇ, ਗੁਣਾਂ ਦੇ ਚ ਅੱਗੇ, ਰੂਪ ਰੰਗ ਦੇ ਚ ਅੱਗੇ, ਕਿਸੇ ਚੀਜ਼ ਦੇ ਚ ਹੀ ਅੱਗੇ ਦੁਖੀ ਹੋ ਜਾਏਗਾ। ਤੋ ਸਾਰੀ ਦੁਨੀਆ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ, ਇਹ ਅੱਗੇ ਕਵਾਂ। ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ। ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ, ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਹੁੰਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ। ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘਿਆ, ਬਹੁਤ ਅੱਗੇ ਲੰਘਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘਿਆ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ। ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਹੈ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ। ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ ਹੈ। ਕਿਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ, ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਵਿੱਚ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਾਕਾਇਦਾ ਬੁਨਿਆਦ ਆਉਂਦੀ ਹੈ। ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ, ਪਰਮਾਤਮਾ ਗਲਵਕੜੀ ਚ ਲੈਂਦਾ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ। ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫਾ, ਭਗਤੀ ਦਾ ਇਹ ਮਹਾਨ ਦਾਨ ਝੋਲੀ ਵਿੱਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ ਹੈ, ਪਰ ਭਰੋਸਾ ਸਾਡਾ ਕੋਈ ਤੋੜ ਸਕਦਾ? ਨਿੱਕੀ ਨਿੱਕੀ ਗੱਲ ਤੇ ਭਰੋਸੇ ਟੁੱਟ ਜਾਂਦੇ ਨੇ।

ਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇਦ ਸੇ ਤਦਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਾਹੂ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇੱਕ ਐਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰ ਭਾਵ ਆਦ ਜੁਗਾਦ ਸਰੂਪ ਸੋਇ ਅੰ ਭਾਵ ਅਬ ਰੱਛਾ ਮੇਰੀ ਤਿਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠ ਵਧ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸਤੁ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੋਹੋਐ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਵੇ ਤਾਂ ਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾਂ ਕੇ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸੁਹ ਸਕੈ ਨ ਕੋਈ।